0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ ਕੀ ਫਤਿਹ।
1: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਧਾਰੀ ਤੇ ਖਾਰੀ ਜੀਓ, ਮੈਂ ਕਿਆ ਮਾਂਗੋ ਕਿਸ ਚਿਰ ਨਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਨਵੇਂ ਸਾਲ ਦੇ ਪਹਿਲੇ ਦਿਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਸਰ ਸਿਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹਿਬਾਨ ਦੇ ਕੀਰਤਨ ਤੇ ਕਥਾ ਸੇਵਨ ਕਰਕੇ ਸਾਰਬੰਦੀ ਬਖਸ਼ਾਂ ਲਿਆ ਪਰਮ ਸਤਿਕਾਰਯੋਗ ਸਤਸੰਗ ਜੀ ਹੋ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪਾਤਸ਼ਾਹ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਤੇ ਉਹਨਾਂ ਦਾ ਕੀਰਤਨ ਜੱਥਾ, ਜਿਨ੍ਹਾਂ ਨੇ ਆਪਣੇ ਬੜੇ ਰਸਪਿਨੇ ਕੀਰਤਨ ਸਰਵਨ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਇੱਥੇ ਹਾਰਦਿਕ ਧੰਨਵਾਦ ਹੈ ਪਾਤਸ਼ਾਹ ਭਾਈ ਸੁਰਜੀਤ ਸਿੰਘ ਜੀ ਰੰਗੀਲਾ ਰਸੀਲਾ ਤੇ ਉਹਨਾਂ ਦੇ ਜਥੇਦਾਰ ਜਿਹੜੇ ਗੁਰੂ ਘਰ ਸ੍ਰੀ ਬੰਗਲਾ ਸਾਹਿਬ ਦੇ ਹਜ਼ੂਰੀ ਰਾਗੀ ਨੇ ਤੇ ਗੁਰੂ ਘਰ ਸਾਹਿਬ ਨਾਲ ਆਪ ਸਮੂਹ ਸੰਗਤਾਂ ਨੂੰ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਤੇ ਲੱਖ ਲੱਖ ਵਧਾਈ ਹੋਵੇ। ਗੁਰੂ ਸਭ ਨੂੰ ਇਹ ਸਾਲ ਤੰਦਰੁਸਤੀਆਂ, ਚੜ੍ਹਦੀਆਂ ਕਲਾਂ ਵਾਲਾ, ਸਿੱਖੀ ਸਿਹਤ ਤੇ ਭਰੋਸੇ ਵਾਲਾ ਜੀਵਨ, ਸੇਵਾ ਸੇਵਨ ਵਾਲਾ ਜੀਵਨ ਸਭ ਨੂੰ ਬਖਸ਼ੇ। ਸਭ ਦੀਆਂ ਆਸਾਂ ਮੁਰਾਦਾਂ ਗੁਰੂ ਪੂਰੀਆਂ ਕਰੇ। ਸ਼ੁਭਕਾਮਨਾਵਾਂ। ਤੇ ਅੱਜ ਸਾਰਾ ਦਿਨ ਹੀ ਕੀਰਤਨ ਦਰਬਾਰ ਹੈ ਜੀ, ਗੁਰੂ ਕੇ ਲੰਗਰ ਵੀ ਸਾਰਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਉ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ।

ਹਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣ ਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਣ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ

तेरे भगत सलाहन तुद जी हर अनेक अनेक अनंता तेरी अनेक कर है हर पू

ਹੈ। ਘਰ ਤਾਂ ਤੇਰਾ ਸਭ ਕਿਛੁ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ।

ਕਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਪੰਚ ਦੂਤ

ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਨਹੀਂ ਕਿਛ ਹਉ ਨਾਹੀ, ਕਿਛ ਆਹੇ ਨਾ ਮੋਰਾ। ਅਵਸਰ ਲੱਜਾ ਰਾਖ ਲਿਹੋ, ਸਦਨਾ ਜਨ ਤੋਰਾ। ਮੈਂ ਗਰੀਬ ਸੱਚ ਟੇਕ ਤੋਂ, ਮੇਰੇ ਸਤਿਗੁਰ ਪੂਰੇ। ਦੇਖ ਤੁਮਾਰਾ ਦਰਸ਼ਨੋ, ਮੇਰਾ ਮਨ ਧੀਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਬਖਸ਼ਿਸ਼ ਆਪ ਸਤਿ ਮਿਸ਼ਾ ਤਾਂ ਪਰਮ ਸਾਹਿਬ ਮਹਾਰਾਜ ਕੀ ਗੋਦ ਚ ਬੈਠ ਕੇ ਪੁੱਤਰ ਬਾਣੀ ਸੁਖਮਨ ਸਾਹਿਬ ਦੇ ਸੰਪੂਰਨ ਪਾਤਸ਼ਾਹ ਕੀਤੇ ਨੇ, ਪਰੰਤ ਸੰਧਿਆ ਸਮਾਂ ਜਾਣ ਕੇ ਸੋਧਾ ਰਾਜ ਸਾਹਿਬ ਦੇ ਪਾਤਸ਼ਾਹ ਕੀਤੇ ਹਨ, ਤਾਂ ਅਰਦਾਸ ਆਦੀਆਂ ਭਰੀਆਂ ਨੇ। ਮਹਾਰਾਜ ਬਖਸ਼ੇ ਪੁੱਤਰ ਪਰਮਾ ਸਾਹਿਬ ਕੀਤੇ ਹਨ, ਸਵਾਸੰਗ ਦੇ ਦਸ ਪਾਤਸ਼ਾਹ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਤਰ ਬਖਸ਼ਿਸ਼ ਕੀਤਾ ਹੈ। ਸਵਾਸਾ ਸਿੰਘ ਦੇ ਸੰਗਤਾਂ ਨੂੰ ਬੇਨਤੀ ਹੈ ਕਿ ਸ਼ਾਮਲ ਕੀ ਆਰੰਭ ਹੋ ਰਹੇ ਨੇ ਜਿਸ ਵਿੱਚ ਸਤਸੰਗ ਜੀ ਠੀਕ 6:50 ਤੱਕ ਰਾਗੀ ਸਿੰਘ ਪੁੱਤਰ ਗੁਰਬਾਣੀ ਦੀ ਆਰਤੀ ਕੀਰਤਨ ਨਾਮ ਸਮਰ ਦੁਆਰਾ ਆਪ ਸੰਤਨ ਮਹਾਰਾਜ ਸਾਹਿਬ ਚੈਨਲ ਮਹਾਨ ਉਪਰਾਲਾ ਕਰਨਗੇ। ਤੋ 6:50 ਤੋਂ ਲੈ ਕੇ 7:30 ਵਜੇ ਤੱਕ ਫਿਰ ਦੂਜਾ ਕੀਰਤਨ ਹੋਵੇਗਾ। ਉਸ ਤੋਂ ਬਾਅਦ 7:30 ਤੋਂ ਲੈ ਕੇ ਠੀਕ 9:45 ਵਜੇ ਤੱਕ ਭਾਈ ਸਾਹਿਬ ਭਾਈ ਪਿੰਦਰ ਪਾਲ ਸਿੰਘ ਜੀ ਕਥਾ ਕਰਨਗੇ ਹਰ ਰੋਜ਼ ਤਰ੍ਹਾਂ। ਤੋ ਸਾਰੇ ਸੰਗਤ ਨੂੰ ਬੇਨਤੀ ਹੈ ਸਮੇਂ ਮੁਤਾਬਕ ਤੁਸੀਂ ਪਹੁੰਚ ਕੇ ਜ਼ਰੂਰ ਹਾਜ਼ਰੀਆਂ ਲਓ ਅਤੇ ਗੁਰਜੀਵਨੀ ਕਿਰਿਆ ਸਫਲਾ ਕਰੋ। ਤੋ ਸਭ ਤੋਂ ਪਹਿਲਾਂ ਕਿਸੇ ਭਾਈ ਹਰਪ੍ਰੀਤ ਸਿੰਘ ਜੀ ਨੇ ਕਰਨਾ ਹੈ। ਆਪ ਸੰਗਤਾਂ ਨੇ ਬੜੇ ਸਾਵਧਾਨ ਅਨੇਕੀ ਵੇਲੇ ਬੈਠ ਕੇ ਆਪਣੇ ਜੀਵਨ ਦੀਆਂ ਕਿਰਿਆ ਸਫਲਾ ਕਰੋ। ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਉਹਦੇ ਵਾਸਤੇ ਬੇਅੰਤ ਮਾਂ ਦੀ ਲੋੜ ਹੈ। ਤੋ ਬੇਅੰਤ ਪਰਿਵਾਰਾਂ ਨੂੰ ਉਹਨਾਂ ਨੇ ਹਿੰਮਤ ਕੀਤੀ ਹੈ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਬੇਅੰਤ ਬੇਅੰਤ ਮਾਇਆ ਪਰਿਵਾਰਾਂ ਵੱਲੋਂ ਹਾਜ਼ਰ ਹੋਈ ਹੈ। ਤੁਹਾਡੇ ਚਰਨਾਂ 'ਚ ਭੇਟਾ ਕੀਤੀ ਹੈ, ਚੌਬਟ ਪਾ ਗਏ ਹਨ। ਸਾਸ਼ਨ ਜਿੰਨਾ ਤੱਕ ਮਾਇਆ ਨਹੀਂ ਜਿੱਤਣਾ, ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਮਾਇਆ ਦਿਓ ਇਸ ਤਰ੍ਹਾਂ ਦੇ ਆਪਣੇ ਕੱਢ ਕੇ, ਤਾਂ ਕਿ ਇਹਦਾ ਸਾਰਾ ਪ੍ਰੋਗਰਾਮ ਇਸ ਨੂੰ ਸਾਰੇ ਮਿਲ ਕੇ ਚੈਨਲ ਸਕੂਲ ਨਾਲ ਸੰਪੂਰਨ ਕਰ ਸਕੀਏ। ਸਾਧ ਸੰਗਤ ਜੀ ਇਹ ਸਹਿਜ ਪਾਠ ਹਰ ਰਾਜ ਹੋ ਰਹੇ ਨੇ ਸਰਬੱਤ ਦੇ ਭਲੇ ਵਾਸਤੇ। ਇਹ ਭੋਗ ਪੈਣ ਸਹਿਜ ਵਰਜਨ ਦੇ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਵਸ ਦੇ ਨੇੜੇ ਜਾ ਕੇ, ਸੋ ਜਿਹਨਾਂ ਜਿਹਨਾਂ ਨੇ ਪਾਠ ਘਰਾਂ ਦੇ ਆਰੰਭ ਕੀਤੇ ਨੇ, ਨਾਲ ਪਾਠ ਕਰ ਰਹੇ ਨੇ, ਪਟਭਾਗੇ ਹਨ, ਉਹ ਆਪਣੇ ਸਾਰੇ ਵੀਰ ਆਪਣੇ ਨਾਂ ਭਾਈ ਰਜਿੰਦਰ ਸਿੰਘ ਜੀ ਮੰਗਲ ਸਾਹਿਬ ਨੂੰ ਲਿਖਾ ਕੇ ਤੁਸੀਂ ਨਾਲ ਫੋਨ ਨੰਬਰ ਦਿਓ, ਤਾਂ ਕਿ ਸਮੇਂ ਸਿਰ ਫੋਨ ਕਰਕੇ ਤੁਹਾਨੂੰ ਦੱਸਿਆ ਜਾਵੇ ਕਿ ਕਦੋਂ ਭੋਗ ਪੈਣੇ ਨੇ। ਸੋ ਨਾਲ ਆਪ ਦੀ ਸੰਗਤਾਂ ਜੇ ਨਾਲ ਨਾਲ ਲਿਖਿਆ ਦੇ ਅਰਦਾਸ ਸਾਰਿਆਂ ਦੀ ਸਾਂਝੀ ਹੋਵੇਗੀ। ਸੋ ਸਾਧ ਸੰਗਤ ਜੀ ਅਸਾਂ ਤੁਹਾਨੂੰ ਬੇਨਤੀ ਹੈ ਕਿ ਮੈਂ ਇਸ ਤਾਰਾਂ ਨੂੰ ਛੋਟਾ ਘੱਲੂਕਾਰਾ ਕਾਹਨੂੰ ਆ ਗੁਰਦਾਸਪੁਰ ਦੇ ਸ਼ਾਮ ਵਿੱਚ ਹੋਇਆ ਸੀ, ਉਹਦੇ 'ਚ 10-12 ਹਜ਼ਾਰ ਕੀਮ ਸਿੰਘ ਸਿੰਘ ਦੇ ਬੱਚੇ ਸ਼ਹੀਦ ਹੋਏ ਸਨ। ਉਹਨਾਂ ਨੂੰ ਯਾਦ ਕਰਦਿਆਂ ਜ਼ਰੂਰ ਸਾਧ ਸੰਗਤ ਜੀ ਆਪ ਸਾਰੀ ਸੰਗਤ ਹਾਜ਼ਰੀਆਂ ਭਰੋ ਅਤੇ ਉਹਨਾਂ ਦੀਆਂ ਸ਼ਹੀਦਾਂ ਨੂੰ ਯਾਦ ਕਰੀਏ ਅਤੇ ਸਾਂਝ ਭੇਟ ਕਰੀਏ। ਸੋ ਸਾਧ ਸੰਗਤ ਜੀ

ਕਿ ਸਾਡੀ ਵੱਡੀ ਸੱਸ ਮਿੱਟੀ ਹੈ ਕਿ ਤੁਸੀਂ ਹਾਜ਼ਰੀ ਭਰਦੇ ਹਾਂ, ਬਾਣੀ ਪੜ੍ਹਦੇ ਹਾਂ, ਇੱਕ ਨੇ ਬੇਅੰਤ ਗਲਤੀਆਂ ਭੁੱਲਾਂ ਚੁੱਕਾਂ ਤਰੁੱਟੀਆਂ ਹੋ ਜਾਣ, ਸੱਚੇ ਪਾਤਸ਼ਾਹ ਬਖਸ਼ ਦੇਣ ਜੀ। ਆਓ ਜੀ ਅਗਲਾ ਸਮਾਂ ਹੁਣ ਭਾਈ ਸਾਹਿਬ ਭਾਈ ਲਖਨ ਸਿੰਘ ਜੀ ਤੇ ਨਾਲ ਜਿੱਥੇ ਪਵਿੱਤਰ ਸਰਵ ਕਰਦੇ ਹਾਂ ਨੇ ਹੋਈਆਂ ਭੁੱਲਾਂ ਦੇ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੁੱਤਰ ਤੇ ਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਇਲਾਹੀ ਬਣ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ, ਆਓ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਲਾਖਣ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ, ਜਿਹਨਾਂ ਨਾਲ ਆਪਣੀ ਇਲਾਹੀ ਬਾਣੀ ਦੀ ਰਸਮੀ ਨੇ ਕੀਰਤਨ ਸਰਵਣ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਕੁਝ ਇੱਕ ਸੂਚਨਾਵਾਂ। ਪਹਿਲੀ ਸੂਚਨਾ ਤਾਂ ਹੈ ਜੀ ਹੇਵਰਡ ਗੁਰੂ ਘਰ ਦੀ, ਕੱਲ੍ਹ ਉੱਥੇ ਅੰਮ੍ਰਿਤ ਸੰਚਾਰ ਹੋ ਰਿਹਾ ਜੀ ਸਵੇਰੇ 10 ਵਜੇ। ਜਿਹਨਾਂ ਜਿਹਨਾਂ ਨੂੰ ਵੀ ਰਾਖੀਆਂ ਨੇ ਉਸ ਤੋਂ ਲਾਭ ਉਠਾਉਣਾ, ਸਵੇਰੇ 10 ਤੋਂ ਪਹਿਲਾਂ ਹੇਵਰਡ ਗੁਰੂ ਘਰ ਪੁੱਜ ਜਾਣ ਜੀ। ਅਗਲੀ ਸੂਚਨਾ ਹੈ ਜੀ ਬਿਲਡਿੰਗ ਫੰਡ ਵਾਸਤੇ, ਕਿ ਜਿਹੜੇ ਬਹੁਤ ਸਾਰਿਆਂ ਨੇ ਦਿੱਤੇ ਨੇ ਪੈਸੇ, ਮਾਇਆ ਦਿੱਤੀ ਹੈ, ਭੇਟਾ ਕੀਤੀ ਹੈ, ਅਤੇ ਨਾਲ ਕੱਲ੍ਹ ਆਪਾਂ ਜੋ ਲਿਫਾਫੇ ਦਿੱਤੇ ਸਨ ਉਹ ਮੁੜਨੇ ਸ਼ੁਰੂ ਹੋ ਗਏ ਨੇ। ਆਪ ਜੀ ਨੂੰ ਬੇਨਤੀ ਹੈ ਕਿ ਉਹ ਭਰ ਕੇ ਵਾਪਸ ਕਰ ਦਿਓ, ਤਾਂ ਕਿ ਮਹੀਨੇ ਦੇ ਮਹੀਨੇ ਥੋੜ੍ਹੇ ਥੋੜ੍ਹੇ ਪੈਸੇ ਕੱਟ ਕੇ ਵੀ ਉਹ ਭੇਟਾ ਜਾ ਸਕਦੀ ਹੈ ਹਰ ਮਹੀਨੇ। ਤਾਂ ਆਪ ਜੀ ਦਾ ਹਾਰਦਿਕ ਹਾਰਦਿਕ ਧੰਨਵਾਦ। ਤਾਂ ਨਾਲ ਇੱਥੇ ਅੱਜ ਬੇਨਤੀ ਕਰਦੇ ਹਾਂ ਆਪਣੇ ਮਹਾਨ ਵਿਦਵਾਨ ਅਤੇ ਕਥਾਕਾਰ ਪਰਮ ਸਤਿਕਾਰਯੋਗ ਭਾਈ ਸਾਹਿਬ ਭਾਈ ਭਿੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਅੱਜ ਕਥਾ ਦਾ ਸਮਾਂ ਹੈ ਉਹਨਾਂ ਦਾ 7:30 to 9:30, ਅਤੇ ਕੱਲ੍ਹ ਦਾ ਕਥਾ ਦਾ ਸਮਾਂ ਹੈ ਜੀ 12:15 to 1:30 ਤੱਕ। ਉਹਨਾਂ ਦੇ ਉੱਤੇ ਗੁਰੂ ਦੀ ਬਖਸ਼ ਹੋਈ ਹੈ। ਕੱਲ੍ਹ ਉਹਨਾਂ ਨੇ ਤਕਰੀਬਨ $3,400-3,500 ਜੋ ਹੈ ਉਹ ਆਪਣੇ ਦਸਵੰਦ ਦੇ ਕੱਢੇ ਨੇ। ਮੈਂ ਸਮੂਹ ਸੰਗਤਾਂ ਵੱਲੋਂ ਇੱਥੋਂ ਦੀਆਂ ਵੱਲੋਂ ਅਤੇ ਇੱਥੋਂ ਦੀ ਸਮੂਹ ਕਮੇਟੀ ਵੱਲੋਂ ਸਮੂਹ ਸਿਹਤ ਸੇਵਾਦਾਰਾਂ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ, ਅਤੇ ਕਾਲਪੁਰਖ ਪਾਸ ਅਰਦਾਸ ਕਰਦਾ ਕਿ ਕਾਲਪੁਰਖ ਉਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਦਾ ਹੋਇਆ ਪੰਥ ਦੀ ਸੇਵਾ ਇਸੇ ਤਰ੍ਹਾਂ ਲੈਂਦਾ ਰਹੇ। ਅਗਲੀ ਸੂਚਨਾ ਜੀ, 27 ਮਈ ਤੋਂ ਲੈ ਕੇ 31 ਮਈ ਤੱਕ ਸਾਡੇ ਪਾਸ ਆ ਰਹੇ ਨੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਸ੍ਰੀਨਗਰ ਵਾਲੇ ਕੀਰਤਨ ਕਰਨਗੇ ਜੀ। ਮੈਂ ਸੰਖੇਪ ਵਿੱਚ ਚਲਾਂਗੇ, ਅਤੇ ਨਾਲ 30 ਮਈ ਨੂੰ, ਥੋੜ੍ਹਾ ਪਿੱਛੇ ਆਈਏ, 30 ਮਈ ਨੂੰ ਆਪਣੇ ਗੁਰੂ ਘਰ ਵਿਖੇ, ਇੱਥੇ ਭਾਵ ਸੈਨਾ ਦੇ ਗੁਰੂ ਘਰ ਵਿਖੇ ਸਵਰਗਵਾਸੀ ਭਾਈ ਸਾਹਿਬ ਇੰਦਰਜੀਤ ਸਿੰਘ ਜੀ ਦੇ ਹਜ਼ੂਰੀ ਰਾਗੀ ਦਰਬਾਰ ਸਾਹਿਬ ਜੀ ਦੇ ਮਿੱਠੀ ਯਾਦ ਵਿੱਚ 30 ਮਈ ਨੂੰ ਸ਼ਾਮ ਨੂੰ 6 to 9 ਦਾ ਸਪੈਸ਼ਲ ਕੀਰਤਨ ਹੋ ਰਿਹਾ, ਜਿਸ ਵਿੱਚ ਸਮੂਹ ਸੰਗਤਾਂ ਨੂੰ ਆ ਕੇ ਹਾਜ਼ਰੀਆਂ ਭਰ ਕੇ ਲਾਹ ਲੈਣ ਲਈ ਬੇਨਤੀ ਕੀਤੀ ਜਾਂਦੀ ਹੈ ਜੀ। ਜਿਸ ਦੇ ਵਿੱਚ ਲੀਡ ਕਰਨਗੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਕੀਰਤਨ। ਸੋ ਆਪ ਜੀ ਨੇ ਕਿਰਪਾ ਕਰਨੀ, ਬਾਕੀ ਸੂਚਨਾਵਾਂ ਨਹੀਂ ਦੇਣੀਆਂ। ਮੈਂ ਬੇਨਤੀ ਕਰਾਂ ਭਾਈ ਸਾਹਿਬ ਜੀ ਨੂੰ ਕਿ ਉਹ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ ਜੀ। ਆਪਾਂ ਲਾਹਾ ਲਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਧੰਨਵਾਦ।

कबीर राम नाम जान्यो नहीं, पाल्यो कटक कुटंब, तंदे ही मह मर गयो, बाहर पई न बंब। कबीर राम नाम जान्यो नहीं, पाल्यो कटक कुटंब, तंदे ही मह मर गयो, बाहर पई न बंब। कबीर आखी केरे माटुके, पल पल गई बिहाए, मन जंजाल ना छोड़ई, जम दिया दमामा आए। कबीर आंखी केरे माटुके, पल पल गई बहाए, पल पल गई बिहाए, मन जंजाल ना छोड़ई, जम दिया दमामा आए। वाहिगुरु जी का खालसा, वाहिगुरु जी की फतेह। परम सन्मान योग सतगुरु साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर संध्या दे इस गुरमत दीवान दी आप जी हाजरी भर रहे हो। सतगुरां दे अमृत बचन कीर्तन आप जी ने सरवण कीते हन। लड़ीवार भगत कबीर साहब जी दे दो अमृत बचन आपां विचार रहे हां। अज दो सलोकां दा पाठ आप जी ने सरवण कीता है और कल जिस सलोक दी आपां विचार कर रहे सां उसे विचार नूं और अज दे ए दो सलोक आपां विचारन दा यतन करांगे। आप जितने गुरदेव दे चरणा विच हाजिर हो संगत जी असीस बख्शो। सतगुरु जी आप अपने शब्द दी कला वरताओ, आप विच वरत के हजूर आप ही विचार करा लवो। प्यार अदब सहित असीस बख्श दे हुए उच्चारण करो जी। सतनाम श्री वाहे गुरु साहेब जियो। फिर उच्चारण करो जी। सतनाम श्री वाहे गुरु साहेब जियो। कल संध्या दे दीवान विच भगत साहब जी दे इस अमृत बचन नूं आपां विचार रहे सां। कबीर राम रतन मुख कुथई, पारख आगे खोल। परमात्मा दा नाम जेड़ा है ओ कीमती रतन है ते अपने मुख दी थैली विच अपने मुख दी गुथली विच। कुछ विद्वाना ने इहदे लई शब्द बटवा भी वरत्या है। अपने
ਮੁੱਖ ਦੀ ਜਿਹੜੀ ਥੈਲੀ ਹੈ ਜਾਂ ਬਟਵਾ ਹੈ ਜਾਂ ਸ਼ਬਦ ਵਰਤਾ ਗੁਥਲੀ ਹੈ ਉਸ ਵਿੱਚ ਇਹਨੂੰ ਸਾਂਭ ਕੇ ਰੱਖ। ਹਰ ਇੱਕ ਬੰਦੇ ਦੇ ਅੱਗੇ ਇਹਦੀ ਸਾਂਝ ਨਾ ਪਾਈ। ਪਾਰਖ ਆਗੈ ਖੋਲ, ਜਿਹੜਾ ਉਸ ਨਾਮ ਰਤਨ ਦਾ ਕੋਈ ਪਾਰਖੂ ਹੋਵੇਗਾ, ਜਿਹੜਾ ਉਹਦਾ ਕਦਰਦਾਨ ਹੋਵੇਗਾ, ਜਿਸ ਨੂੰ ਉਸ ਦੀ ਕੀਮਤ ਦਾ ਪਤਾ ਹੋਵੇਗਾ, ਉਸ ਅੱਗੇ ਆਪਣੇ ਮੂੰਹ ਚੋਂ ਪਰਮਾਤਮਾ ਦੇ ਨਾਮ ਦਾ ਜ਼ਿਕਰ ਕਰੀ। ਨਾਲ ਬਚਨ, ਹਾਂ ਇਸ ਪਦਾਰਥ ਦੇ ਗਾਹਕ ਸਾਰਾ ਸੰਸਾਰ ਦੇ ਲੋਕ ਨਹੀਂ, ਕਰੋੜਾਂ ਵਿੱਚੋਂ ਇੱਕ ਅੱਧਾ ਕੋਈ ਗਾਹਕ ਮਿਲਦਾ ਹੈ। ਉਹ ਫਿਰ ਜਦੋਂ ਇਸ ਨਾਮ ਰਤਨ ਨੂੰ ਵਿਆਜਣ ਵਾਸਤੇ ਆਉਂਦਾ ਹੈ ਉਹ ਆਪਣਾ ਆਪ ਭੇਟ ਕਰ ਦਿੰਦਾ ਹੈ। ਮਹਾਰਾਜ ਦੇ ਬਚਨ, ਕੋਈ ਆਏ ਮਿਲੇ ਗੋ ਗਾਹਕੀ, ਕੋਈ ਕਿਹਾ ਜ਼ਿਆਦਾ ਇਕੱਠ ਨਹੀਂ, ਕੋਈ ਮਿਲੇਗਾ ਆ ਕੇ ਇਹਦਾ ਗਾਹਕ, ਇਹਦਾ ਵਪਾਰੀ। ਲੇ ਗੋ ਮਹਿੰਗੇ ਮੋਲ, ਉਹ ਇਸ ਨੂੰ ਮਹਿੰਗੇ ਭਾਅ ਖਰੀਦ ਕੇ ਲੈ ਜਾਏਗਾ। ਇੱਥੇ ਸ਼ਬਦ ਵਰਤਿਆ, ਉਹ ਮੁੱਲ ਖਰੀਦੇਗਾ, ਮਹਿੰਗਾ ਮੁੱਲ। ਥੋੜੀ ਜਿਹੀ ਮੈਂ ਕੱਲ ਵੀ ਇਸ ਸੰਬੰਧੀ ਬੇਨਤੀ ਕੀਤੀ ਸੀ, ਸੰਗਤ ਜੀ ਠੀਕ ਹੈ, ਅਸੀਂ ਪਰਮੇਸ਼ਵਰ ਦੇ ਵਿਸ਼ਵਾਸ ਜਾਂ ਪਰਮੇਸ਼ਵਰ ਤੇ ਫੇਤ ਰੱਖਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਪਰ ਤੁਰ ਅੰਦਰ ਆਪਣੇ ਪ੍ਰਾਣਾਂ ਤੋਂ ਪਰਮੇਸ਼ਵਰ ਨੂੰ ਪਿਆਰ ਕਰਨ ਵਾਲੇ ਕੋਈ ਟਾਵੇਂ ਟਾਵੇਂ। ਹਰ ਬੰਦਾ ਜਿਹੜਾ ਉਹ ਗਾਹਕ ਨਹੀਂ ਹੋ ਸਕਦਾ। ਇੱਕ ਹੋਰ ਬੇਨਤੀ, ਵਸਤ ਭਾਵੇਂ ਜਿਤਨੀ ਮਰਜ਼ੀ ਬੇਸ਼ਕੀਮਤੀ ਹੋਵੇ ਪਰ ਉਸ ਦੀ ਕੀਮਤ ਵੀ ਉਹ ਹੀ ਜਾਣ ਸਕਦਾ ਜਿਹਨੂੰ ਉਸ ਦੇ ਗੁਣਾਂ ਦਾ ਪਤਾ ਹੋਵੇ। ਜਿਸ ਬੰਦੇ ਨੂੰ ਉਸ ਦੇ ਗੁਣਾਂ ਦਾ ਕੋਈ ਪਤਾ ਨਹੀਂ, ਕੱਲ ਮੈਂ ਬੇਨਤੀ ਕੀਤੀ ਸੀ, ਉਹ ਬਿਲਕੁਲ ਕਦਰ ਨਹੀਂ ਜਾਣ ਸਕਦਾ। ਕਿਉਂਕਿ ਸੰਸਾਰ ਵੀ ਝਾਤੀ ਮਾਰੀਏ, ਜੋ ਸਦੀਆਂ ਪਹਿਲਾਂ ਯੁੱਗਾਂ ਪਹਿਲਾਂ ਔਗਣ ਸਨ ਉਹ ਅੱਜ ਵੀ ਹੈ, ਇਹ ਨਹੀਂ ਕਿ ਉਹਨਾਂ ਦਾ ਖਾਤਮਾ ਹੋ ਗਿਆ। ਤੇ ਇਸ ਸਮਾਜ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ, ਲੋਕ ਅਵਗਣਾ ਕੀ ਬੰਨੈ ਗੰਠੜੀ, ਗੁਣ ਨਾ ਵਿਹਾਜੈ ਕੋਈ। ਇਹ ਜ਼ਿਆਦਾਤਰ ਜਿਹੜਾ ਸਮਾਜ ਹੈ ਇਹ ਸੱਚਮੁੱਚ ਸਿਰਫ ਔਗਣਾਂ ਦੀਆਂ ਪੰਡਾਂ ਬਣੀ ਫਿਰਦੇ ਆ, ਪਰ ਗੁਣਾਂ ਨੂੰ ਵਿਹਾਜਣ ਵਾਲਾ ਕੋਈ ਨਹੀਂ। ਫਿਰ ਮੇਰੀ ਬੇਨਤੀ ਸੁਣਿਓ, ਕਿਸੇ ਬੰਦੇ ਦੇ ਔਗਣ ਜਿੰਨੇ ਸਾਨੂੰ ਚੇਤੇ ਰਹਿੰਦੇ ਨੇ ਇੰਨੇ ਸਾਨੂੰ ਗੁਣ ਚੇਤੇ ਨਹੀਂ ਰਹਿੰਦੇ। ਤੁਸੀਂ ਕਦੀ ਆਪ ਜੀ ਨੂੰ ਕੇਵਲ ਕਹਿ ਰਹੇ, ਮੈਂ ਆਪਣੇ ਮਨ ਦੀ ਗੱਲ ਕਰ ਰਿਹਾ, ਜਦੋਂ ਅਸੀਂ ਕਿਸੇ ਬੰਦਿਆਂ ਦੀ ਗੁਣਾਂ ਨੂੰ ਦੇਖਦੇ ਹਾਂ ਉਹ ਵਿਸਾਰ ਦਿੰਦੇ ਹਾਂ, ਕਿਉਂਕਿ ਗੁਣ ਜਿਹੜਾ ਉਹ ਅੰਦਰ ਈਰਸ਼ਾ ਪੈਦਾ ਕਰਨ ਲੱਗ ਪੈਂਦਾ। ਇਸ ਕਰਕੇ ਜਿਸ ਚੀਜ਼ ਵਿੱਚੋਂ ਈਰਸ਼ਾ ਨਿਕਲੇਗੀ ਉਹਨੂੰ ਆਪਾਂ ਛੇਤੀ ਗ੍ਰਹਿਣ, ਉਹਦੇ ਇਉਂ ਕਹਿ ਲਓ ਵੀ ਉਹਦੀ ਚੜ੍ਹਦੀ ਕਲਾ ਸ਼ਬਦਾਵਲੀ ਵਰਤੀਏ ਗੁਰਮਤਿ ਦਾ, ਕਿ ਉਹ ਸਾਡਾ ਅੰਦਰ ਉਹਨੂੰ ਛੇਤੀ ਗ੍ਰਹਿਣ ਕਰਨ ਵਾਸਤੇ ਤਿਆਰ ਹੀ ਨਹੀਂ। ਔਗਣ ਵਿੱਚ ਇੱਕ ਰਸ ਹੈ, ਕਿਉਂਕਿ ਜਦੋਂ ਕਿਸੇ ਕੋਲ ਆਪਾਂ ਉਹਦਾ ਔਗਣ ਸਾਂਝਾ ਕਰਨੇ ਆ ਤੇ ਉਹ ਲੋਕ ਉਸ ਨੂੰ ਜੋ ਆਪਣੇ ਅੰਦਰ ਥਾਂ ਦਿੰਦੇ ਨੇ, ਕਦਰ ਦਿੰਦੇ ਨੇ, ਉਸ ਪ੍ਰਤੀ ਉਹ ਲੋਕ ਨਫ਼ਰਤ ਕਰਨ ਲੱਗ ਪੈਂਦੇ ਨੇ। ਹਾਲਾਂਕਿ ਸਾਨੂੰ ਕੁਛ ਵੀ ਨਹੀਂ ਮਿਲਣਾ ਹੁੰਦਾ ਮਨੁੱਖਾਂ ਨੂੰ, ਪਰ ਅਸੀਂ ਉਹਦੇ ਵਿੱਚ ਵੀ ਬੜੇ ਆਨੰਦਿਤ ਹੁੰਦੇ ਹਾਂ। ਸਤਿਗੁਰਾਂ ਨੇ ਕਿਹਾ, ਲੋਕ ਅਵਗਣਾ ਕੀ ਬੰਨਾ ਗੰਠੜੀ, ਗੁਣ ਨਾ ਵਿਹਾਜੈ ਕੋਏ। ਕੋਈ ਨਹੀਂ ਗੁਣ ਵਿਹਾਜਦਾ, ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ। ਕੋਈ ਵਿਰਲਾ ਵਿਰਲਾ ਹੈ ਜਿਹੜਾ ਗੁਣਾਂ ਦਾ ਗ੍ਰਾਹਕ ਹੈ। ਚਲੋ ਥੋੜੀ ਜਿਹੀ ਹੋਰ ਬੇਨਤੀ, ਇੱਕ ਗੁਣ ਨੇ ਆ ਜਿਹੜੇ ਸੰਸਾਰ ਦਾ ਹੁਨਰ ਆਪਾਂ ਕਹਿੰਦੇ, ਇਹ ਵੀ ਗੁਣ ਨੇ, ਪਰ ਇੱਕ ਗੁਣ ਉਹ ਨੇ ਜਿਨ੍ਹਾਂ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਆਪ ਜੀ ਇੱਕ ਪਾਠ ਰੋਜ਼ ਕਰਦੇ ਉਸ ਜਪਜੀ ਸਾਹਿਬ ਵਿੱਚ, ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਪਰ ਥੋੜਾ ਜਿਹਾ ਮੇਰੀ ਬੇਨਤੀ ਹੈ ਜੀ, ਸੱਚ ਹੈ ਕਿ ਪਰਮਾਤਮਾ ਦੇ ਨਾਮ ਦਾ ਜਿਹੜਾ ਹੀਰ ਹੈ ਇਹਦੀ ਵੀ ਕੀਮਤ ਉਹ ਜਾਣਦਾ ਜਿਹਦੇ ਅੰਦਰ ਪਰਮਾਤਮਾ ਦੀ ਭੁੱਖ ਪੈਦਾ ਹੋ ਜਾਏ। ਜਿਸ ਅੰਦਰ ਭੁੱਖ ਪੈਦਾ ਨਹੀਂ, ਜਿਸ ਅੰਦਰ ਪਿਆਸ ਪੈਦਾ ਨਹੀਂ, ਉਹ ਸੱਚ ਕੀਮਤ ਨਹੀਂ ਜਾਣਦਾ। ਜਿਵੇਂ ਮਨੁੱਖ ਨੂੰ ਪਿਆਸ ਲੱਗੀ ਹੋਵੇ, ਤ੍ਰੇਹ ਲੱਗੀ ਹੋਵੇ, ਤੇ ਉਹਨੂੰ ਪੁੱਛ ਕੇ ਦੇਖੋ ਕਿ ਪਾਣੀ ਦੀ ਕੀਮਤ ਕੀ ਹੈ। ਸੰਸਾਰ ਭਰ ਦੀ ਦੌਲਤ, ਸੰਸਾਰ ਭਰ ਦੀਆਂ ਪਦਵੀਆਂ,
ਜਿਤਨੇ ਮਰਜ਼ੀ ਪਦਾਰਥ ਉਹਦੇ ਸਾਹਮਣੇ ਰੱਖ ਦਈਏ, ਜਿਸ ਨੂੰ ਪਿਆਸ ਲੱਗੀ ਏ, ਪਿਆਸ ਨਾਲ ਉਹ ਤੜਪ ਰਿਹਾ, ਪਿਆਸ ਨਾਲ ਉਹਦੀ ਮੌਤ ਹੋ ਸਕਦੀ ਹੈ, ਉਹ ਦੁਨੀਆਂ ਭਰ ਦੇ ਪਦਾਰਥਾਂ ਨੂੰ ਠੋਕਰ ਮਾਰ ਜਾਏਗਾ, ਉਹ ਪਾਣੀ ਦੀ ਘੁੱਟ ਵਾਲੇ ਪਾਸੇ ਜਾਏਗਾ ਕਿਉਂਕਿ ਉਹਦੇ ਪ੍ਰਾਣਾਂ ਨੂੰ ਲੱਗੀ। ਇਸੇ ਤਰ੍ਹਾਂ ਇਨ ਬਿਨ ਜਿਸ ਅੰਦਰ ਪਰਮਾਤਮਾ ਨੂੰ ਮਿਲਣ ਦੀ ਭੁੱਖ ਜਾਂ ਪਿਆਸ ਪੈਦਾ ਹੋਵੇ, ਉਹਨੂੰ ਪੁੱਛ ਕੇ ਦੇਖੀਏ ਵੀ ਪਰਮਾਤਮਾ ਦੇ ਨਾਮ ਦੇ ਗੁਣਾਂ ਦੀ ਕੀਮਤ ਕੀ ਹੈ। ਥੋੜੀ ਜਿਹੀ ਇੱਕ ਦੋ ਮੈਂ ਬੇਨਤੀਆਂ ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚੋਂ ਨੇ, ਕੱਲ ਵੀ ਇੱਕ ਉਦਾਹਰਣ ਅਸੀਂ ਲਈ ਸੀ ਕਿ ਖਿੜੇ ਹੋਏ ਫੁੱਲਾਂ ਦੀ ਕੀਮਤ ਕਦਰ, ਜਿੰਨੀ ਭਵਰਾ ਜਾਂਦਾ ਉਨੀ ਗਧੇ ਨੂੰ ਉਹਦੀ ਕਦਰ ਨਹੀਂ। ਗੁਰਬਾਣੀ ਮੁਤਾਬਕ ਭਾਈ ਸਾਹਿਬ ਨੇ ਕੁਝ ਬਚਨ ਕਹੇ ਨੇ, ਉਹ ਕਹਿੰਦੇ ਦੇਖੋ ਰਤਨ ਬੜਾ ਕੀਮਤੀ ਹੈ, ਹੀਰਾ ਕਹਿ ਲੋ ਰਤਨ ਕਹਿ ਲੋ, ਬੜਾ ਬੇਸ਼ਕੀਮਤੀ ਹੈ ਤੇ ਉਹ ਕੀਮਤੀ ਰਤਨ ਜਿਹੜਾ ਕਿਸੇ ਕਦਰਦਾਨ ਦੇ ਗਲੇ ਵਿੱਚ ਪਿਆ ਹੋਵੇ ਤੇ ਉਹਦੀ ਸ਼ੋਭਾ ਉਹਨੂੰ ਬਚਾ ਕੇ ਰੱਖਦਾ ਕਿਉਂਕਿ ਉਹਨੂੰ ਪਤਾ ਉਹਦੀ ਕੀਮਤ ਕਿੰਨੀ ਹੈ। ਤੇ ਭਾਈ ਸਾਹਿਬ ਕਹਿੰਦੇ ਜੇ ਉਹੀ ਕੀਮਤੀ ਰਤਨ ਜਿਹਦੀ ਬੇਸ਼ਕੀਮਤ ਹੈ ਜੀ, ਉਹ ਕਿਸੇ ਆਪਾਂ ਧਾਗੇ ਵਿੱਚ ਪਰੋ ਕੇ ਜਾਂ ਸੋਨੇ ਵਿੱਚ ਮੜ ਕੇ ਉਹਨੂੰ ਬਾਂਦਰ ਦੇ ਗਲੇ ਚ ਪਾ ਦਿਓ, ਯਾਦ ਰੱਖਿਓ ਬਾਂਦਰ ਨੂੰ ਕੋਈ ਕੀਮਤ ਨਹੀਂ, ਉਹਦਾ ਗਲਾ ਕਿੰਨਾ ਕੋਈ ਕੀਮਤੀ ਹੈ। ਮੈਂ ਸਿਰਫ ਤਾਂ ਬੇਨਤੀ ਕੀਤੀ ਤੇ ਮਹਾਰਾਜ ਨੇ ਕਿਹਾ ਕਿ ਭਗਤ ਜੀ ਨੇ ਕਿ ਆਪਣੇ ਮੂੰਹ ਦੀ ਥੈਲੀ ਬੰਦ ਕਰਕੇ ਰੱਖ, ਕੋਈ ਪਾਰਖੂ ਮਿਲੇਗਾ ਉਹਦੇ ਅੱਗੇ ਖੋਲੀ, ਉਹ ਮਹਿੰਗੇ ਮੁੱਲ ਖਰੀਦੇਗਾ, ਨਹੀਂ ਤੇ ਲੋਕ ਮਜ਼ਾਕ ਕਰਨ ਵਾਲੇ ਨੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ ਕਿ ਜੇ ਰਤਨ ਬਾਂਦਰ ਦੇ ਗਲੇ ਵਿੱਚ ਪਾ ਦਿੱਤਾ ਜਾਏ ਉਹਨੂੰ ਕੀ ਪਤਾ ਜੀ, ਉਹਦੀ ਕੋਈ ਕੀਮਤ ਨਹੀਂ ਜਾਣਦਾ, ਚੰਚਲ ਬਿਰਤੀ ਹੈ। ਪਰਮਾਤਮਾ ਦਾ ਨਾਮ ਕੀਮਤੀ ਰਤਨ ਹੈ, ਚੰਚਲ ਬਾਂਦਰ ਵਰਗਾ ਜਿਸ ਦਾ ਮਨ ਹੈ ਜੇ ਆਪਾਂ ਉਹਨੂੰ ਸੁਣਾਉਣ ਲੱਗ ਪਈ, ਯਾਦ ਰੱਖਿਓ ਉਹਦੇ ਸਾਹਮਣੇ ਕੋਈ ਕੀਮਤ ਨਹੀਂ ਉਹਦੀ। ਤਿੰਨ ਚਾਰ ਭਾਈ ਸਾਹਿਬ ਨੇ ਉਦਾਹਰਣਾਂ ਦਿੱਤੀਆਂ ਨੇ। ਦੂਸਰਾ ਬਚਨ ਉਹਨਾਂ ਨੇ ਕਿਹਾ, ਆਪਾਂ ਭੋਜਨ ਤਿਆਰ ਕਰਨੇ ਆ ਰਸੋਈ ਚ, ਮਿੱਠਾ ਸਲੂਣਾ ਖੱਟ ਰਸਾ ਜੋ ਵੀ ਛਕਨੇ ਆ, ਪਰ ਉਹਦੀ ਕੀਮਤ ਉਹਦੇ ਸਵਾਦ ਦਾ ਕਿਸ ਨੂੰ ਪਤਾ ਹੈ। ਜਿਸ ਬੰਦੇ ਦੀ ਜੀਭ ਹੈ, ਜਿਹਨੂੰ ਸਵਾਦ ਚੱਖਣ ਦੀ ਪਰਮਾਤਮਾ ਨੇ ਸਮਰੱਥਾ ਦਿੱਤੀ, ਉਹਨੂੰ ਪਤਾ ਮਿਠਾਸ ਖਟਾਸ ਤੇ ਸਲੂਣਾ ਕੀ ਹੈ। ਪਰ ਮੈਟਲ ਦੀ ਬਣੀ ਕੋਈ ਕੜਛੀ ਅਸੀਂ ਸਾਰਾ ਦਿਨ ਕਿਚਨ ਵਿੱਚ ਭੋਜਨ ਬਣਾਉਣ ਲੱਗੇ ਉਹਨੂੰ ਵਰਤਨੇ ਆ, ਪਰ ਯਾਦ ਰੱਖਿਓ ਜਿੰਨੀ ਕੀਮਤ ਇਸ ਜੀਵ ਨੂੰ ਪਤਾ ਓਨੀ ਕੀਮਤ ਉਸ ਕੜਛੀ ਨੂੰ ਨਹੀਂ ਪਤਾ। ਸਿਰਫ ਗੱਲ ਸਮਝਾਉਣ ਵਾਸਤੇ ਉਦਾਹਰਣਾਂ ਦਿੱਤੀਆਂ ਜਾਂਦੀਆਂ ਨੇ ਜੀ। ਅੱਜ ਮੇਰੀ ਇੱਛਾ ਸੀ ਵੀ ਥੋੜਾ ਜਿਹਾ ਕਿ ਵਾਹਿਗੁਰੂ ਜੀ ਕਿਤੇ ਇਹ ਭੁੱਖ ਲੱਗੇ, ਆਪਾਂ ਰੂਹਾਨੀਅਤ ਤੇ ਗ੍ਰਾਹਕ ਬਣਨ ਦਾ ਯਤਨ ਕਰੀਏ। ਹੁਣ ਕੜਛੀ ਨੂੰ ਕੋਈ ਕੀਮਤ ਨਹੀਂ, ਜੀਵ ਨੂੰ ਪਤਾ ਉਹਦੀ ਕੀਮਤ ਕੀ ਹੈ। ਸੁਨਾਰ ਨੂੰ ਜੋਰੀ ਨੂੰ ਪਤਾ ਹੈ ਕਿ ਰੇਹ ਦੀ ਕੀਮਤ ਕੀ ਹੈ, ਪਰ ਸੱਚ ਹੈ ਕਿ ਬਾਂਦਰ ਦੇ ਗਲੇ ਚ ਪਾਏ ਹੋਏ ਨੂੰ ਕੋਈ ਪਤਾ ਨਹੀਂ। ਡੱਡੂ ਕਮਲ ਦੀਆਂ ਜੜਾਂ ਚ ਰਹਿੰਦਾ ਹੈ, ਉਸ ਨੂੰ ਕੋਈ ਕੀਮਤ ਦਾ ਪਤਾ ਨਹੀਂ। ਉਸ ਚਿੱਕੜ ਵਿੱਚ ਪੈਦਾ ਹੋਏ ਕਮਲ ਫੁੱਲ ਦੀ ਸੁਗੰਧੀ, ਉਹਦੇ ਖੇੜੇ ਦੀ ਜੇ ਕੀਮਤ ਪੁੱਛਣੀ ਹੈ ਤੇ ਇਹ ਕਾਲੇ ਰੰਗ ਦੇ ਭਵਰੇ ਨੂੰ ਪੁੱਛ ਕੇ ਦੇਖੀਏ ਕਿ ਉਹਦੀ ਕੀਮਤ ਕੀ ਹੈ। ਅਗਲੀ ਬੇਨਤੀ, ਆਪਣੇ ਪਿੰਡਾਂ ਚ ਗੁੱਜਰ ਗਾਵਾਂ ਰੱਖਦੇ ਹੁੰਦੇ ਸਨ, ਅੱਜ ਵੀ ਕਹਿਣ ਦੁੱਧ ਬੜਾ ਕੀਮਤੀ ਹੈ। ਉਦਾਹਰਣ ਦਾ ਇੱਕ ਪੱਖ ਲੈਣਾ ਹੈ ਤੇ ਗੁੱਜਰ ਜਿਹੜਾ ਉਹ ਦੁੱਧ ਵੇਚ ਕੇ ਖਲ ਤੇ ਸੂੜੀ ਲੈ ਕੇ ਆਉਂਦਾ ਸੀ, ਬੂਰਾ ਛਾਣ ਲੈ ਕੇ ਆਉਂਦਾ ਸੀ। ਭਾਈ ਸਾਹਿਬ ਕਹਿੰਦੇ ਇਸੇ ਤਰ੍ਹਾਂ ਜਿਹੜੇ ਬੰਦਿਆਂ ਨੂੰ ਕਦਰ ਕੋਈ ਨਹੀਂ, ਖਿਮਾ ਕਰਿਓ ਉਹਨਾਂ ਨੂੰ ਕੋਈ ਸਮਝ ਨਹੀਂ ਨਾਮ ਕੀ, ਸਿਮਰਨ ਕੀ, ਬੰਦਗੀ ਕੀ। ਭਾਈ ਸਾਹਿਬ ਦੇ ਬੋਲ ਨੇ, ਰਤਨ ਮਣੀ ਗੱਲ ਬੰਦ ਰਹਿ ਕਹੋ ਕੀਮ ਨਾ ਜਾਣੇ, ਕਰਸ਼ੀ ਸਾਉ ਨਾ ਸੰਭਲੈ ਰਸ ਭੋਜਨ ਖਾਣੇ, ਡੱਡੂ ਚਿੱਕੜ ਵਾਸੈ ਕਮਲੈ ਨਾ ਸਿਆਣੈ, ਨਾਭ ਕਥੂਰੀ ਮਿਰਗ ਦੇ ਫਿਰਦਾ ਖੈਰਾਣੈ। ਕਸਤੂਰੀ ਹਿਰਨ ਦੀ ਨਾਭੀ ਵਿੱਚ ਹੈ ਪਰ ਉਹਨੂੰ ਆਪਣੇ ਘਰ ਦੀ ਕੀਮਤ ਦਾ ਪਤਾ ਨਹੀਂ, ਉਹ ਬਾਹਰ ਤੁਰਿਆ ਫਿਰਦਾ। ਨਾਭ ਕਥੂਰੀ ਮਿਰਗ ਦੇ ਫਿਰਦਾ ਹੈਰਾਣੈ, ਗੁੱਜਰ ਗੋਰਸ ਵੇਚ ਕੇ ਖਲ ਸੂੜੀ ਆਣੈ। ਉਹਨੂੰ ਦੁੱਧ ਭਾਵਾਂ ਉਹ ਵੇਚ ਕੇ ਆਇਆ ਪਰ ਉਹਦੇ ਬਦਲੇ ਭਾਂਡੇ ਖਾਲੀ ਕਰਕੇ ਉਹ ਜਾਂ ਖਲ ਲੈ ਕੇ ਆ ਗਿਆ। ਸੂੜੀ ਸ਼ਬਦ ਇੱਕ ਵਰਦੇ ਹੁੰਦੇ ਸਾਂ ਜੀ ਆਪਾਂ, ਛੋਲਿਆਂ ਦਾ ਉੱਪਰ ਵਾਲਾ ਜਿਹੜਾ ਛਿਲਕਾ ਹੁੰਦਾ ਸੀ, ਉਹ ਸਭ ਕੁਝ ਲੈ ਕੇ ਆ ਗਿਆ ਪਰ ਉਹਨੇ ਦੁੱਧ ਜਿਹੜਾ ਉਹ ਵੇਚ ਦਿੱਤਾ। ਪਰ ਮੈਂ ਫਿਰ ਬੇਨਤੀ ਕਰਾਂਗਾ, ਆਪਾਂ ਥੋੜਾ ਜਿਹਾ ਸਤਿਗੁਰਾਂ ਦੀ ਬਾਣੀ ਚਾਹੀਏ। ਰੂਹਾਨੀਅਤ ਦਾ ਗੁਣ ਲੈਣ ਵਾਲਾ ਸਿਰਫ ਇੱਕੋ ਪੱਖ ਦੇਖਦਾ ਵੀ ਮੈਨੂੰ ਇਹਚੋਂ ਗੁਣ ਕਿਹੜਾ ਮਿਲਦਾ। ਚੀਜ਼ ਇੱਕੋ ਹੀ ਹੈ ਜੀ। ਇਸ ਸਮਾਜ ਚ ਅੱਧੇ ਲੋਕ ਦਾ ਮਜ਼ਾਕ ਉਡਾਉਂਦੇ ਨੇ, ਬੇਕਦਰੀ ਕਰਦੇ ਨੇ,
ਤੇ ਕੁਛ ਐਸੇ ਨੇ ਜਿਹੜੇ ਉਹਦੀ ਬਹੁਤ ਕੀਮਤ ਜਾਣਦੇ ਆ। ਅੱਜ ਮੈਂ ਇੱਕ ਉਦਾਹਰਨ ਆਪ ਜੀ ਨੂੰ ਦਿਆਂਗਾ, ਜਨਮ ਸਾਖੀ ਚ ਇੱਕ ਬਚਨ ਹੈ ਗੁਰੂ ਨਾਨਕ ਸਾਹਿਬ ਜੀ ਬਾਰੇ ਕਿ ਹਰ ਥਾਂ ਤੇ ਕਿਸੇ ਨੇ ਜੀਆ ਆ ਨੀ ਕਿਹਾ ਬਾਬਾ ਜੀ ਨੂੰ। ਭਾਈ ਮਰਦਾਨਾ ਸਾਹਿਬ ਨੇ ਇੱਕ ਵਾਰੀ ਪ੍ਰਸ਼ਨ ਕੀਤਾ ਸੀ, ਸਤਿਗੁਰੂ ਇਸ ਸਮਾਜ ਦੀ ਮੈਨੂੰ ਇਹ ਸਮਝ ਨਹੀਂ ਪੈਂਦੀ, ਕਈ ਐਸੇ ਸੱਜਣ ਨੇ ਜਿੱਥੇ ਆਪ ਜੀ ਜਾਂਦੇ ਹੋ ਉਹ ਵਾਰ ਨੇ ਬਲਿਹਾਰ ਨੇ ਕੁਰਬਾਨ ਜਾਂਦੇ ਨੇ, ਕਈ ਐਸੇ ਸਮਾਜ ਵਿਚ ਰਹਿੰਦੇ ਨੇ ਜਿਹੜੇ ਵੱਟੇ ਮਾਰਨ ਨੂੰ ਤਿਆਰ ਨੇ, ਕੁਰਾਈਆ ਤੱਕ ਸ਼ਬਦ ਵਰਦੇ ਰਹੇ। ਕੱਲ ਆਪਾਂ ਸ਼ਬਦ ਵੀ ਪੜਿਆ, ਕੋਈ ਅੱਖ ਹੈ ਭੂਤਨਾ ਕੋ ਕਹਿ ਬੇਤਾਲਾ, ਉਹ ਵੀ ਤਾਂ ਸਮਾਜ ਦਾ ਹੀ ਸੀ ਸਨ। ਮਹਾਰਾਜ ਮੈਨੂੰ ਸਮਝ ਨਹੀਂ ਪੈਂਦੀ ਕਿ ਇਨਸਾਨ ਦੋ ਤਰ੍ਹਾਂ ਦੇ, ਇੱਕ ਤੁਹਾਨੂੰ ਮੁਹੱਬਤ ਕਰ ਰਹੇ ਨੇ, ਦੂਸਰੇ ਅਕਾਰਨ ਵਿਰੋਧ ਕਰ ਰਿਹਾ। ਸਤਿਗੁਰੂ ਮੁਸਕਰਾ ਪਏ, ਪਰ ਇਹਦਾ ਉੱਤਰ ਸਮਾਂ ਆਉਣ ਤੇ ਮਹਾਰਾਜ ਜੀ ਨੇ ਪਾਟਲੀ ਪੁੱਤਰ ਦਿੱਤਾ, ਜਿਹਨੂੰ ਆਪਾਂ ਪਟਨਾ ਸਾਹਿਬ ਕਹਿੰਦੇ। ਜਦੋਂ ਸਤਿਗੁਰੂ ਪਾਟਲੀ ਪੁੱਤਰ ਪਟਨਾ ਸਾਹਿਬ ਗਏ ਤੇ ਸਾਡੀਆਂ ਜਨਮ ਸਾਖੀਆਂ ਤੇ ਇਤਿਹਾਸ ਕਹਿੰਦਾ ਕਿ ਪਟਨਾ ਸਾਹਿਬ ਗੁਰੂ ਨਾਨਕ ਸਾਹਿਬ ਨੇ ਜਿਹੜਾ ਸ਼ਬਦ ਉਚਾਰਨ ਕੀਤਾ ਉਹ ਅਸੀਂ ਪੜ੍ਹਨੇ, ਬਿਮਲ ਮਜਾਰ ਬਸ ਨਿਰਮਲ ਜਲ ਪਦਮਨ ਜਾਵਲ ਰੇ, ਪਦਮਨ ਜਾਵਲ ਜਰ ਸੰਗਤ ਸੰਗ ਦੋਖ ਨਹੀਂ ਰੇ। ਹੁਣ ਇਹ ਸ਼ਬਦ ਜਿਹੜਾ ਇਤਿਹਾਸ ਮੁਤਾਬਕ, ਸਾਡੇ ਪੁਰਾਤਨ ਸਰੋਤਾਂ ਮੁਤਾਬਕ ਇਹ ਸਤਿਗੁਰਾਂ ਨੇ ਪਟਨਾ ਸਾਹਿਬ ਦੀ ਧਰਤੀ ਤੇ ਉਚਾਰਨ ਕੀਤਾ ਇਹ ਸ਼ਬਦ। ਹੁਣ ਉੱਥੇ ਭਾਈ ਸਾਹਿਬ ਨੇ ਕਿਹਾ ਮੈਨੂੰ ਭੁੱਖ ਲੱਗੀ ਹੈ। ਮੈਂ ਜ਼ਿਆਦਾ ਸਾਖੀ ਦੀ ਡਿਟੇਲ ਚ ਨਹੀਂ, ਮੈਂ ਤਾਂ ਕਿਹਾ ਵੀ ਕਦਰ ਕੀਮਤੀ ਵਸਤੂ ਦੀ ਵੀ ਉਹੀ ਜਾਣਦਾ ਜਿਹਨੂੰ ਸਮਝ ਹੈ, ਬੇਸਮਝ ਬੰਦਾ ਕੋਈ ਨਹੀਂ ਕਦਰ ਜਾਣਦਾ। ਉੱਥੇ ਉਹਨਾਂ ਕਿਹਾ ਭੁੱਖ ਲੱਗੀ ਹੈ, ਸਤਿਗੁਰਾਂ ਨੇ ਆਪਣੇ ਚਰਨਾਂ ਦੇ ਨਾਲ ਮਿੱਟੀ ਹਟਾਈ ਵਿੱਚੋਂ ਕੀਮਤੀ ਲਾਲ ਨਿਕਲਿਆ। ਸਾਖੀ ਕਰ ਕਹਿੰਦਾ ਉਹ ਲਾਲ ਹਜ਼ੂਰ ਨੇ ਦਿੱਤਾ, ਸਾਖੀ ਤੁਸੀਂ ਸਾਰੇ ਜਾਣਦੇ। ਭਾਈ ਮਰਦਾਨਾ ਜੀ ਨੂੰ ਕਿਹਾ ਇਹ ਵੇਚ ਕੇ ਤੂੰ ਆਪਣੀ ਉਧਰ ਪੂਰਤੀ ਕਰ ਲੈ, ਸਾਨੂੰ ਸਭ ਨੂੰ ਪਤਾ ਲਾਲ ਬਹੁਤ ਕੀਮਤੀ ਸੀ, ਪਰ ਬਾਜ਼ਾਰ ਤਾਂ ਇੱਕੋ ਹੀ ਹੈ ਨਾ, ਉਸੇ ਬਾਜ਼ਾਰ ਵਿੱਚ ਦੁਕਾਨਾਂ ਬਜਾਜੀ ਦੀਆਂ ਨੇ, ਉਸੇ ਬਾਜ਼ਾਰ ਦੇ ਵਿੱਚ ਖਾਣ ਵਾਲੀਆਂ ਨੇ, ਉਸੇ ਬਾਜ਼ਾਰ ਵਿੱਚ ਸਮਝੋ ਵੀ ਕਰਿਆਨਾ ਜਿਹੜਾ ਸਮਾਨ ਹੈ। ਕਿ ਹਰ ਬੰਦਾ ਉਸ ਕੀਮਤੀ ਲਾਲ ਦੀ ਕਦਰ ਪਾ ਸਕਿਆ? ਸਭ ਨੇ ਕਿਹਾ ਚਮਕਦਾ ਹੋਇਆ ਨਿੱਕਾ ਜਿਹਾ ਕੱਚ ਹੈ, ਮੈਂ ਕੀ ਕਰਨਾ, ਤੇ ਉਹਦੀ ਕੀਮਤ ਕੀ ਬਾਈ ਜੋ ਸਾਡੇ ਇਤਿਹਾਸ ਨੇ ਲਿਖਿਆ, ਕਿਸੇ ਨੇ ਗਾਜਰ, ਕਿਸੇ ਮੂਲੀ, ਕਿਸੇ ਕੱਪੜਾ, ਕਿਸੇ ਨੇ ਮਠਿਆਈ, ਪਰ ਉਹ ਸਾਰੇ ਬਾਜ਼ਾਰ ਚ ਲੈ ਕੇ ਗਿਆ। ਅਖੀਰ ਤੇ ਭਾਈ ਸੌਲ ਸਰਾਏ ਜੀ ਜੋਰੀ ਜਿਹਨਾਂ ਨੂੰ ਆਪਾਂ ਕਹਿੰਦੇ, ਜਦੋਂ ਉਹਨਾਂ ਦੇ ਸਾਹਮਣੇ ਜਾ ਕੇ ਉਹ ਲਾਲ ਰੱਖਿਆ ਤੇ ਉਹਨਾਂ ਨੇ ਦੇਖਦਿਆਂ ਸਾਰ ਕਿਹਾ ਕਿ ਮੇਰੇ ਕੋਲ ਇੰਨਾ ਪੈਸਾ ਨਹੀਂ ਮੈਂ ਖਰੀਦ ਸਕਾਂ, ਮੇਰੀ ਇੱਕ ਬੇਨਤੀ, ਬਾਜ਼ਾਰ ਤੇ ਸਾਖੀ ਸਾਨੂੰ ਕੁਝ ਸਿਖਾਉਂਦੀ ਹੈ। ਸਾਡੇ ਬਹੁਤ ਪਿਆਰੇ ਇੱਕ ਵਿਦਵਾਨ ਸਨ, ਨਾਂ ਬੜੀ ਵਾਰੀ ਮੈਂ ਜ਼ਿਕਰ ਕਰਨਾ, ਡਾਕਟਰ ਤਾਰਨ ਸਿੰਘ ਜੀ। ਉਹ ਅਕਸਰ ਕਹਿੰਦੇ ਹੁੰਦੇ ਸਨ ਕਿ ਸਾਖੀ ਨੂੰ ਸਮਝਣ ਦਾ ਯਤਨ ਕਰੀਏ, ਸਾਖੀ ਨੂੰ ਖੰਡਨ ਨਾ ਕਰੀਏ। ਉਹਨਾਂ ਨੇ ਕਈ ਸਾਖੀਆਂ ਦੇ ਬੜੇ ਕਮਾਲ ਦੇ ਅਰਥ ਕੀਤੇ ਤੇ ਉਸ ਕਿਤਾਬ ਦਾ ਨਾਮ ਵੀ ਹੈ ਸਿੱਖ ਧਰਮ ਰਹੱਸ ਤੇ ਰਮਜ, ਉਹ ਪੜ੍ਹਨ ਵਾਲੀ ਹੈ। ਉਸ ਵਿੱਚ ਉਹਨਾਂ ਨੇ ਸਾਖੀਆਂ ਦੇ ਅੰਤਰੀ ਭਾਵ ਲਏ। ਹੁਣ ਮੈਂ ਸਿਰਫ ਕੱਲੀ ਲਾਲ ਦੀ ਗੱਲ ਨਹੀਂ ਕਰ ਰਿਹਾ, ਹੁਣ ਸ਼ਹਿਰ ਇੱਕੋ ਹੈ, ਬਾਜ਼ਾਰ ਇੱਕੋ ਹੈ। ਪਿਆਰਿਓ ਯਾਦ ਰੱਖਿਓ, ਉਸ ਬਾਜ਼ਾਰ ਦੇ ਵਿੱਚ ਉਸ ਲਾਲ ਦੀ ਕੀਮਤ ਖਾਣ ਵਾਲੀਆਂ ਚੀਜ਼ਾਂ ਪੈ ਰਹੀ ਹੈ, ਤੇ ਉਸੇ ਜੋ ਸ਼ਹਿਰ ਦੇ ਵਿੱਚ ਕਦਰਦਾਨ ਬੈਠਾ ਉਹ ਕਹਿੰਦਾ ਨਾ ਕਿ ਇਸ ਦੀ ਕੀਮਤ ਨਹੀਂ ਅਦਾ ਕੀਤੀ ਜਾ ਸਕਦੀ, ਇਹਦੇ ਮੈਂ ਪੈਸੇ ਦੇ ਨਹੀਂ ਸਕਦਾ। ਕਹਿੰਦਾ ਹਾਂ ਇੱਕ ਗੱਲ ਮੇਰੀ ਸੁਣ, ਤੁਸੀਂ ਲੈ ਕੇ ਆਏ ਹੋ, ਮੈਂ ਇਹਨੂੰ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਤੇ ਸਾਡਾ ਇੱਕ ਨੇਮ ਹੈ ਜੋਰੀਆਂ ਦਾ, ਇਹੋ ਜਿਹਾ ਕੀਮਤੀ ਲਾਲ ਕਿਤੇ ਮਿਲ ਜਾਏ ਉਹਦੇ ਦੇਖਣ ਦਾ ਹੀ ਅਸੀਂ 100 ਦਮੜਾ ਦਿੰਦੇ ਹਾਂ। 100 ਰੁਪਇਆ ਕਿਹਾ ਗਿਆ ਵੈਸੇ, ਮੈਂ ਬੇਨਤੀ ਕਰਾਂਗਾ ਪੈਸੇ ਘੱਟ ਕੇ ਵਾਧੇ ਦਾ ਮਤਲਬ ਉਹ ਕਿੰਨਾ ਇਮਾਨਦਾਰ ਬੰਦਾ ਹੈ। ਜੇ ਬੰਦਾ ਕਪਟ ਰੱਖਦਾ ਹੈ, ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਕਹਿੰਦਾ, ਸ਼ਾਇਦ ਵਾਹਿਗੁਰੂ ਇਹ ਹੰਗਤਾ ਚ ਨਹੀਂ ਕਹਿ ਰਿਹਾ, ਅੰਦਰ ਦਾ ਦਰਵਾਜ਼ਾ ਕਦੀ ਨਾ ਖੁੱਲੇ, ਹਰ ਹਰ ਕਰਨ ਤੇ ਕਪਟ ਕਮਾਵੇਂ ਹਿਰਦਾ ਸੁੱਧ ਨਾ ਹੋਈ, ਅੰਦਰ ਜੇ ਕਪਟ ਹੈ ਤਾਂ। ਪਰ ਜੇ ਨੀਅਤ ਰਾਸ ਹੈ, ਉਸ ਬੰਦੇ ਦੀ ਨੀਅਤ ਕਿੰਨੀ ਸਾਫ, ਕਿੰਨਾ ਇਮਾਨਦਾਰ ਬੰਦਾ ਹੈ ਭਾਈ ਸਾਹਿਬ ਸਰਾਏ, ਪਹਿਲਾਂ ਕਦੀ ਮਿਲਿਆ ਨਹੀਂ। ਉਸ ਇਮਾਨਦਾਰ ਨੀਅਤ ਰਾਸ ਵਾਲੇ ਬੰਦੇ ਨੇ ਕਿਹਾ ਇਹਦੇ ਦੇਖਣ ਦੀ ਵੀ ਦਰਸ਼ਨ ਭੇਟਾ ਹੈ। ਭਾਈ ਜੀ ਲੈ ਕੇ ਆ ਗਏ, ਹਜ਼ੂਰ ਨੇ ਕਿਹਾ ਸਾਡੇ ਕਿਸ ਕੰਮ, ਤੂੰ ਤਾਂ ਪ੍ਰਸ਼ਾਦ ਪਾਣੀ ਛਕਣਾ ਸੀ। ਕਹਿੰਦਾ ਬਾਬਾ ਜੀ ਮੈਂ ਕੀ ਦੱਸਾਂ, ਤੁਸੀਂ ਲਾਲ ਕਾਹਦਾ ਦਿੱਤਾ। ਸਤਿਗੁਰੂ ਹੱਸ ਪਏ,
ਦੱਸ ਹੋਇਆ ਕਿ ਕਹਿੰਦਾ ਪਤਾ ਨੀ ਕੋਈ ਸਮਝ ਨੀ ਪਈ ਕਿਤੇ ਤੇ ਰੁਲਦਾ ਰਿਹਾ ਇਹਦੀ ਕੀਮਤ ਕੱਪੜਾ ਪੈਂਦੀ ਰਹੀ ਗਾਜਰ ਮੂਲੀ ਨਗੁਣੀਆਂ ਜਿਹੀਆਂ ਚੀਜ਼ਾਂ ਨਾਲ ਤੇ ਕਿਤੇ ਇੱਕ ਮਿਲਿਆ ਉਹ ਦੇਖਣ ਤੋਂ ਬਾਅਦ ਕਹਿੰਦਾ ਨਾ ਨਾ ਇਹਦੀ ਕੋਈ ਕੀਮਤ ਨੀ ਦੇਖਣ ਦੀ ਭੇਟਾ ਹੈ ਮਹਾਰਾਜ ਨੇ ਹੱਸ ਕੇ ਕਿਹਾ ਚੇਤੇ ਰੱਖੀ ਤੂੰ ਇੱਕ ਦਿਨ ਸਵਾਲ ਕੀਤਾ ਸੀ ਕਈ ਵੱਟੇ ਮਾਰਦੇ ਨੇ ਕਈ ਪਿਆਰ ਕਰਦੇ ਨੇ ਬਸ ਆਹ ਹੀ ਹਾਲਤ ਜਿਵੇਂ ਲਾਲ ਦੀ ਹੋਈ ਸਾਡੀ ਹੁੰਦੀ ਪਈ ਹੈ ਮਹਾਰਾਜ ਨੇ ਕਿਹਾ ਜਿਹੜੇ ਕਦਰਦਾਨ ਨੇ ਸੱਚੀ ਉਹਨਾਂ ਦੀ ਨਜ਼ਰ ਵਿੱਚ ਬਹੁਤ ਕਦਰ ਹੈ ਤੇ ਜਿਹੜੇ ਬੇਕਦਰੇ ਨੇ ਸੱਚ ਹੈ ਉਹਨਾਂ ਨੂੰ ਸਮਝ ਕੋਈ ਨਹੀਂ ਮੈਂ ਬੇਨਤੀ ਕਰਾਂਗਾ ਗੁਣਾਂ ਦੀ ਰੂਹਾਨੀ ਗੁਣਾਂ ਦੀ ਵੀ ਕਦਰ ਉਹ ਜਾਣਦਾ ਜਿਹਦੇ ਅੰਦਰ ਕਰਤਾਰ ਦੀ ਪਰਮਾਤਮਾ ਨੂੰ ਮਿਲਣ ਦੀ ਭੁੱਖ ਹੈ ਦੂਜਾ ਨਿਖ ਸਤਿਗੁਰਾਂ ਨੇ ਬਾਣੀ ਚ ਕੁਝ ਬਚਨ ਕਹੇ ਹਜ਼ੂਰ ਨੇ ਸੱਚ ਕਿਹਾ ਮੈਂ ਕੱਲ ਵੀ ਕਿਹਾ ਕਿ ਆਪਾਂ ਕਹਿ ਤਾਂ ਦਿੰਦੇ ਹਾਂ ਪਰਮਾਤਮਾ ਦੀ ਗੱਲ ਕਰੀਏ ਕੋਈ ਸ਼ੱਕ ਨਹੀਂ ਪਰ ਗੁਰਬਾਣੀ ਕਹਿੰਦੀ ਸਾਕਤ ਬੰਦਾ ਜਿਹੜਾ ਨਹੀਂ ਮੰਨਦਾ ਪਿਆ ਕਿਰਪਾ ਕਰਕੇ ਉਹਦੇ ਕੋਲ ਇੰਨੀ ਕੀਮਤੀ ਹੀਰੇ ਦੀ ਗੱਲ ਨਾ ਕਰੋ ਇਹ ਬੇਕਦਰਾ ਹੈ ਇੱਕ ਪਾਠ ਅਸੀਂ ਕਰਨੇ ਆ ਰਾਮ ਰਾਮ ਰਾਮ ਰਮੈ ਰਮ ਰਹੀ ਹੈ ਕਬੀਰ ਸਾਹਿਬ ਜੀ ਰਾਮ ਰਾਮ ਰਮੈ ਰਮ ਰਹੀ ਹੈ ਸਾਕਤ ਸਿਉਂ ਭੂਲ ਨੇ ਕਹੀ ਹੈ ਵਾਹਿਗੁਰੂ ਜੀ ਇੱਥੋਂ ਤੱਕ ਤੁਸੀਂ ਇੱਕ ਬਚਨ ਪੜ੍ਹਦੇ ਹੋ ਹਰ ਜਸ ਸੁਣੈ ਨਾ ਹਰ ਗੁਣ ਗਾਵੈ ਬਾਤਨ ਹੀ ਅਸਮਾਨ ਗਿਰਾਵੈ ਐਸੇ ਲੋਗਨ ਸਿਉਂ ਕਿਆ ਕਹੀ ਹੈ ਜੋ ਪ੍ਰਭ ਕੀ ਇਹ ਭਗਤ ਤੇ ਬਾਜ ਤਿੰਨ ਤੇ ਸਦਾ ਡਰਾਨੇ ਰਹੀ ਮੈਂ ਆਪ ਨੂੰ ਬੇਨਤੀ ਕੀਤੀ ਵੀ ਇਹਨੂੰ ਵਿਤਕਰੇ ਚ ਨਹੀਂ ਲੈ ਕੇ ਜਾਣਾ ਬੀਜ ਕੀਮਤੀ ਹੈ ਕੱਲ ਵੀ ਅਸੀਂ ਪੜਿਆ ਤੇ ਜ਼ਮੀਨ ਨਿਕੰਮੀ ਹੈ ਤੇ ਬੀਜ ਆਪਾਂ ਕਿਉਂ ਸੱਟਨੇ ਪਏ ਤੁਸੀਂ ਦੇਖੋ ਜਿਹੜੇ ਖੇਤੀ ਕਰਨ ਵਾਲੇ ਆ ਜਿਹੜੀ ਜ਼ਮੀਨ ਚੰਗੀ ਹੈ ਬੀਜ ਵੀ ਉਹਦੇ ਚ ਪਾਇਆ ਜਾਂਦਾ ਤੇ ਜਿਹੜੀ ਜ਼ਮੀਨ ਨਿਕੰਮੀ ਹੈ ਉਹਦੇ ਵਿੱਚ ਬੀਜ ਸਜ ਕਿੱਟ ਕੇ ਆਪਾਂ ਬੇਕਦਰੀ ਕਿਉਂ ਕਰਨੀ ਚਲੋ ਇੱਕ ਪਾਖੇ ਵੀ ਗੁਰੂ ਸਾਹਿਬ ਜੀ ਨੇ ਕਿਹਾ ਕਿ ਵਿਣ ਗਾਹਕ ਗੁਣ ਵੇਚੀਏ ਤਾਂ ਉਹ ਗੁਣ ਸਹਿਗ ਹੋ ਜਾਏ ਜੇ ਗੁਣਾਂ ਦਾ ਗਾਹਕ ਨਾ ਮਿਲੇ ਤੇ ਗੁਣ ਵੇਚਣ ਦਾ ਕੋਈ ਫਾਇਦਾ ਨਹੀਂ ਵਿਣ ਗਾਹਕ ਗੁਣ ਵੇਚੀਏ ਤਾਂ ਗੁਣ ਸਹਿਗ ਹੋ ਜਾਏ ਗੁਣ ਕਾ ਗਾਹਕ ਜੇ ਮਿਲੇ ਤਾਂ ਗੁਣ ਲਾਖ ਬਿਕਾਏ ਵਾਹਿਗੁਰੂ ਕਿ ਜੇ ਗੁਣਾਂ ਦਾ ਗ੍ਰਾਹਕ ਮਿਲ ਗਿਆ ਤੇ ਚੇਤੇ ਰੱਖਿਓ ਲੱਖਾਂ ਦਾ ਜਾਏਗਾ ਤੇ ਸੱਚ ਹੋਰ ਮੈਂ ਬੇਨਤੀ ਕਰਾਂ ਕਿ ਜਿੰਨੀ ਦੇਰ ਤੱਕ ਰੱਬ ਜੀ ਤੁਸੀਂ ਸੋਝੀ ਨਾ ਦਿਓ ਬੰਦੇ ਨੇ ਕੀਮਤ ਕਿੱਥੇ ਜਾਣੀ ਮਾਰਗ ਮੋਤੀ ਬਿਥਰ ਅੰਧਾ ਨਿਕਸਿਆ ਆਏ ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘਿਆ ਜਾਏ ਮੈਂ ਫਿਰ ਬੇਨਤੀ ਕਰਾਂ ਕਿ ਇਹ ਗੁਣ ਜਿਹੜੇ ਨੇ ਸਤਿਗੁਰਾਂ ਨੇ ਫਿਰ ਸਾਨੂੰ ਬਾਣੀ ਚ ਕਿਹਾ ਮੈਂ ਕੇਵਲ ਬਾਹਰ ਦਾ ਹੁਨਰ ਨਹੀਂ ਅਰਥ ਕਰ ਰਿਹਾ ਕਿ ਪਰਮੇਸ਼ਵਰ ਨੂੰ ਮਿਲਣ ਦੀ ਗੱਲ ਨਾਮ ਦੀ ਗੱਲ ਉੱਥੇ ਕਰ ਜਿੱਥੇ ਕਦਰਦਾਨ ਹੈ ਸਤਿਗੁਰਾਂ ਨੇ ਬੜੇ ਪਿਆਰੇ ਬਚਨ ਕਹੇ ਨੇ ਜੀ ਕਹਿੰਦੇ ਭਾਈ ਸਾਨੂੰ ਸਮਤ ਦਿੱਤੀ ਵੀ ਆਪਾਂ ਇਹਨਾਂ ਗੁਣਾਂ ਦੇ ਗ੍ਰਾਹਕ ਬਣੀਏ ਜਿੱਥੋਂ ਵੀ ਕਿਤੇ ਮਿਲਦਾ ਹੈ ਰੂਹਾਨੀ ਸਕੂਨ ਜਿੱਥੋਂ ਮਿਲਦਾ ਹੋਵੇ ਮੈਂ ਤਾਂ ਇੱਕੋ ਗੱਲ ਕਹਾਂਗਾ ਜੀ ਜਿੰਨਾ ਕੋਈ ਤਜਰਬਾ ਹੋ ਚੁੱਕਾ ਹੈ ਕੋਈ ਇਹ ਨਹੀਂ ਕਿ ਸਾਡਾ ਆਖਰੀ ਮੈਂ ਕਹਿੰਦਾ ਕੋਈ ਸੰਪਰਦਾ ਹੋਵੇ ਸਿੱਖਾਂ ਚ ਸੱਚੀ ਲੋ ਕੋਈ ਜਿਸ ਬੰਦੇ ਕੋਲ ਬੈਠਿਆਂ ਮਨ ਨੂੰ ਸਕੂਨ ਮਿਲਦਾ ਤੇ ਗੁਰੂ ਚੇਤੇ ਆਉਣ ਨੂੰ ਦਿਲ ਕਰਦਾ ਉਹਨੂੰ ਮਿਲਣ ਤੋਂ ਬਾਅਦ ਬਾਣੀ ਪੜ੍ਹਨ ਨੂੰ ਦਿਲ ਕਰਦਾ ਮੇਰਾ ਖਿਆਲ ਹੈ ਸਾਨੂੰ ਉਹਦੇ ਨਾਲ ਗੁਣਾਂ ਦੀ ਸਾਂਝ ਪਾ ਲੈਣੀ ਚਾਹੀਦੀ ਹੈ ਤੇ ਭਾਵੇਂ ਖੂਨ ਦਾ ਰਿਸ਼ਤਾ ਹੋਵੇ ਜਿਸ ਬੰਦੇ ਕੋਲ ਬੈਠਿਆਂ ਨੇਮ ਭੁੱਲਦਾ ਗੁਰੂ ਪ੍ਰਤੀ ਭਾਵਨਾ ਨਹੀਂ ਬਣਦੀ ਸੱਕਾ ਪੁੱਤਰ ਵੀ ਕਿਉਂ ਨਾ ਹੋਵੇ ਦੂਰੀ ਬਣਾ ਹੀ ਲੈਣੀ ਚਾਹੀਦੀ ਹੈ ਪ੍ਰਾਲਬਧ ਕਰਕੇ ਸਾਨੂੰ ਮਿਲਿਆ ਠੀਕ ਹੈ ਸਤਿਗੁਰਾਂ ਨੇ ਦੇਖੋ ਬਾਣੀ ਚ ਕਿਹਾ ਕਿ ਕਬੀਰ ਰਸ ਕੋ ਗਾਂਡੋ ਚੂਸੀ ਹੈ ਮੈਂ ਥੋੜੀ ਜਿਹੀ ਗੱਲ ਗੁੰਦੀ ਕਰਨ ਲੱਗਾ ਜਿਵੇਂ ਗੰਨੇ ਨੂੰ ਰਸ ਕੱਢਣ ਲਈ ਕਿੰਨਾ ਦੁੱਖ ਪਾਉਣਾ ਪੈਂਦਾ ਜੀ ਪਰ ਮੈਂ ਇੱਕ ਵਾਰ ਬੇਨਤੀ ਕੀਤੀ ਸੀ ਜੀ ਟੀਕਾਕਾਰਾਂ ਗੁਰਮੁਖਾਂ ਨੇ ਇਹ ਅਰਥ ਕੀਤੇ ਨੇ ਕਬੀਰ ਰਸ ਕੋ ਗਾਂਡੋ ਚੂਸੀ ਹੈ ਗੁਣ ਕੋ ਮਰੀਆ ਰੋਏ ਜਿਵੇਂ ਗੰਨੇ ਦਾ ਰਸ ਲੈਣ ਲਈ ਗੰਨਾ ਪੀੜਿਆ ਜਾਂਦਾ ਇਸੇ ਤਰ੍ਹਾਂ ਗੁਣਾਂ ਲਈ ਆਪਣਾ ਆਪਾ ਮਿਟਾ ਦੇਣਾ ਚਾਹੀਦਾ ਹੈ ਪਰ ਦਾਸ ਨੇ ਇੱਕ ਦਿਨ ਬੇਨਤੀ ਕੀਤੀ ਸੀ ਵੀ ਇੱਕ ਤਜਰਬਾ ਸਾਡਾ ਸਾਰਿਆਂ ਦਾ ਹੈ ਕਿ ਦੁੱਖ ਪਾ ਕੇ ਵੀ ਰਸ ਲੈਂਦੇ ਹਾਂ ਮੈਨੂੰ ਪਤਾ ਟੀਕਾਕਾਰਨ ਨੇ ਅਰਥ ਕੀਤੇ ਨੇ ਵੀ ਗੰਨਾ ਦੁੱਖ ਪਾਉਂਦਾ ਹੈ ਰਸ ਲਈ ਪਰ ਉਹਦੇ ਤਾਂ ਰਸ ਛੱਡ ਦਿੱਤਾ ਰਸ ਕੋ ਗਾਂਡੋ ਚੂਸੀ ਹੈ ਅਸੀਂ ਰੋ ਰਸ ਲੈਣ ਲਈ ਗੰਨਾ ਚੂਪਨੇ ਆ ਤੇ ਹੁਣ ਤਾਂ ਚਲੋ ਗੰਨਾ ਚੂਪਣਾ ਬੰਦ ਐਸਾ ਐਸਾ ਭੁੱਲ ਜਾਣਾ ਜੀ ਲੋਕਾਂ ਨੂੰ ਗੰਨੇ ਚੂਪਣੇ ਇਹ ਸੱਚਾਈ ਸਰੀਰ ਦੀ ਬਣਤਰ ਐਸਾ ਐਸਾ ਚੇਂਜ ਹੁੰਦੀ ਪਰ ਜਦੋਂ ਸਾਡੇ ਕਮਾਦ ਜਿਹਨੂੰ ਤੁਸੀਂ ਵੇਲਣੇ ਕੁਲਹਾੜੀ ਕਹਿੰਦੇ ਹੋ ਮੇਰਾ ਖਿਆਲ
ਅਸੀਂ ਵਿਲਣਾ ਕਹਿੰਦੇ ਹੁੰਦੇ ਸਾਂ ਜੀ, ਜਿੱਥੇ ਗੰਨੇ ਪੀੜੇ ਜਾਂਦੇ ਸਾਂ। ਸੱਚੀ ਦੱਸਾਂ ਸਾਰਾ ਸਾਰਾ ਦਿਨ ਰੋਟੀ ਨਹੀਂ ਸਾਂ ਖਾਂਦੇ ਛੋਟੇ ਹੁੰਦੇ, ਕੋਈ ਗੰਨੇ ਚੁੱਪੀ ਜਾਣੇ, ਸਾਰਾ ਦਿਨ ਚੁੱਪੀ ਜਾਣੇ ਜੀ, ਕਿਉਂਕਿ ਜੀਭ ਦਾ ਸਵਾਦ ਇੰਨਾ ਸੀ, ਇੱਕ ਤਾਂ ਪੇਟ ਖਰਾਬ ਹੋ ਜਾਣਾ ਇੰਨਾ ਰਸ ਗੰਨੇ ਦਾ, ਤੇ ਦੂਜਾ ਉਹਦੀਆਂ ਜਿਹੜੀਆਂ ਤਿੱਖੀਆਂ ਛਿਲਤਾਂ ਨਹੀਂ ਸਨ ਹੁੰਦੀਆਂ, ਅਸੀਂ ਛਿਲਤਰਾਂ ਕਹਿੰਦੇ ਸਾਂ ਜੀ, ਉਹ ਤਿੱਖੀਆਂ ਛਿਲਤਰਾਂ ਨਾਲ ਅੰਦਰ ਵਾਲਾ ਜਿਹੜਾ ਸਾਰੇ ਮਸੂੜੇ ਸਨ, ਸਾਰਾ ਮਾਸ ਕੋਮਲ ਛਿਲਿਆ ਜਾਣਾ, ਵਿੱਚੋਂ ਖੂਨ ਨਿਕਲਣਾ ਜੀ, ਮੇਰਾ ਜਿੰਨਾ ਗੰਨੇ ਚੁੱਪਣਾ ਉਹ ਖੂਨ ਨਿਕਲਣਾ, ਤੇ ਰਾਤ ਨੂੰ ਜਦੋਂ ਰੋਟੀ ਖਾਣੀ ਆਏ ਅੱਖਾਂ ਚੋਂ ਪਾਣੀ, ਕਿਉਂਕਿ ਉਹ ਜਿਹੜੇ ਜ਼ਖਮ ਹੁੰਦੇ ਸਨ ਉਸਦੇ ਲੂਣ ਲੱਗਦਾ ਸੀ। ਤੇ ਮੈਂ ਇੱਕ ਵਾਰੀ ਕਿਹਾ ਸੀ ਮਾਈਆਂ ਰਾਤ ਕੁੱਟ ਵੀ ਦਿੰਦੀਆਂ ਸਨ, ਵੀ ਹੁਣ ਸੀਸੀ ਲਾਈ ਆ ਸਵੇਰੇ ਕਿਉਂ ਗੰਨੇ ਚੁੱਪਦਾ ਰਿਹਾ, ਵੇਖੀ ਸਵੇਰੇ ਗੰਨਾ ਚੁੱਪਿਆ ਤੇ ਰਾਤੀ ਕਹਿੰਦਾ ਨਹੀਂ ਚੁੱਪਣਾ, ਪਰ ਯਾਦ ਰੱਖ ਸਵੇਰੇ ਫਿਰ ਚੁੱਪਣ ਲੱਗ ਪੈਂਦੇ ਸਨ। ਇਸ ਤਰ੍ਹਾਂ ਹੈ ਨਾ ਜੀ, ਗੁਰੂ ਸਾਹਿਬ ਕਹਿੰਦੇ ਆ ਕਿ ਜੇ ਤੈਨੂੰ ਦੁੱਖ ਵੀ ਪਾਉਣਾ ਪਏ ਰੂਹਾਨੀਅਤ ਵਾਸਤੇ ਨਹੀਂ, ਤੈਨੂੰ ਦੁੱਖ ਵੀ ਸਹਿਣਾ ਪਏ, ਮੈਂ ਇਹ ਤੋਂ ਬੇਨਤੀ ਕਰਾਂ, ਅਪਮਾਨ ਵੀ ਸਹਿਣਾ ਪਏ, ਆਪਣੇ ਅੰਦਰ ਦੀ ਸਾਂਝ ਗੁਰੂ ਨੂੰ ਪਾਈ, ਕਿਉਂਕਿ ਬੜਾ ਕੀਮਤੀ ਹੀਰਾ। ਭਾਈ ਸਾਹਿਬ ਜੀ ਨੇ, ਭਗਤ ਜੀ ਨੇ ਕਿਹਾ ਕਬੀਰ ਰਸ ਕੋ ਗਾਂਡੋ ਚੂਸੀ ਹੈ, ਗੁਣ ਕੋ ਮਰੀਆ ਹੋਏ ਅਵਗਣ ਆ ਰਹੇ ਮਾਨ ਸਾਹਿਬ ਭਲੋ ਨਾ ਕਹਿ ਹੈ। ਕੋਈ ਕੋਈ ਨੀ ਚੰਗਾ ਕਹਿੰਦਾ ਜਿਹੜਾ ਅਵਗਣਾਂ ਨਾਲ ਭਰਿਆ। ਇੱਕ ਬਚਨ ਆਪ ਜੀ ਹੋਰ ਪੜ ਲਓ ਮੇਰੇ ਨਾਲ, ਦੇਖੋ ਜਿਨ੍ਹਾਂ ਨੇ ਕੀਮਤ ਜਾਣੀ ਇਤਿਹਾਸ ਵਿੱਚ, ਗੁਰਪ੍ਰਤਾਪ ਸੂਰਜ ਵਿੱਚ ਵੀ ਹੈ। ਅਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਦੋਂ ਜੀਵਨ ਪੜ੍ਹਦੇ ਹਾਂ, ਕਿਉਂਕਿ ਸਾਡੇ ਚ ਅਸੀਂ ਤਕਰੀਬਨ ਉਹਨਾਂ ਦੇ ਜੀਵਨ ਦਾ ਇੱਕ ਪੱਖ ਬਹੁਤ ਉਘਾੜਨੇ ਹਾਂ, ਕੋਈ ਸ਼ੱਕ ਨਹੀਂ ਮੀਰੀ ਪੀਰੀ ਹੈ ਨਾ, ਹੈ ਵੀ ਜੇ ਸਤਿਗੁਰਾਂ ਦਾ ਬਹੁਤ ਨਿਆਰਾ ਨਿਰਮਲ ਸਿਧਾਂਤ ਦਿੱਤਾ। ਪਰ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਦੇ ਪਿਆਰ ਦੀਆਂ ਸਾਖੀਆਂ ਦਾ ਕੜੀ ਭਰ ਕੇ ਦੇਖੀ, ਜਿੰਨੇ ਪਿਆਰ ਵਾਲਾ ਇਤਿਹਾਸ ਉਹਨਾਂ ਦਾ ਮਿਲਦਾ, ਇਹ ਨਹੀਂ ਕਿ ਮੀਰੀ ਪੀਰ ਨੂੰ ਆਪਾਂ ਇਗਨੋਰ ਕਰ ਦੇਣਾ, ਪਰ ਉਹ ਮੀਰੀ ਪੀਰੀ ਦੇ ਸਿਧਾਂਤ ਦੇ ਥੱਲੇ ਲੋਕ ਆਪਣੀਆਂ ਕੁਰਸੀਆਂ ਕਾਇਮ ਕਰਨੀਆਂ ਚਾਹੁੰਦੇ ਆ। ਬੋਰਡ ਮੀਰੀ ਪੀਰੀ ਦਾ ਲਾਇਆ ਹੁੰਦਾ ਤੇ ਇੱਛਾਵਾਂ ਦੀ ਆਪਣੀ ਪੂਰਤੀ ਹੁੰਦੀ। ਤੇ ਮੈਂ ਤੁਸੀਂ ਕਿਹਾ ਸੀ ਪੰਜਾਬ ਵੀ ਪੰਥ ਦੀ ਜਿੱਤ ਸਿਰਫ ਵਿਧਾਨ ਸਭਾ ਜਿੱਤਣਾ, ਜੇ ਮੰਨ ਲਓ ਪੰਜਾਬ ਦਾ ਵਿਧਾਨ ਸਭਾ 117 ਸੀਟਾਂ ਜਿੱਤ ਗਿਆ ਤੇ ਪੰਥ ਜਿੱਤ ਗਿਆ, ਤੇ ਬਾਕੀ ਜਿਹੜੇ ਤੁਸੀਂ ਇੱਥੇ ਬੈਠੇ ਹਾਰ ਗਏ। ਪੰਥ ਸ਼ਬਦ ਬਹੁਤ ਵੱਡਾ ਹੈ, ਮੈਂ ਖਿਮਾ ਕਰਿਓ, ਪੰਥ ਨੂੰ ਕੇਵਲ ਇਸ ਪਲੈਨਟ ਤੱਕ ਨਹੀਂ ਬੰਨਿਆ ਜਾ ਸਕਦਾ, ਤੇ ਸ਼ਬਦ ਜਿਹੜਾ ਅਸੀਂ ਪੜ੍ਹਦੇ ਹਾਂ ਕਿ ਸ਼ਬਦ ਇਸ ਧਰਤੀ ਤੱਕ ਹੀ ਸੀਮਿਤ ਹੈ, ਸ਼ਬਦ ਦਾ ਪਸਾਰਾ ਤਾਂ ਉੱਥੋਂ ਤੱਕ ਹੈ ਜਿੱਥੋਂ ਤੱਕ ਸੰਸਾਰ ਹੈ, ਸ਼ਬਦ ਤੋਂ ਬਿਨਾਂ ਤਾਂ ਕੁਝ ਹੋ ਹੀ ਨਹੀਂ ਸਕਦਾ। ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਚ ਬਹੁਤ ਪਿਆਰ ਵਾਲੀਆਂ ਘਟਨਾਵਾਂ ਹਨ, ਕਦੇ ਮੌਕਾ ਮਿਲੇ ਆਪ ਸੁਣਦੇ ਹੋਗੇ, ਤੇ ਗੁਰਮੁਖਾਂ ਤੋਂ ਅਸੀਂ ਕਿੰਨੇ ਪਿਆਰ ਭਰੇ ਬਚਨ ਪੜ੍ਹਨੇ ਆ। ਕਿਤੇ ਭਾਈ ਸਾਧੂ ਭਾਈ ਰੂਪਾ ਪਾਣੀ ਠੰਡਾ ਪਾਣੀ ਲੈ ਕੇ ਯਾਦ ਪੈ ਕਰਦੇ ਨੇ, ਮਹਾਰਾਜ ਪਹਿਲਾਂ ਛਕਦੇ ਨੀ ਪਏ, ਇੰਨਾ ਗਰਮੀ ਪੈਂਦੀ ਹੈ, ਇੰਨਾ ਠੰਡਾ ਪਾਣੀ ਗੁਰੂ ਹਰਗੋਬਿੰਦ ਸਾਹਿਬ ਛਕਣ ਤੇ ਤਾਂ, ਹਾਲਾਂਕਿ ਭਾਈ ਸਾਧੂ ਦੇ ਘਰੋਂ ਭਾਈ ਰੂਪੇ ਦੀ ਮਾਂ ਜਿਸ ਦਿਨ ਉਹ ਬੀਬੀ ਵਿਆਹੀ ਗਈ ਉਸ ਦਿਨ ਵੀ ਡੋਲੀ ਸਰਵਰ ਦੀ ਚੜੀ, ਪਰ ਰਸਤੇ ਚ ਰੋਕ ਕੇ ਅਰਦਾਸ ਕਰਦੀ ਨੀ, ਮਹਾਰਾਜ ਸਿੱਖ ਦੇ ਘਰ ਜੰਮੀ ਆ ਤੇ ਚੱਲੀ ਕਿਸ ਦੇ ਘਰ ਆ। ਗੁਰੂ ਹਰਗੋਬਿੰਦ ਸਾਹਿਬ ਰਾਤ ਵਿੱਚ ਇੰਤਜ਼ਾਰ ਕਰ ਰਹੇ, ਕਿੱਥੇ ਕਸ਼ਮੀਰ ਦੀ ਧਰਤੀ, ਮਾਈ ਭਾਗ ਭਰੀ ਉਹ ਹੱਥਾਂ ਨਾਲ ਬਸਤਰ ਸੀ ਕੇ ਬੁਣ ਕੇ ਗੁਰਦੇਵ ਦੀ ਇੰਤਜ਼ਾਰ ਪਈ ਕਰਦੀ। ਅਸੀਂ ਦੇਖਦੇ ਹਾਂ ਕਿੱਥੇ ਨਾਨਕ ਮਤਾ ਸਾਹਿਬ, ਜਿਹਨੂੰ ਅੱਜ ਕੱਲ ਚਲੋ ਆਪਾਂ ਉਤਰਾਂਚਲ ਕਹਿੰਦੇ ਹਾਂ, ਯੂਪੀ ਸੀ ਪਹਿਲਾਂ, ਤੇ ਕਿੱਥੇ ਅੰਮ੍ਰਿਤਸਰ ਸਤਿਗੁਰੂ ਭਾਈ ਅਲਵਸ ਦੀ ਭਾਵਨਾ ਸੁਣ ਕੇ ਉਹਦੇ ਕੋਲ ਜਾਂਦੇ ਪਏ। ਪਿਆਰੇ ਉਹ ਕਿੱਥੇ ਉਹ ਮਾਈ ਸੁਲੱਖਣੀ ਚੱਬੇ ਦੀ ਰਹਿਣ ਵਾਲੀ ਅੰਮ੍ਰਿਤਸਰ ਦੇ ਨੇੜੇ, ਮੈਂ ਕਈ ਵਾਰੀ ਸੋਚਣਾ, ਕਈ ਵਾਰੀ ਕਈ ਸੱਜਣ ਇਤਿਹਾਸ ਸੁਣਾਉਂਦਿਆਂ ਨੇ ਜੀ ਇਹ ਗੱਲ ਹੋ ਹੀ ਨਹੀਂ ਸਕਦੀ, ਘੋੜੇ ਨੇ ਪੈਰ ਹਿਲਾਏ, ਹੁਣ ਸੱਤ ਪੁੱਤਰ ਤੇ ਬੇਨਤੀ ਇਹ ਚੱਬੇ ਪਿੰਡ ਜਾਇਓ, ਮੈਂ ਕਥਾ ਕਰਨ ਜਾਂਦਾ, ਉਹ ਸੱਤ ਪੱਤੀਆਂ ਨੇ ਮਾਈ ਦੀਆਂ ਉਸ ਪਿੰਡ ਦੇ ਵਿੱਚ। ਕਹਿਣ ਤੋਂ ਮੁਰਾਦ ਕਿ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਬਹੁਤ। ਮੈਂ ਇੱਕ ਉਦਾਹਰਣ ਆਪ ਜੀ ਨੂੰ ਅੱਜ ਦੇਣਾ, ਮਹਾਰਾਜ ਜੀ ਨੇ ਇਸ ਘਰ ਦੇ ਵਿੱਚ ਹਿੰਦੂ ਆਵੇ ਮੁਸਲਮਾਨ ਆਵੇ ਕੋਈ ਵੀ ਆਵੇ, ਯਾਦ ਰੱਖਿਓ ਗੁਰੂ ਕਦੀ ਕਿਸੇ ਨਾਲ ਵਿਤਕਰਾ ਨਹੀਂ ਕਰਦੇ ਸਤਿਗੁਰੂ ਜੀ। ਅਸੀਂ ਸਾਰਾ ਇੱਕ ਬਚਨ ਪੜ੍ਹਦੇ ਹਾਂ, ਸਤਿਗੁਰ ਸਭਨਾ ਦਾ ਭਲਾ ਮਨਾਏਗਾ, ਕੱਲਾ ਸਾਡਾ ਥੋੜਾ, ਸਤਿਗੁਰ ਸਭਨਾ ਦਾ ਭਲਾ ਮਨਾਏਗਾ, ਤਿਸ ਦਾ ਬੁਰਾ ਕਿਉਂ ਹੋਏ। ਇੱਕ ਮੁਸਲਮਾਨ ਹੈ, ਉਸਦਾ ਨਾਮ ਸੀ ਖਵਾਜਾ ਰੋਸ਼ਨ, ਪਰ ਉਂਝ ਇਹ ਲਿਖਿਆ ਪ੍ਰਿੰਸੀਪਲ ਗੰਗਾ ਸਿੰਘ ਖਵਾਜਾ ਰੋਸ਼ਨ ਕਸ਼ਮੀਰੀ, ਇਹ ਮੁਸਲਮਾਨ ਸੀ।
ਅੰਦਰ ਦੀ ਭੁੱਖ ਲੱਗ ਗਈ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਗਿਆ। ਸੱਚ ਉਹਦਾ ਨਾਮ ਰੋਸ਼ਨ ਸੀ ਪਰ ਦੋ ਹਨੇਰੇ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਜੀ, ਸੱਚਮੁੱਚ ਉਹਦੇ ਅੰਦਰ ਚਿਨਗ ਲਾ ਕੇ ਉਹਨੂੰ ਰੁਖਾਨੀਅਤ ਦੀ ਰੋਸ਼ਨੀ ਦੇ ਨਾਲ ਭਰਪੂਰ ਕਰ ਦਿੱਤਾ। ਉਹ ਟਿਕ ਗਿਆ ਇਬਾਦਤ ਵਿਚ। ਉਹਦਾ ਇੱਕ ਬਹੁਤ ਨਜ਼ਦੀਕ ਦਾ ਮਿੱਤਰ ਸੀ, ਉਹਦਾ ਨਾਂ ਸਾਡੇ ਇਤਿਹਾਸ ਨੇ ਲਿਖਿਆ ਜਾਨੀ, ਕਈਆਂ ਜਾਨੀ ਸ਼ਾਹ ਲਿਖਿਆ, ਪਰ ਉਹ ਸੀ ਸੈਯਦ ਜਾਨੀ ਸ਼ਾਹ। ਇਤਿਹਾਸ ਕਹਿੰਦੇ ਹਜ਼ਰਤ ਮੁਹੰਮਦ ਸਾਹਿਬ ਦੀ ਅੰਸ਼ ਬੰਸ ਵਿਚੋਂ ਸੀ। ਉਹ ਖਵਾਜਾ ਰੋਸ਼ਨ ਕਸ਼ਮੀਰੀ ਨੂੰ ਮਿਲਿਆ, ਉਹਨੇ ਕਿਹਾ ਜੀ ਮੇਰੇ ਅੰਦਰ ਭੁੱਖ ਹੈ, ਮੇਰੇ ਅੰਦਰ ਦੀ ਉਹਨੇ ਵੇਦਨਾ ਦੱਸੀ। ਉਹਨੇ ਕਿਹਾ ਇੱਕ ਕੰਮ ਕਰ, ਛੱਪੜ ਛੱਪੜੀ ਨਾ ਤੁਰਿਆ ਫਿਰ, ਇੱਕੋ ਦਮ ਜਾ ਜੇ ਜਾਣੇ ਤੇ ਸ਼ੌ ਸਾਗਰ ਵੀ ਜਾ ਮਿਲ। ਉਹਨੇ ਕਿਹਾ ਕੌਣ? ਕਹਿੰਦੇ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਉਹਦੇ ਮਨ ਚ ਕਈ ਤਰ੍ਹਾਂ ਦੇ ਫੁਰਨੇ ਉੱਠੇ ਵੀ ਇਹ ਕਿਸ ਤਰ੍ਹਾਂ ਹੋਵੇਗਾ, ਦੋ ਕਿਰਪਾਨਾਂ ਪਾਈਆਂ, ਅਖੀਰ ਚ ਉਹ ਬੰਦਾ ਆ ਗਿਆ ਜੀ। ਕਵੀ ਸੰਤੋਖ ਸਿੰਘ ਨੇ ਕਾਫੀ ਡਿਟੇਲ ਦਿੱਤੀ ਹੈ। ਉਹਨੇ ਸੰਗਤ ਕੀਤੀ, ਸੰਗਤ ਵਿਚ ਬੈਠਾ, ਪਿਆਰੇ ਉਹ ਅੰਦਰ ਤਾਂ ਤਿਆਰ ਸੀ, ਭੁੱਖ ਲੱਗ ਗਈ ਅੰਦਰ, ਹੋਰ ਅੰਦਰ ਮਹਾਰਾਜ ਨੇ ਕਿਰਪਾ ਕੀਤੀ। ਉਹ ਆ ਕੇ ਬੈਠ ਗਿਆ ਦਰਵਾਜ਼ੇ ਤੇ, ਉਹਦੀ ਜ਼ਬਾਨ ਤੇ ਇੱਕੋ ਸ਼ਬਦ ਸੀ, ਜਾਨੀ ਕੋ ਜਾਨੀ ਸੇ ਮਿਲਾ ਦੋ, ਜਾਨੀ ਕੋ ਜਾਨੀ ਦਿਖਾ ਦੋ। ਦੋ ਸ਼ਬਦ ਸਨ, ਜਾਨੀ ਕੋ ਜਾਨੀ ਸੇ, ਪਹਿਲਾ ਜਾਨੀ ਦਾ ਅਰਥ ਪਿਆਰਾ ਆਪਣੇ ਲਈ ਵਰਤ ਰਿਹਾ, ਦੂਜਾ ਜਾਨੀ ਸ਼ਬਦ ਉਹ ਪਰਮੇਸ਼ਵਰ ਲਈ, ਰੱਬ ਲਈ ਵਰਤ ਰਿਹਾ। ਜਾਨੀ ਕੋ ਜਾਨੀ ਸੇ ਮਿਲਾ ਦੋ, ਜਾਨੀ ਕੋ ਜਾਨੀ ਦਿਖਾ ਦੋ। ਸਤਿਗੁਰਾਂ ਨੇ ਕੋਈ ਧਿਆਨ ਨਹੀਂ ਦਿੱਤਾ। ਕਿਹਾ ਜਾਂਦਾ ਉਹ ਬੰਦਾ ਦਰਵੇਸ਼ ਬੈਠ ਗਿਆ ਜੀ, ਤੇ ਸੱਚ ਮੈਂ ਤੁਹਾਨੂੰ ਬੇਨਤੀ ਕਰਾਂ, ਉਂਝ ਸ਼ਬਦ ਜਿਵੇਂ ਮਰਜ਼ੀ ਅਸੀਂ ਵਰਤੀ ਜਾਈਏ, ਅਮਕਾ ਬੰਦਾ ਦਰਵੇਸ਼ ਹੈ। ਨਹੀਂ ਪਿਆਰੋ, ਦਰਵੇਸ਼ ਦਾ ਅਰਥ ਹੀ ਇਹ ਵੀ ਜਿਹੜਾ ਆਪਣੇ ਮਹਿਬੂਬ ਦੇ ਦਰਵਾਜ਼ੇ ਅੱਗੇ ਲਟਕ ਗਿਆ। ਪੰਜਾਬੀ ਚ ਅਸੀਂ ਦਰਵੇਸ਼ ਪੜ੍ਹਦੇ ਹਾਂ, ਮੈਂ ਆਪ ਨੂੰ ਪਿਛਲੇ ਸਾਲ ਕਿਹਾ ਸੀ ਇਹ ਪਰਸ਼ੀਅਨ ਦਾ ਸ਼ਬਦ ਹੈ ਦਰ ਅਵੇਜ਼, ਇਕੱਠਾ ਸ਼ਬਦ ਬਣੇਗਾ ਦਰਵੇਜ਼। ਜੇ ਇਹਦਾ ਅਰਥ ਕਰਾਂਗੇ ਦਰ ਅਵੇਜ਼, ਇਹਦਾ ਲਫ਼ਜ਼ੀ ਅਰਥ ਹੈ ਜਿਹੜਾ ਦਰਵਾਜ਼ੇ ਅੱਗੇ ਲਟਕਿਆ ਹੋਇਆ ਹੈ। ਅਸੀਂ ਸ਼ਬਦ ਵਰਤੇ, ਗੁਰਬਾਣੀ ਚ ਬੜਾ ਵਰਤਿਆ ਕਿ ਆਪ ਲੀਏ ਲੜ ਲਾਏ, ਆਪ ਲੀਏ ਲੜ ਲਾਏ ਦਰ ਦਰਵੇਜ਼ ਸੇ। ਸੰਗਤ ਜੀ ਇੱਕ ਹੋਰ ਗੱਲ, ਜਿੰਨੇ ਵੀ ਅਨਮਤ ਦੇ ਸ਼ਬਦ ਨੇ ਨਾ ਗੁਰਬਾਣੀ ਚ, ਉਹਨਾਂ ਦੀ ਪਰਿਭਾਸ਼ਾ ਗੁਰਮਤ ਨੇ ਆਪਣੇ ਨਿਵੇਕਲੇ ਢੰਗ ਨਾਲ ਦਿੱਤੀ। ਹੁਣ ਲਫ਼ਜ਼ ਤੇ ਮੈਂ ਪੜ੍ਹ ਦਿੱਤਾ ਦਰਵੇਸ਼ ਦਰ ਤੇ ਜਿਹੜਾ ਦਰਵਾਜ਼ੇ ਤੇ ਲਟਕਿਆ, ਤੇ ਸਤਿਗੁਰਾਂ ਨੇ ਪਰਿਭਾਸ਼ਾ ਦਰਵੇਸ਼ ਦੀ ਦਿੱਤੀ ਹੈ, ਦਿਲ ਦਰਵਾਨੀ ਜੋ ਕਰੇ ਦਿਲਵੇਸੀ ਦਿਲਰਾਸ। ਫਿਰ ਸੁਣਿਓ, ਦਿਲ ਦਰਵਾਨੀ ਜੋ ਕਰੇ, ਦਰਵਾਨ ਦਾ ਲਫ਼ਜ਼ੀ ਅਰਥ ਹੁੰਦਾ ਹੈ ਪਹਿਰੇਦਾਰ, ਦਰਵਾਨੀ ਦਾ ਅਰਥ ਹੈ ਪਹਿਰੇਦਾਰੀ। ਅਸਲ ਵਿੱਚ ਦਰਵੇਸ਼ ਹੋਵੇ ਜਿਹੜਾ ਆਪਣੇ ਮਨ ਦੇ ਉੱਠਦੇ ਹੋਏ ਫੁਰਨਿਆਂ ਦੀ ਨਿਗਰਾਨੀ ਕਰਦਾ, ਗੰਦੇ ਨੇ ਕਿ ਚੰਗੇ ਨੇ, ਕਿੰਨਾ ਕਿੰਨਾ ਸੂਖਸ਼ਮ ਹੈ ਜੀ ਆਪਣੇ ਆਪਣੇ ਦੀ ਪਹਿਰੇਦਾਰੀ ਦੇਣੀ। ਦਿਲ ਦਰਵਾਨੀ ਜੋ ਕਰੇ ਦਰਵੇਸ਼ੀ ਦਿਲ ਰਾਸ, ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਉਂਝ ਸਤਿਗੁਰਾਂ ਲਈ ਸ਼ਬਦ ਦਰਵੇਸ਼ ਵਰਤਿਆ ਭਾਈ ਨੰਦ ਲਾਲ ਜੀ ਨੇ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਹਜ਼ੂਰ ਦੇ ਦਰ ਤੇ ਸੱਚ ਉਹ ਦਰਵੇਸ਼ ਬਣ ਕੇ ਬੈਠ ਗਿਆ। ਜਿਹਨੇ ਲੰਘਣਾ ਕਹਿਣਾ ਜਾਨੀ ਕੋ ਜਾਨੀ ਸੇ ਮਿਲਾ ਦੋ, ਸਤਿਗੁਰੂ ਲੰਘੇ, ਉਹਨੇ ਆਵਾਜ਼ ਦਿੱਤੀ, ਹਜ਼ੂਰ ਨੇ ਬਿਲਕੁਲ ਅਣਸੁਣਿਆ ਕਰ ਦਿੱਤਾ। ਸਿੱਖਾਂ ਨੇ ਆ ਕੇ ਕਹਿਣਾ ਮਹਾਰਾਜ ਉਹ ਬੈਰਾਗ ਚ ਆ ਕੇ ਪੁਕਾਰ ਦੇ ਕਿ ਮਿਲਾ ਦਿਓ ਮੈਨੂੰ। ਸਤਿਗੁਰਾਂ ਨੇ ਉਹਦੇ ਲਈ ਭੋਜਨ ਭੇਜਿਆ, ਉਹਦੇ ਲਈ ਪਦਾਰਥ ਭੇਜੇ, ਜਿਵੇਂ ਸੈਯਦ ਭੀਖਣ ਸ਼ਾਹ ਵਾਲੀ ਗੱਲ ਸੀ। ਉਹ ਕਹਿੰਦਾ ਜੀ ਮੈਂ ਪ੍ਰਸ਼ਾਦਾ ਰਕਸ਼ਾ ਕਰਨ ਨਹੀਂ ਆਇਆ, ਮੈਂ ਪਦਾਰਥ ਲੈਣ ਨਹੀਂ ਆਇਆ, ਮੈਨੂੰ ਕਿਸੇ ਨੇ ਇਸ ਘਰ ਚੋਂ ਰੋਸ਼ਨ ਹੋਏ ਨੇ ਇਸ ਦਰਬਾਰ ਵਿੱਚ ਭੇਜਿਆ, ਮੈਨੂੰ ਸਿਰਫ ਮੇਰਾ ਅੱਲਾ ਮੇਰਾ ਖੁਦਾ ਮੈਨੂੰ ਅੰਦਰ ਦਾ ਭੇਦੂ ਬਣਾ ਦਿਓ। ਇਤਿਹਾਸ ਤਾਂ ਇਸ ਤੱਕ ਕਹਿੰਦਾ ਹੈ ਕਿ ਮਹਾਰਾਜ ਨੇ ਇਹਦੇ ਅੱਗੇ ਕਾਂਧੂ ਸੌਰਾ ਦਿੱਤੀ ਸੀ ਵੀ ਇਹ ਚੁੱਪ ਨਹੀਂ ਕਰਦਾ ਪਿਆ, ਇਹਦੇ ਅੱਗੇ ਕੰਧ ਬਣਾ ਦਿੱਤੀ ਗਈ ਜਿਵੇਂ ਕੰਧ ਦੇ ਓਲੇ। ਉਹ ਕੰਧ ਦੇ ਓਲੇ ਬੈਠਾ ਦੀ ਆਵਾਜ਼ ਦੇਈ ਜਾਏ ਕਿ ਜਾਨੀ ਕੋ ਜਾਨੀ ਸੇ ਮਿਲਾ ਦੋ। ਸਤਿਗੁਰੂ ਇੱਕ ਦਿਨ ਲੰਘੇ, ਪ੍ਰਿੰਸੀਪਲ ਸਤਵੀਰ ਸਿੰਘ ਤਾਂ ਲਿਖਦੇ ਆਪਣੇ ਘੋੜੇ ਦੀਆਂ ਸੁੰਮਾਂ, ਜਿਹੜੇ ਅਗਲੇ ਪੌੜ ਨਹੀਂ ਘੋੜੇ ਦੇ ਉਹ ਵੀ ਮਰਵਾਏ, ਚੱਲ ਪਿੱਛੇ ਹਟ, ਥੱਲੇ ਡਿੱਗ ਪਿਆ ਕੱਪੜੇ ਝਾੜ ਕੇ। ਫਿਰ ਬਹਿ ਕੇ ਕਹਿੰਦਾ ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦੋ।
सतगुरु चले गए। इतिहास कहिंदा सिखां कहा कि महाराज वह बेचैन हो गया, खांदा नहीं पींदा नहीं। हजूर ने कहा साडा सनेहा दे दिओ, जे जानी नू मिलना तो दरिया च डुब मार। मैं तुहानू बेनती करा, इश्क ते अकल विच बड़ा फर्क जे। अकल तर्क पैदा करेगी, इश्क नहीं परवाह करता अकल की। इश्क जितदा हुंदा। मैं इस इश्क नू इश्क मजाजी नाल फ्रिज नहीं जोड़ के देखना, इश्क हकीकी। कल भी मैं कहा सी, जदों सतगुरु दे बचन पढ़ने, अब हम चली ठाकुर पहार, जब हम शरण प्रभु की आई राख प्रभु भावे मार। ये इश्क नहीं तो होर की। फिर मेरी बेनती है, लफ्ज नू हेठ ना करो इश्क नू। असी गुरबाणी च पढ़ने, हमने पढ़िया रत्ते इश्क खुदाए रंग दीदार के, इश्क खुदाए। आप पढ़ने सतगुरु का, एक नहीं आशकी दूजा लगा जाए, नानक आशक अगे जी कांडियां कह जांदे ने। कौन जे सदगी रहे समाए, जिहड़ा परमात्मा भी समा गया उस दे अंदर। महाराज ने कहा उन्हूं कह दिओ जे इन्नी तेरे ते रब नूं मिलदा इश्क सवारे दरिया च डुब मर। वह बंदा जिहड़ा कई दिनों का बैठा सी, वह दौड़ पिया जी। उंज इतिहास कहिंदा उन्हें छाल मारी जाके दरिया च। महाराज नूं कहिंदे सिख महाराज उह सुणदिआं सार दौड़ गया दरिया च डुबन। हजूर ने कहा उन्हूं डुबदे नूं बचा लियाओ। जदों वापस लियांदा, मेरे मीरी पीरी दे दाते ने, शस्त्रधारी सतगुरु ने, याद रखियो अमृत भरी दृष्टि कीती, उस डिगे हुए दरवेश दे सिर ते हथ रखिया, पैर दे अंगूठे तो लैके सिर दी चोटी तक अंदर नाम दी चरनार चला दिती। हुण याद रखो ये छोटी गल नहीं, वह गाहक आया। मेरे वर्गा हुंदा सच्ची असी गुस्सा करके भजना सी। फिर सतगुरां ने इथों तक इतिहास कहिंदा उन्हूं कह दिता भी मुसलमान दरवेश करामात करदे आ ना, तेनू करामात चाहीदी करम। वह कहिंदा कुछ नहीं चाहीदा, सिर्फ तुसी चाहीदी हो जानी। हजूर ने काबल विच उन्हूं प्रचार करने वास्ते भेजिया, क्योंकि असी ठीक है प्रचार करने हैं जी, कथा करने हैं। मैं मारी दी हजूरी च कहना, असली प्रचार तो वह कर सकता है जिदे अंदर शब्द सुरत का मेल हो गया, उदा असर ही वखरा है। मैं फिर बेनती करा हुण पारख उहदी नजर च दसो किन्नी कोई कीमत है। गुरु हरगोबिंद साहब की किन्नी कदर है उहदे अंदर। मेरे गुरु नानक साहब का एक बचन है कि आपां एक मुख रहना भी जे गुरमुख प्यारा कोई जपण वाला मिलता है

ਹਰ ਆਪਾਂ ਆਨੰਦ ਕਾਰਜ ਇੱਥੇ ਕਰਾਉਂਦੇ ਹਾਂ ਤੇ ਕਈ ਵਾਰੀ ਮੈਂ ਬੇਨਤੀ ਕੀਤੀ, ਮੇਰਾ ਖਿਆਲ ਇੱਕ ਵਾਰ ਕਥਾ ਵੀ ਆਪਾਂ ਕੀਤੀ ਇੱਥੇ ਲਾਵਾਂਗੇ, ਪਰ ਇਹਦਾ ਸੰਬੰਧ ਤਾਂ ਧੁਰ ਅੰਦਰ ਦੇ ਨਾਲ ਹੈ, ਵੱਖ ਵੱਖ ਅੰਦਰ ਦੇ ਪੜਾਅ ਨੇ। ਹੁਣ ਸਤਿਗੁਰੂ ਨੇ ਇੱਕ ਤਾਂ ਇਹ ਅਰਥੇ ਗੁਨਾ ਕਾ ਹੋਵੇ ਵਾਸੁਲਾ, ਵਾਸੁਲਾ ਜਾਣਦੇ ਹਾਂ ਨੇ, ਸੁਗੰਧੀ ਵਾਲਾ ਡੱਬਾ, ਮੈਂ ਇਹਦੇ ਭਾਵ ਅਰਥੇ ਕਰਨੇ ਆ ਉਹ ਗੁਰਮੁਖ ਜਾਪਣ ਵਾਲੀ ਰੂਹ ਜਿਹਦੇ ਅੰਦਰ ਨਾਮ ਦੀ ਸੁਗੰਧੀ ਹੈ। ਫਿਰ ਅਰਜ਼ ਸੁਣਿਓ, ਗੁਨਾ ਕਾ ਹੋਵੇ ਵਾਸੁਲਾ, ਵਾਸੁਲਾ ਦਾ ਅਰਥ ਸੁਗੰਧੀ ਵਾਲਾ ਡੱਬਾ, ਮੰਨ ਲਓ ਜਿਸ ਚ ਅਤਰ ਪਿਆ, ਬਾਹਰ ਮੁਖੀ ਅਰਥਾਂ ਆਪਾਂ ਕਰਾਂਗੇ, ਪਰ ਇੱਥੇ ਵਾਸੁਲੇ ਦਾ ਅਰਥ ਇੱਕ ਪੁਰਾਤਨ ਵਿਦਵਾਨ ਨੇ ਕੀਤਾ ਅੰਤਕਰਨ, ਉਹਨਾਂ ਕੀਤਾ ਅੰਦਰ ਗੁਰਮੁਖ ਜਪਣ ਵਾਲਾ, ਜਿਸ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਸੁਗੰਧੀ ਹੋਵੇ। ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈ ਜੈ, ਉਸ ਵਿੱਚੋਂ ਸੁਗੰਧੀ ਕੱਢਣ ਦਾ ਯਤਨ ਕਰ। ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀ ਜੈ, ਆਖ ਹੈ ਗੁਣੀ ਬੰਦੇ। ਜੇ ਗੁਣ ਹੋਵਣ ਸਾਜਨਾ, ਹੁਣ ਇੱਕ ਗੁਰਮੁਖ ਨੇ ਅਰਥ ਕੀਤੇ ਨੇ ਜੇ ਗੁਣ ਹੋਵਣ ਸਾਜਨਾ, ਕਿ ਜੇ ਬੰਦੇ ਚ ਗੁਣ ਹੋਣ ਤੇ ਤਾਂ ਸਾਂਝ ਪਾ ਸਕਦਾ। ਜੇ ਗੁਣ ਹੋਵਣ ਸਾਜਨਾ, ਜੇ ਉਸ ਗੁਣਾਂ ਦੇ ਵਾਸਲੇ ਕੋਲ ਗੁਣਾਂ ਦਾ ਭੰਡਾਰ ਹੈ ਉਹਦੇ ਨਾਲ ਸਾਂਝ ਪਾ। ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਅੱਗੇ ਛੋੜ ਔਗਣ ਚੱਲੀਏ। ਆਖੇ ਕੀਮਤੀ ਜਿਹੜੇ ਔਗਣ ਨੂੰ ਤਿਆਗ ਦੇ, ਤੂੰ ਗੁਣਾਂ ਦੀ ਸਾਂਝ ਪਾ। ਸਾਂਝ ਕਰੀਜੈ ਗੁਣਾ ਕੇਰੀ ਛੋੜ ਔਗਣ ਚੱਲੀਏ ਅੱਗੇ ਜੀ। ਪਹਿਰੇ ਪਟੰਬਰ ਨਹੀਂ ਜਿੱਤੇ, ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜਮਲੀਏ। ਅਖਰੀ ਅਰਥ ਇਹ ਨੇ ਜੀ ਕਿ ਰੇਸ਼ਮ ਪਾ ਕੇ, ਪਰ ਗੁਰਮੁਖ ਅਰਥ ਇਹਦੇ ਭਾਵ ਅਰਥ ਲਏ ਨੇ ਕੋਮਲਤਾ, ਪ੍ਰੇਮ। ਪਹਿਰੇ ਪਟੰਬਰ ਕਰ ਅਡੰਬਰ, ਗੁਣਾਂ ਦਾ ਸ਼ਿੰਗਾਰ ਕਰਕੇ ਤੁਰ, ਤੇਰੇ ਕੋਲ ਨਿਮਰਤਾ ਦੀ, ਪ੍ਰੇਮ ਦੀ, ਕੋਮਲਤਾ ਦੀ ਰੇਸ਼ਮ ਹੋਵੇ। ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮਲੀਏ, ਜਿੱਥੇ ਜਾਏ ਬਹੀਏ ਭਲਾ ਕਹੀਏ, ਜਿੱਥੇ ਜਾ ਭਲਾ ਕਹੇ। ਇਹਦਾ ਮਤਲਬ ਚੰਗਿਆਈ ਦੀ ਗੱਲ ਕਰ, ਝੋਲ ਅੰਮ੍ਰਿਤ ਪੀ ਜਾਏ। ਜੇ ਮੰਨ ਲਓ ਕਿ ਪਾਣੀ ਦੇ ਉੱਤੇ ਜਾਲਾ ਆਇਆ ਤੇ ਜਿਹਨੂੰ ਪਿਆਸ ਲੱਗੀ ਹੋਵੇ ਉਹ ਜਾਲਾ ਹੱਥਾਂ ਨਾਲ ਪਰਾਂ ਕਰ ਦਿੰਦਾ, ਉਸ ਜਾਲੇ ਨੂੰ ਜਾਲਾ ਸਮਝਦੇ ਨੇ, ਬੂਰ ਪਾਣੀ ਤੇ ਆਇਆ, ਜਿੱਥੇ ਜਾਏ ਬਹੀਏ ਭਲਾ ਕਹੀਏ। ਝੋਲ ਅੰਮ੍ਰਿਤ ਪੀ ਜਾਏ, ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈ ਚ। ਮੈਂ ਬੇਨਤੀ ਕੀਤੀ ਜੀ, ਦੇਖੋ ਉਹਦੇ ਅੱਗੇ ਖੋਲ ਜਿਹੜਾ ਕਦਰਜ਼ਾਨ ਹੈ। ਹਾਂ ਕੋਈ ਆਏ ਮਿਲੋਗੋ ਗਾਹਕੀ, ਕੋਈ ਆਏ ਮਿਲੇਗਾ, ਕੀ ਕਰੇਗਾ, ਲੇਗੋ ਮਹਿੰਗੇ ਮੋਲ, ਕਿਉਂਕਿ ਇਹ ਰਤਨ ਫਰੀ ਨਹੀਂ ਮਿਲਦਾ, ਇਹ ਸਿਰ ਦੇ ਬਦਲੇ ਮਿਲਦਾ ਹੈ। ਤੇ ਜਿਨ੍ਹਾਂ ਨੇ ਲਿਆ, ਦੇਖੋ ਅਸੀਂ ਇੱਕ ਬਚਨ ਮਹਾਰਾਜ ਦਾ ਪੜ੍ਹਦੇ ਹਾਂ ਨਾ ਜੀ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਕਿਵੇਂ ਲਈ ਜੀ ਉਹਨਾਂ ਨੇ, ਪੈਸੇ ਨਾਲ ਤੇ ਨਹੀਂ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ, ਆਪਣੀ ਜਿੰਦ ਦੇ ਬਦਲੇ। ਮਹਾਰਾਜ ਜੀ ਕਹਿੰਦੇ ਕੋਈ ਆ ਮਿਲੇਗਾ ਟਾਵਾਂ ਟਾਵਾਂ, ਕੋਈ ਜਿਹੜਾ ਮਹਿੰਗੇ ਮੁੱਲ, ਮਹਿੰਗੇ ਮੁੱਲ ਦਾ ਤੇ ਸਿੱਧੀ ਗੱਲ ਇਹੀ ਹੈ ਜੀ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ ਸਿਰ ਦੀਜੈ ਕਾਨ ਨਾ ਕੀਜੈ। ਇਹ ਸਤਿਗੁਰਾਂ ਨੇ ਇਹ ਸ਼ਬਦ ਕਿਹਾ, ਕੋਈ ਆਏ ਮਿਲੈ ਗੋ ਗਾਹਕੀ, ਲੈ ਗੋ ਮਹਿੰਗੇ ਮੋਲ। ਗੁਣਾ ਵਾਲਾ ਤੇ ਸੱਚੀ ਤਰਲੇ ਮਾਰਦਾ, ਜਿਵੇਂ ਅਸੀਂ ਸਤਿਗੁਰੂ ਦੇ ਬਚਨ ਪੜ੍ਹਨੇ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਕੱਲ ਅਸਾਂ ਪਾਠ ਕੀਤਾ ਸੀ, ਤਾਏ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ, ਕਿੱਡਾ ਮਹਿੰਗਾ, ਸੀਸ ਵੱਡਾ ਕਰ ਬੈਸਨ ਦੀਜੈ, ਬਿਨ ਸਿਰ ਸੇਵ ਕਰੀਜੈ। ਕੋਈ ਜਨ ਹਰਸ਼ੋਂ ਦੇਵੇ ਜੋਰ, ਕੋਈ ਐਸਾ ਜਿਹੜਾ ਪਰਮੇਸ਼ਵਰ ਨਾਲ ਜੋੜਦਾ ਤੇ ਉਹਦੇ ਲਈ ਭਾਵਨਾ ਕੀ ਹੈ, ਚਰਨ ਗਹੂੰ। ਦੇਖੋ ਕਹਿਣਾ ਸੌਖਾ ਹੈ, ਗੱਲਾਂ ਕਰਨੀਆਂ, ਇੰਨੀ ਸ਼ਰਧਾ ਭਾਵਨਾ ਹੋਵੇਗੀ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਾਉਂ ਉਹਦੇ ਚਰਨ ਪਕੜਾਂ, ਗਾਉਂ ਦਰ ਪਕੜਾਂ, ਬਕੋ ਸ਼ੁਭ ਰਸਨਾ, ਆਪਣੀ ਜ਼ਬਾਨ ਤੋਂ ਸ਼ੁਭ ਬੋਲਾਂ। ਅਗਲਾ ਬਚਨ ਦੀਜਾ ਹੈ ਪ੍ਰਾਣ ਅਕੋਰ, ਅਕੋਰ ਦਾ ਅਰਥ ਭੇਟਾ, ਮੈਂ ਆਪਣੇ ਪ੍ਰਾਣ ਵੀ ਉਹਨੂੰ ਭੇਟਾ ਕਰਦਿਆਂ। ਕੋਈ ਇਹੋ ਜਿਹਾ ਨਾਮ ਰਤਨ

ਦਾ ਵਪਾਰੀ ਹੋਵੇ। ਸਤਿਗੁਰਾਂ ਨੇ ਸੁਖਮਨੀ ਸਾਹਿਬ ਆਪ ਪੜ੍ਹਦੇ ਹੋ, ਜਿਸ ਵੱਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਰ ਕਰ ਪਾਇਆ, ਤਜ ਅਭਮਾਨ ਲਿਖੋ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ, ਮਨ ਬਦਲੇ। ਇੱਥੇ ਸਤਿਗੁਰੂ ਕਹਿ ਰਹੇ ਨੇ ਹਾਂ ਕਾਲ ਨੀ ਪਿਆ, ਕੋਈ ਹੋਵੇਗਾ ਜਿਹੜਾ ਮਹਿੰਗੇ ਮੁੱਲ ਆ ਕੇ ਲੈ ਲਏਗਾ, ਕਿਉਂਕਿ ਇਹ ਪਦਾਰਥ ਸਸਤਾ ਨਹੀਂ ਮਿਲਦਾ। ਹਾਂ ਗੁਰੂ ਕਿਰਪਾ ਕਰਦਾ, ਬਖਸ਼ਿਸ਼ ਕਰਦਾ। ਹੁਣ ਅਗਲਾ ਬਚਨ ਹੈ ਜੀ, ਅਗਲਾ ਸਲੋਕ ਹੈ, ਕਬੀਰ ਰਾਮ ਨਾਮ ਜਾਣਿਓ ਨਹੀਂ। ਬੰਦੇ ਨੇ ਉਸ ਪਰਮੇਸ਼ਵਰ ਦੇ ਨਾਮ ਨੂੰ ਨਹੀਂ ਜਾਣਿਆ, ਉਹਦੀ ਕੋਈ ਕੀਮਤ ਨਹੀਂ ਜਾਣੀ। ਫਿਰ ਇਹਦੀ ਅਰਥ ਪ੍ਰਭੂ ਦਾ ਨਾਮ, ਰਾਮ ਦਾ ਅਰਥ ਜੋ ਸਾਰੀਆਂ ਥਾਵਾਂ ਤੇ ਰਮਿਆ, ਨਾਮ ਦਾ ਅਰਥ ਆਪਾਂ ਸਾਰੇ ਜਾਣਦੇ ਹਾਂ ਪਰਮੇਸ਼ਵਰ ਦਾ ਨਾਮ। ਪਰ ਫਿਰ ਵੀ ਬੇਨਤੀ ਹੈ ਕਿ ਨਾਮ ਦੀ ਕੀਮਤ ਕਿਸੇ ਨੇ ਜਾਣੀ? ਪਰਮੇਸ਼ਵਰ ਦੇ ਨਾਮ ਨੂੰ ਨਹੀਂ ਜਾਣਿਆ। ਰਾਮ ਨਾਮ ਜਾਣਿਓ ਨਹੀਂ, ਪਾਲਿਓ ਕਟਕ ਕੁਟੰਬ। ਕਟਕ ਦਾ ਅਰਥ ਬਹੁਤ ਯਾਦ ਆਉਂ ਜੀ, ਕਟਕ ਦਾ ਅਰਥ ਫੌਜ ਵੀ ਹੈਗਾ, ਕਟਕ ਦਾ ਅਰਥ ਫੌਜ ਵੀ ਹੈ। ਪਾਲਿਓ ਕਟਕ ਕੁਟੰਬ, ਕਿ ਬੰਦੇ ਨੇ ਪਰਮਾਤਮਾ ਦੇ ਨਾਮ ਨੂੰ ਨਹੀਂ ਜਾਣਿਆ। ਕੁਟੰਬ ਦਾ ਅਰਥ ਪਰਿਵਾਰ, ਆਪਣਾ ਕੋੜਮ ਹੀ ਪਾਲਦਾ ਰਿਹਾ। ਕਿਉਂ ਸਮਝੋ ਵੀ ਪਰਿਵਾਰ ਦੀਆਂ ਫੌਜੀਆਂ ਪਾਲੇ ਗਏ। ਤੇ ਮੈਂ ਸੱਚੀ ਕਹਿਣਾ, ਇਹ ਜੋ ਕਿਹਾ ਹੈ ਨਾ ਜੀ, ਇਹ ਬੰਦਾ ਜਦੋਂ ਅਖੀਰ ਤੇ ਪਹੁੰਚਦਾ ਉਦੋਂ ਪਤਾ ਲੱਗਦਾ ਕਿ ਰਾਮ ਨਾਮ ਤੇ ਜਾਣਿਆ ਨਹੀਂ, ਇਹ ਫੌਜੀ ਪਾਲ ਗਏ। ਚਾਚਾ ਪਾਲ ਲੈ, ਭੂਆ ਪਾਲ ਲੈ, ਤਾਇਆ ਪਾਲ ਲੈ, ਭਰਾ ਪਾਲ ਲੈ, ਪੁੱਤਰ ਪਾਲ ਲੈ, ਪੋਤਰੇ ਦੋਤਰੇ ਸਾਰੀ ਬਰਾਦਰੀ ਪਾਲ ਲਈ, ਸਭ ਦੇ ਕੰਮ ਕਰੀ ਗਿਆ। ਪਾਲਿਓ ਬਹੁ ਕਟਕ ਕੁਟੰਬ, ਧੰਦੇ ਹੀ ਮੈਂ ਮਰ ਗਇਓ, ਬਾਹਰ ਭਈ ਨਾ ਬੰਬ। ਕੁਟੰਬ ਪਾਲਿਆ, ਧੰਦਾ ਕਰਦਿਆਂ ਕਰਦਿਆਂ ਉਹਦੇ ਵਿੱਚ ਹੀ ਮੌਤ ਹੋ ਗਈ, ਅਖੀਰਲਾ ਸਮਾਂ ਆ ਗਿਆ, ਬਾਹਰ ਭਈ ਨਾ ਬੰਬ। ਹੁਣ ਮੇਰੀ ਬੇਨਤੀ ਹੈ, ਬੰਬ ਮੈਂ ਬੰਬਾ ਨਹੀਂ ਬੋਲ ਰਿਹਾ, ਬੰਬ ਇਹਦਾ ਅਰਥ ਆਵਾਜ਼ ਹੈ, ਦੂਜਾ ਬੰਬ ਨਹੀਂ। ਬਾਹਰ ਦਰ ਸੇ ਬਾਹਰ ਭਈ ਨਾ ਬੰਬ, ਇਹਦੇ ਵਿੱਚ ਕੁਛ ਗੁਰਮੁਖ ਇਹ ਅਰਥ ਕਰਦੇ ਆ ਵੀ ਉਹਦੇ ਮੂੰਹ ਚੋਂ ਨਾਮ ਦੀ ਆਵਾਜ਼ ਹੀ ਨਹੀਂ ਨਿਕਲੀ, ਸਿਮਰਨ ਦੀ ਆਵਾਜ਼ ਨਹੀਂ ਨਿਕਲੀ, ਵੀ ਉਹਨੇ ਬੰਦਗੀ ਨਹੀਂ ਕੀਤੀ। ਮਰ ਧੰਦਾ ਕਰਦਿਆਂ ਮਰ ਗਿਆ, ਉਹਦੇ ਮੂੰਹ ਚੋਂ ਆਵਾਜ਼ ਹੀ ਨਿਕਲੀ ਕਦੀ ਵਾਹਿਗੁਰੂ, ਸੱਚੀ ਨਿਕਲ ਵੀ ਸਕਦੀ। ਅੰਤਲੇ ਸਮੇਂ ਵੀ ਉਹਨਾਂ ਦੇ ਹਿਰਦੇ ਚ ਮੁੱਖ ਚੋਂ ਵਾਹਿਗੁਰੂ ਨਿਕਲਦਾ ਜਿਹਨਾਂ ਜਿਉਂਦਿਆਂ ਕਿਹਾ ਹੋਇਆ ਹੈ। ਨਹੀਂ ਤਾਂ ਜੋ ਮਰਜ਼ੀ ਜ਼ੋਰ ਮਾਰੋ, ਬਾਪੂ ਜੀ ਬੋਲੋ ਵਾਹਿਗੁਰੂ, ਬੀਬੀ ਜੀ ਬੋਲੋ ਵਾਹਿਗੁਰੂ, ਕਿਹੜਾ ਬੋਲਦਾ ਇੱਥੇ? ਮੈਂ ਇੱਕ ਛੋਟੀ ਜਿਹੀ ਕਹਾਣੀ ਸੁਣਾਉਂਦਾ, ਮੇਰੀ ਬੇਨਤੀ ਸੁਣਿਓ ਬਈ ਸਮਝਾਉਣ ਵਾਸਤੇ। ਕਹਿੰਦੇ ਕੋਈ ਮਾਰਵਾੜੀ ਸੇਠ ਬਿਮਾਰ ਹੋ ਗਿਆ ਤੇ ਰੁਪਈਆ ਬੜਾ ਉਹਦੇ ਕੋਲ ਸੀ ਜੀ, ਧਨ ਦੌਲਤ ਬੜਾ ਸੀ ਤੇ ਕੰਜੂਸ ਹੈ ਨਾ, ਦੱਸਿਆ ਕਿਸੇ ਨੇ ਉਹਨਾਂ ਨੇ। ਉਹਦੇ ਚਾਰੇ ਪੁੱਤਰ ਇਕੱਠੇ ਹੋ ਗਏ ਵੀ ਚੰਗੇ ਬਿਜ਼ਨਸਮੈਨ ਸਨ, ਉਹਨੂੰ ਬੋਲੇ ਨਾ, ਬੋਲਣ ਦਾ ਯਤਨ ਕਰੇ ਆਵਾਜ਼ ਨਾ ਨਿਕਲੇ। ਕਿਸੇ ਡਾਕਟਰ ਨੇ ਕਿਹਾ ਕਹਾਣੀ ਯਾਦ ਰੱਖਿਓ, ਡਾਕਟਰ ਨੇ ਕਿਹਾ ਵੀ ਇਹ ਟੀਕਾ ਬੜਾ ਮਹਿੰਗਾ ਲੱਗੇਗਾ ਪਰ ਬੋਲ ਪਊਗਾ ਇੱਕ ਵਾਰੀ। ਉਹਨਾਂ ਕਿਹਾ ਚਲੋ ਘੱਟੋ ਘੱਟ ਇੱਕ ਵਾਰੀ ਬੋਲੇ ਸਹੀ, ਕੁਝ ਨਾ ਕੁਝ ਤਾਂ ਕੁੰਡੀ ਖੋਲੇਗਾ ਨਾ, ਵੀ ਅੰਤਲਾ ਸਮਾਂ ਆਇਆ, ਕੁਝ ਨਾ ਕੁਝ ਤਾਂ ਕੁੰਡੀ ਖੋਲ ਕੇ ਦੱਸੇਗਾ। ਉਹਨਾਂ ਪਰ ਬੜਾ ਕੀਮਤੀ ਟੀਕਾ ਲਵਾਇਆ। ਜਦੋਂ ਚਾਰੇ ਭਰਾ ਇਕੱਠੇ ਹੋ ਗਏ ਤੇ ਉਹਦੀ ਜ਼ਬਾਨ ਤੋਂ ਇੱਕੋ ਆਵਾਜ਼ ਨਿਕਲੀ, ਬਾਜਾ। ਸੁਣਿਓ ਬਾਜਾ, ਉਹਨਾਂ ਕਿਹਾ ਗੱਲ ਸਮਝ ਨਹੀਂ ਪੈ ਰਹੀ, ਡਾਕਟਰ ਕਹਿੰਦਾ ਟੀਕਾ ਹੋਰ ਕੀਮਤੀ ਲੱਗੂਗਾ, ਪੂਰਾ ਬੋਲ ਪਊਗਾ। ਉਹਨੇ ਟੀਕਾ ਲਾਇਆ, ਉਹ ਬੋਲ ਪਿਆ ਤੇ ਉਹ ਵੇਖ ਕੇ ਚਾਰੇ ਪੁੱਤਰਾਂ ਨੂੰ ਕਹਿੰਦਾ ਤੁਸੀਂ ਤਿੰਨੇ ਚਾਰੇ ਜਣੇ ਕੰਬਖਤ ਇੱਥੇ ਕੀ ਕਰਦੇ ਪਏ ਮੇਰੇ ਕੋਲ, ਜਾ ਕੇ ਬਿਜ਼ਨਸ ਕਰੋ। ਤੇ ਉਹ ਕਹਿਣ ਲੱਗਿਆ ਸਮਝ ਨਹੀਂ ਪਈ, ਬਾ ਜਾ। ਉਹ ਕਹਿੰਦਾ ਵੇਖੋ ਸਾਹਮਣੇ ਬਛੜਾ ਝਾੜੂ ਖਾ ਗਿਆ, ਬੱਚਾ ਸੀ ਬਾਹਰ। ਮੇਰੀ ਬੇਨਤੀ ਸਮਝੋ, ਉਹ ਦੋ ਲਫ਼ਜ਼ ਹੀ ਕਹਿ ਰਹੇ ਸੀ, ਜਾ ਬਾ, ਬਾ ਦਰਤ ਬਛੜਾ, ਜਾ ਦਰਤ ਝਾੜੂ। ਕਹਿੰਦਾ ਮੇਰੇ ਕੋਲ ਆ ਕੇ ਕਰਦੇ ਪਏ, ਇੰਨਾ ਨੁਕਸਾਨ ਹੋ ਗਿਆ, ਉਹ ਦੇਖੋ ਬਛੜਾ ਝਾੜੂ ਖਾ ਗਿਆ। ਉਹਨਾਂ ਕਿਹਾ ਇਸ ਬੰਦੇ ਦਾ ਕੋਈ ਇਲਾਜ ਨਹੀਂ, ਇਹਨੇ ਰਾਮ ਨਾਮ ਕਦੀ ਨਹੀਂ ਜੇ ਕਹਿਣਾ, ਇਹ ਜਦੋਂ ਬੋਲਦਾ ਪਿਆ ਉਦੋਂ ਹੀ ਬਾਜਾ ਹੀ ਬੋਲਦਾ ਪਿਆ। ਮੈਂ ਬੇਨਤੀ ਕਰਾਂ ਇਹਨੂੰ ਥੋੜਾ ਫਿਰ ਸੁਣਿਓ, ਇੱਕ ਤਾਂ ਚਲੋ ਅਰਥ ਕੋਈ ਸ਼ੱਕ ਨਹੀਂ ਜੀ, ਅੱਜ ਵੀ ਮੈਂ ਬੇਨਤੀ ਕੀਤੀ ਜੀ ਸੰਗਤ ਜੀ ਅਸੀਂ ਕਥਾ ਕਰਨੇ ਆ, ਮੈਂ ਸੱਚੀ ਮੰਜੀ ਸਾਹਿਬ ਕਿਤੇ ਵੀ ਕਰਾਂ ਮੈਂ ਕਦੀ ਅਰਥ ਦਾ ਦਾਵਾ ਨਹੀਂ ਕਰਦਾ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਦੁਬਧਾ ਕ੍ਰੀਏਟ ਕਰਨੀ, ਨਹੀਂ ਨਹੀਂ, ਅਰਥਾਂ ਦੀ ਅਖਰੀ ਅਰਥ ਅਸੀਂ ਕਰਨੇ ਪਏ। ਹੁਣ ਇੱਥੇ ਆ ਜਾਓ, ਬਾਹਰ
ਬਾਹਰ ਭਈ ਨਾ ਬੰਬ। ਉਹ ਕਹਿੰਦਿਆ ਵੀ ਉਹਦੇ ਮੂੰਹ ਚੋਂ ਬਾਹਰ ਕਦੀ ਵਾਹਿਗੁਰੂ ਆਵਾਜ਼ ਹੀ ਨਿਕਲੀ। ਹੁਣ ਇੱਥੇ ਗੁਰਮੁਖ ਪਿਆਰੇ ਅਰਥ ਇਹ ਵੀ ਕਰਦੇ ਆ ਕਿ ਬੰਦਾ ਜਿਹੜਾ ਹੈ ਸਾਰੀ ਜ਼ਿੰਦਗੀ ਪਰਿਵਾਰ ਪਾਲਦਾ ਰਿਹਾ, ਆਪਣੇ ਮੋਹ ਚ ਹੀ ਫਸਿਆ ਰਿਹਾ, ਪਰਿਵਾਰ ਦੇ ਮੋਹ ਚ ਫਸਿਆ ਰਿਹਾ। ਕਦੀ ਇਹਨੇ ਧਰਮ ਦਾ ਕਰਮ ਨਹੀਂ ਕੀਤਾ, ਕਦੀ ਦਾਨ ਨਹੀਂ ਕੀਤਾ, ਪੁੰਨ ਨਹੀਂ ਕੀਤਾ, ਗਰੀਬ ਦਾ ਭਲਾ ਨਹੀਂ ਕੀਤਾ। ਕਹਿੰਦੇ ਨੇ ਸਾਰੀ ਜ਼ਿੰਦਗੀ ਪੈਸੇ ਦਾ ਕੀੜਾ, ਪੈਸੇ ਕਮਾਉਂਦਾ ਰਿਹਾ, ਮਰ ਗਿਆ ਬਾਹਰ ਕਿਸੇ ਨੂੰ ਪਤਾ ਹੀ ਲੱਗਾ ਕਿਹੜਾ ਮਰ ਗਿਆ। ਇਹਦਾ ਮਤਲਬ ਇਹ ਜੰਮਿਆ ਮਰਿਆ ਕਿਸੇ ਨੂੰ ਕੋਈ ਪਤਾ ਨਹੀਂ, ਇਹਦੀ ਖੋਹਣ ਦੀ ਕੋਈ ਨਹੀਂ। ਤੇ ਬਾਕੀ ਢੁਕਦਾ ਕਿ ਪੈਸਾ ਬਹੁਤ ਕਮਾ ਲਿਆ, ਬਾਹਰ ਭਈ ਨਾ ਬੰਬ, ਉਹਦਾ ਕੋਈ ਪਤਾ ਨਹੀਂ ਲੱਗਾ ਬਾਹਰ ਕਿੱਥੇ ਚਲਾ ਗਿਆ। ਤੇ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ, ਇਹੋ ਜਿਹੇ ਬੰਦੇ ਨੂੰ ਆ ਗਈ ਮੌਤ। ਸਤਿਗੁਰੂ ਜੀ ਦਾ ਬਚਨ ਹੈ, ਕਬਹੂ ਰਣ ਜੂਝਿਓ ਨਹੀਂ, ਕਿਛ ਦੈ ਜਸ ਨਹੀਂ ਲੀਨ, ਗਾਂਵ ਬਸਤ ਜਾਣਿਓ ਨਹੀਂ, ਜਮ ਸਿਉ ਕਿਨ ਕਹਿ ਦੀਨ। ਇਹ ਦੋ ਤੁਕਾਂ ਫਿਰ ਧਿਆਨ ਨਾਲ ਸੁਣਿਓ। ਕਿਸੇ ਬੰਦੇ ਦੀ ਇਹੋ ਜਿਹੀ ਆ ਗਈ ਮੌਤ, ਮਹਾਰਾਜ ਕਹਿਣ ਲੱਗੇ ਵੀ ਇਹ ਬੰਦੇ ਦਾ ਐਡਰੈਸ ਜਮਦੂਤ ਨੂੰ ਕਿਹਨੇ ਦੇ ਦਿੱਤਾ? ਇਹ ਜਮ ਸਿਉ ਕਿਨ ਕਹਿ ਦੀਨ, ਇਹਦਾ ਮਤਲਬ ਜਮ ਨੂੰ ਕਿਹਨੇ ਦੱਸ ਦਿੱਤਾ ਇਹਦਾ ਘਰ ਇੱਥੇ ਵੇ? ਇਹ ਵਿਅੰਗ ਹੈ। ਮਹਾਰਾਜ ਕਹਿੰਦੇ ਨੇ ਨਾ ਤਾਂ ਕਦੀ ਇਹ ਬੰਦਾ ਧਰਮ ਦੀ ਖਾਤਰ ਜੂਝਿਆ, ਨਾ ਇਹਨੇ ਦਾਨ ਪੁੰਨ ਕੀਤਾ, ਨਾ ਇਹਨੇ ਪਰਮਾਤਮਾ ਦੀ ਕੀਰਤੀ ਕੀਤੀ, ਇਹ ਸਾਰੀ ਜ਼ਿੰਦਗੀ ਪਦਾਰਥਾਂ ਵਿੱਚ ਖਚਤ ਰਿਹਾ। ਇਸ ਬੰਦੇ ਦਾ ਐਡਰੈਸ ਕਿਹਨੇ ਦੇ ਦਿੱਤਾ? ਜਮਦੂਤ ਨੂੰ। ਇਹਦਾ ਤੇ ਆਉਣਾ ਕੋਈ ਅਰਥ ਹੀ ਰੱਖਦਾ ਧਰਤੀ ਤੇ। ਫਿਰ ਤੁਕ ਸੁਣਿਓ, ਕਬਹੂ ਰਣ ਜੂਝਿਓ ਨਹੀਂ, ਕਦੀ ਮੈਦਾਨੇ ਜੰਗ ਵੀ ਜੂਝਿਆ ਨਹੀਂ, ਕੱਛ ਦੇ ਜਸ ਨਹੀਂ ਲੀਨ, ਸੇਵਾ ਭੂਮੀ ਕਦੀ ਨਹੀਂ ਕੀਤੀ, ਕੱਛ ਦਾ ਜਸ ਨਹੀਂ ਲੀਨ, ਗਾਂਵ ਬਸਤ ਜਾਣਿਓ ਨਹੀਂ, ਕਿਹਨੂੰ ਕੀ ਪਤਾ ਅਮੀਰ ਹੋਵੇਗਾ ਪਿੰਡ ਚ, ਪਤਾ ਨਹੀਂ ਕੌਣ ਰਹਿੰਦਾ। ਜਮ ਸਿਉ ਕਿਨ ਕਹਿ ਦੀਨ, ਕਿੰਨੇ ਦੱਸ ਦਿੱਤਾ ਇਹ ਜਮਦੂਤ ਨੂੰ ਇਹਦਾ ਘਰ? ਇਹ ਇਹਦਾ ਮਤਲਬ ਸੱਚ ਕਹਿ ਕਿ ਧੰਦੇ ਚ ਮਰ ਗਿਆ, ਕੋਈ ਲੋਕ ਭਲਾਈ ਕੀਤੀ ਜੀ? ਮੈਂ ਇੱਥੇ ਇੱਕ ਦੋ ਹੋਰ ਬੇਨਤੀ ਕਰਾਂਗਾ, ਜਦੋਂ ਅੱਜ ਇਹ ਸਲੋਕ ਆਇਆ, ਇਹਦਾ ਮਤਲਬ ਫਿਰ ਬੰਦੇ ਨੂੰ ਪਰਿਵਾਰ ਨਹੀਂ ਪਾਲਣਾ ਚਾਹੀਦਾ, ਕੁਟੁੰਬ ਪਾਲਣਾ ਨਹੀਂ ਚਾਹੀਦਾ? ਸਤਿਗੁਰੂ ਨੇ ਤਾਂ ਕਿਤੇ ਨਹੀਂ ਕਿਹਾ ਵੀ ਗ੍ਰਿਸ਼ਤੀ ਜਿਹੜਾ ਜਾਂ ਸਿੱਖ ਜਿਹੜਾ ਉਹ ਆਪਣੇ ਪਰਿਵਾਰ ਦੀ ਸੰਭਾਲ ਨਾ ਕਰੇ। ਹਾਂ, ਇੱਕ ਗੱਲ ਸਤਿਗੁਰਾਂ ਨੇ ਸਾਨੂੰ ਵਾਰ ਵਾਰ ਸਮਝਾ ਦਿੱਤੀ, ਇਹ ਕੁਟੁੰਬ ਤੂੰ ਜੇ ਦੇਖਦਾ, ਕੱਲ ਵੀ ਆਪਾਂ ਪੌੜੀ ਪੜ੍ਹੀ ਸੀ ਜੀ, ਇਹ ਗੱਲ ਸਮਝਾ ਦਿੱਤੀ, ਕੁਟੁੰਬ ਪਾਲਣਾ ਤੇਰਾ ਫਰਜ਼ ਹੈ, ਪਰ ਮਤ ਸਮਝੀ ਆਖਰੀ ਸੱਚ ਇਹ ਹੈ, ਆਖਰੀ ਸੱਚ ਇਹ ਨਹੀਂ ਕੁਟੁੰਬ ਵਿੱਚ ਰਹਿ ਕੇ ਸੱਚ ਹੈ। ਗ੍ਰਿਸ਼ਤ ਤਾਂ ਏਡੀ ਵੱਡੀ ਪ੍ਰੀਖਿਆ ਹੈ ਨਾ, ਇੱਥੇ ਰੋਜ਼ ਪਰਚੇ ਪੈਂਦੇ ਆ ਤੇ ਸਭ ਦੇ ਪੈਂਦੇ ਆ ਜੀ, ਆਪਾਂ ਜਿੰਨੇ ਬੈਠੇ ਹਾਂ। ਇਹ ਗੱਲ ਵੱਖਰੀ, ਕੋਈ ਹੌਲਾ ਮਨ ਜਿਹੜਾ ਉਹ ਅੱਖਾਂ ਰੀ ਪਿਘਲ ਜਾਂਦਾ ਬੋਲ ਰਹੀ, ਕਿਹੜਾ ਬੰਦਾ ਜਿਹਦੇ ਘਰ ਦੇ ਵਿੱਚ ਦੁੱਖ ਤੇ ਸੁੱਖ ਨਹੀਂ ਆਇਆ? ਇੱਥੇ ਪਤਾ ਲੱਗਦਾ ਕਿ ਇੰਨੇ ਦੁੱਖ ਵਿੱਚ ਜੇ ਨਿਤਨਿਮ ਨਿਭ ਜਾਏ, ਬਾਣੀ ਨਿਭ ਜਾਏ, ਸਿਮਰਨ ਨਿਭ ਜਾਏ, ਤੇ ਇਹ ਪਰਮੇਸ਼ਵਰ ਦਾ ਕੋਈ ਪਤਾ ਨਹੀਂ ਕਿ ਕਿਸ ਦੇ ਘਰ ਚ ਕੀ ਵਾਪਰ ਜਾਣਾ। ਸਤਿਗੁਰਾਂ ਨੇ ਤਾਂ ਹੀ ਕਿਹਾ ਵੀ ਗ੍ਰਿਸ਼ਤੀ ਜਿਹੜਾ ਹੈ, ਗ੍ਰਿਸ਼ਤ ਵਿੱਚ ਰਹਿੰਦਾ ਹੋਇਆ ਉਹ ਮੋਹ ਚ ਨਾ ਜੁੜੇ ਪਰ ਫਰਜ਼ ਭੁੱਲੇ ਨਾ। ਅਸੀਂ ਸਤਿਗੁਰਾਂ ਦਾ ਇੱਕ ਬਚਨ ਪੜ੍ਹਨੇ ਆ, ਸੋ ਗਿਰ ਹੀ ਜੋ ਨਿਗ੍ਰਹ ਕਰੇ। ਮਹਾਰਾਜ ਕਹਿੰਦੇ ਗ੍ਰਿਸ਼ਤ ਇੱਥੇ ਥੋੜਾ ਕਿਹਾ ਵੀ ਗ੍ਰਿਸ਼ਤੀ ਉਹ ਬੰਦਾ ਪ੍ਰਵਾਨ ਜਿਹਨੇ ਵਿਆਹ ਨਹੀਂ ਕਰਾਇਆ, ਜਿਹਦਾ ਪਰਿਵਾਰ ਨਹੀਂ ਜਾਂ ਗ੍ਰਿਸ਼ਤੀ ਨਹੀਂ, ਇੱਥੋਂ ਤੱਕ ਸਤਿਗੁਰਾਂ ਨੇ ਕਿਹਾ ਜਿਹੜੇ ਬੰਦੇ ਆਪਣੀ ਫੈਮਿਲੀ ਨੂੰ ਛੱਡ ਕੇ ਪਿੱਛੇ ਚੇਲੇ ਵੀ ਰੱਖ ਲਏ, ਚਮਕਦਾ ਕਰਮੰਡਲ ਵੀ ਪਕੜ ਲਿਆ, ਲੀਰਾਂ ਵੀ ਪਾ ਲਈਆਂ, ਪਰ ਅੱਖਾਂ ਨਾਲ ਵੇਖ ਵੇਖ ਕੇ ਚਿੱਤ ਬਗਾਨੀਆਂ ਧੀਆਂ ਭੈਣਾਂ ਤੇ ਲਾਈ ਬੈਠਣੇ, ਉਹ ਕਹਿੰਦੇ ਇੱਦੂ ਚੰਗਿਆਂ ਨੂੰ ਕਹੋ ਘਰ ਮਾਰ ਆਪਣੇ ਗ੍ਰਿਸ਼ਤ ਜਿਆ ਕਰ, ਸਿੱਧੇ ਪੇਂਡੂ ਸ਼ਬਦ ਮੈਂ ਵਰਤੇ ਨੇ। ਹਾਥ ਕਮੰਡਲ ਕਾਪੜੀਆ, ਹਾਥ ਕਮੰਡਲ ਕਾਪੜੀਆ ਤੇ ਕੱਪੜੇ ਪਾਏ ਫਕੀਰਾਂ ਵਾਲੇ, ਹਾਥ ਕਮੰਡਲ ਕਾਪੜੀਆ ਮਨ ਤ੍ਰਿਸ਼ਨਾ ਉਪਜੀ ਭਾਰੀ, ਇਸਤਰੀ ਤਜ ਕਰ ਕਾਮ ਵਿਆਪਿਆ, ਚਿਤ ਲਾਇਆ ਪਰ ਨਾਰੀ। ਇੱਥੇ ਸਤਿਗੁਰੂ ਕਹਿ ਰਹੇ ਨੇ ਕਿ ਸੋ ਗਿਰਖੀ ਜੋ ਨਿਗ੍ਰਹ ਕਰੇ ਜਪ ਤਪ ਸੰਯਮ, ਅੱਗੇ ਜੀ ਭੀਖਿਆ ਕਰੇ ਵੀ ਤੁਖ ਮੈਂ ਬੋਲੋ ਜੀ, ਸੋ ਗਿਰਖੀ ਜੋ ਨਿਗ੍ਰਹ ਕਰੇ। ਗ੍ਰਿਸ਼ਤੀ ਉਹ ਹੈ ਜਿਹੜਾ ਸਾਰੇ ਇਸ ਧੰਦੇ ਚ ਰਹਿੰਦਾ ਹੋਇਆ ਵੀ ਨਾ ਗੁਰਮੁਖੋ ਆਪਣੀਆਂ ਇੰਦਰੀਆਂ ਨੂੰ ਕਾਬੂ ਕਰ ਜਾਏ। ਬਾਬਾ ਬੁੱਢਾ ਜੀ ਦੇ ਚਾਰ ਬੇਟੇ ਨੇ, ਅਸੀਂ ਸਾਰੇ ਪੜ੍ਹਨੇ ਆ ਨਾ, ਤੇ ਇਤਿਹਾਸ ਸਾਰਾ ਕਹਿੰਦਾ ਬਾਬਾ ਬੁੱਢਾ ਜੀ ਇੰਦਰੀ ਜਿੱਤ ਸਿੱਖ ਹੈ।
ਦੇਖੋ ਜੇ ਤੁਸੀਂ ਕਿਸੇ ਸਨਾਤਨ ਮਤ ਵਾਲੇ ਨੂੰ ਕਹੋ ਜੀ ਇੰਦਰੀ ਜਿੱਤ ਸਨ, ਉਹ ਅਗਲਾ ਹੈਗਾ ਉਹ ਤੇ ਚਾਰ ਬੱਚੇ ਉਹਦੇ ਗੁਰਮਤ ਵਿੱਚ, ਉਹ ਗ੍ਰਿਸ਼ਤ ਵਿੱਚ ਰਹਿੰਦੇ ਆ ਨਿਰਲੇਪ ਨੇ। ਸੋ ਗਿਰਹੀ ਜੋ ਨਿਗ੍ਰਹ ਕਰੇ ਜਪ ਤਪ ਸੰਜਮ ਭੀਖਿਆ ਕਰੇ ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਰੇ। ਜਿਹੜਾ ਜਪ ਤਪ ਸੰਜ ਫਿਰ ਬਿੰਦ ਭੀਖਿਆ ਕਰੇ, ਜਿਹੜਾ ਗੁਰੂ ਕੋਲ ਜਾ ਕੇ ਜਿਵੇਂ ਜੋਗੀ ਖੈਰ ਮੰਗਦਾ ਨਾ ਉਹ ਭਿਖਿਆ ਮੰਗਦਾ, ਇੱਥੇ ਸਤਿਗੁਰੂ ਕਹਿੰਦੇ ਗ੍ਰਿਸ਼ਤੀ ਭਿਖਿਆ ਮੰਗੇ ਗੁਰੂ ਕੋਲ ਜਾ ਕੇ, ਕਾਹਦੀ ਮੰਗੇ ਜਪ ਦੀ ਸੇਵਾ ਦੇ ਤਪ ਦੀ ਤੇ ਇੰਦਰੀਆਂ ਦੇ ਸੰਜਮ ਦੀ ਖੈਰ ਮੰਗੇ। ਜਪ ਤਪ ਸੰਜਮ ਭਿਖਿਆ ਕਰੇ ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਾ ਨੀਰ। ਮੈਨੂੰ ਯਾਦ ਹੈ ਬਾਬਾ ਈਸ਼ਰ ਸਿੰਘ ਜੀ ਰਾੜਾ ਵਾਲੇ, ਉਹਨੂੰ ਕਿਸੇ ਸਵਾਲ ਕੀਤਾ ਇੱਕ ਵਾਰੀ ਜੀ ਵੀ ਇਹ ਕਲੇਸ਼ ਕਾਂਟੋ ਕਲੇਸ਼ ਮਿਕਦਾ ਤੇ ਮੈਂ ਫਿਰ ਬੇਨਤੀ ਕਰਾਂਗਾ ਜੀ, ਇਹ ਵੀ ਸਾਰੇ ਲੇਖੇ ਜੋਖੇ ਨੇ, ਕੋਈ ਪੁੱਤ ਬਣ ਕੇ ਆ ਜਾਂਦਾ, ਕੋਈ ਧੀ ਬਣ ਕੇ ਆ ਜਾਂਦੀ, ਕੋਈ ਭਰਾ ਬਣ ਕੇ ਆ ਜਾਂਦਾ, ਹੈ ਤਾਂ ਸਾਰੇ ਪੂਰਬ ਲਈ ਤੁਰੇ ਫਿਰਦੇ ਨਾ। ਉਹਨਾਂ ਨੂੰ ਕਿਸੇ ਪੁੱਛਿਆ ਜੀ ਇੰਨਾ ਕਾਂਟੋ ਕਲੇਸ਼ ਰਹਿੰਦਾ ਘਰ ਚ, ਜਦੋਂ ਪੂਰਨ ਤੌਰ ਤੇ ਸ਼ਾਂਤੀ ਹੋ ਜਾਏਗੀ ਫਿਰ ਨਾਮ ਜਪਾਂਗੇ। ਇਸ ਲਈ ਆਪਾਂ ਕਹਿੰਦੇ ਨੇ ਵੀ ਸ਼ਾਂਤੀ ਸੱਚੀ ਕੋਈ ਨਹੀਂ, ਜੇ ਨਹੀਂ ਜੀ ਹੁੰਦੀ, ਪਾਤਰ ਬਦਲੀ ਜਾਂਦੇ ਨੇ, ਭਰਾਵਾਂ ਦੀ ਥਾਂ ਤੇ ਪੁੱਤ ਆ ਜਾਂਦਾ, ਪਿਓ ਪੁੱਤ ਬਦਲਦਾ ਹੈਗਾ, ਪੋਤਰਾ ਖਲੋਤਾ ਹੁੰਦਾ, ਤੰਦਾਂ ਤਾਂ ਉੱਥੇ ਨੇ ਨਾ, ਖਿੱਚ ਤੇ ਹੋਈ। ਉਹਨਾਂ ਨੇ ਬੜਾ ਪਿਆਰਾ ਬਚਨ ਕਿਹਾ, ਕਹਿਣ ਲੱਗੇ ਕੋਈ ਬੰਦਾ ਖੂਹ ਜੋ ਕੇ ਬੈਠਾ ਸੀ, ਖੂਹ ਸਮੇਂ ਨਾ ਹਲਟ, ਤੇ ਇੰਨੀ ਦੇਰ ਨੂੰ ਇੱਕ ਬੰਦਾ ਆ ਗਿਆ ਘੋੜੇ ਤੇ, ਤੇ ਉਹ ਆਉਂਦਾ ਜੀ ਮੈਂ ਘੋੜੇ ਨੂੰ ਪਿਆਣੀ ਪਾਣੀ ਪਿਆਣਾ ਤੇ ਇਹ ਤੁਸੀਂ ਇਹ ਖੂਹ ਰੋਕ ਦਿਓ। ਤੂੰ ਚੱਲਦਾ ਖੂਹ ਵੇਖਿਆ ਕਦੀ? ਪਾਕਿਸਤਾਨ ਚ ਜੇ ਹੈਗੇ ਸਾਰੇ, ਉਹਦੇ ਨਾਲ ਕੁੱਤੇ ਦੀ ਆਵਾਜ਼ ਨੂੰ ਟਕ ਟਕ ਦੀ ਹਨਾ। ਉਹ ਕਹਿੰਦੇ ਜੀ ਖੂਹ ਰੋਕ ਦਿਓ, ਤੇ ਬਾਬਾ ਜੀ ਸੁਣਾਉਂਦੇ ਖੂਹ ਰੋਕ ਦਿਓ ਤੇ ਜਦੋਂ ਰੁਕ ਜਾਏਗਾ ਤੇ ਮੇਰਾ ਘੋੜਾ ਪਾਣੀ ਪੀ ਲੈਗਾ। ਉਹਨਾਂ ਕਿ ਚੰਗਾ ਮੈਂ ਰੁਕ ਦੇਣਾ। ਉਹਨੇ ਖੂਹ ਰੋਕਿਆ ਤੇ ਪਾਣੀ ਆਉਣਾ ਬੰਦ ਹੋ ਗਿਆ, ਕਿਉਂਕਿ ਜਦੋਂ ਖੂਹ ਦੀ ਟਿੰਡ ਹੀ ਬੰਦ ਹੋ ਗਈ ਪਾਣੀ ਕਿੱਥੋਂ ਆਉਣਾ। ਉਹ ਕਹਿੰਦੇ ਚਲਾਓ, ਉਹ ਫਿਰ ਚਲਾਉਣ ਲੱਗਾ, ਟਿਕ ਟਿਕ ਹੋਣ ਲੱਗ ਪਈ। ਕਹਿੰਦਾ ਜੀ ਇਹ ਕੀ ਬਣੇਗਾ? ਹੱਸ ਕੇ ਕਹਿੰਦੇ ਚੇਤੇ ਰੱਖੀ, ਇਹ ਟਿਕ ਟਿਕ ਕੋਈ ਨੀ ਮੁੱਕਣੀ, ਇਹਦੇ ਵਿੱਚ ਹੀ ਪਿਆਲਾ ਜਿੰਨਾ ਕੁ ਪੀਤਾ ਜਾਂਦਾ। ਬੜੀ ਸੋਹਣੀ ਉਦਾਹਰਨ ਲੱਗੀ ਵੀ ਇਹ ਟਿਕ ਟਿਕ ਨੀ ਮੁੱਕਣੀ, ਮੁੱਕ ਜਾਏਗੀ ਜੀ ਸੱਚੀ। ਤੁਸੀਂ ਜਿੰਨੇ ਬੈਠੇ ਹੋ ਆਪਣੇ ਮਨ ਨੂੰ ਪੁੱਛੋ ਘਰ ਦੀ ਟਿਕ ਟਿਕ ਮੁੱਕਦੀ ਕਦੀ? ਬਾਬਾ ਜੀ ਨੇ ਹੱਸ ਕੇ ਕਿਹਾ, ਬੜੇ ਪਿਆਰ ਨਾਲ ਸਮਝਾਇਆ। ਕਹਿਣ ਲੱਗੀ ਉਸ ਖੂਹ ਵਾਲੇ ਨੇ ਕਿਹਾ ਇਹ ਨਹੀਂ ਉਹ ਮੁੱਕਣੀ ਟਿਕ ਟਿਕ, ਸਮਝ ਗਿਆ ਕੁੱਤੇ ਦੀ ਆਵਾਜ਼ ਆਉਂਦੀ ਜਾਣੀ ਹੈ, ਇਹਨੂੰ ਸਿਖਾ ਘੋੜੇ ਨੂੰ ਸਿਖਾ, ਕਿਉਂਕਿ ਇਹਨੂੰ ਭੈੜੀ ਹੱਥ ਪਾਈ ਤੂੰ ਕਿ ਆਵਾਜ਼ ਨਹੀਂ ਸੁਣ ਸਕਦਾ। ਇਹ ਟਿਕ ਟਿਕ ਘਰ ਦਾ ਕਲੇਸ਼ ਕੋਈ ਨਹੀਂ ਮੁੱਕਣਾ, ਕਬੀਰ ਸਾਹਿਬ ਦਾ ਮੁੱਕ ਗਿਆ। ਸੁਣੋ ਜਠਾਨੀ, ਉਹਦੇ ਤੇ ਬਾਹਰ ਰੌਲਾ ਪਾ ਦਿੱਤਾ ਗਲੀ ਦੇ ਵਿੱਚ ਆ ਕੇ। ਸੁਣੋ ਜਠਾਨੀ, ਸੁਣੋ ਦਰਾਨੀ, ਅਚਰ ਜੇਕ ਭਇਓ ਸਾਥ ਸੂਤ ਇਨ ਮੁੰਡੀਏ ਖੋਏ ਇਹ ਮੁੰਡੀਆ, ਹਮਾਰੇ ਕੁਲ ਕੌਣ ਹੈ ਰਾਮ ਕਹੋ, ਜਬਕਿ ਮਹਲਾ ਲਈ ਨ ਪੂਤੇ ਤਬ ਤੇ ਸੁਖ ਨਾ ਪਿਓ। ਮੈਂ ਫਿਰ ਇਹਦੇ ਵੀ ਅੰਤਰੀਬ ਅਰਥ ਨੇ ਯਾਦ ਰੱਖਿਓ, ਪਰ ਮੈਂ ਬਾਹਰ ਮੁਖੀ ਕਰ ਰਿਹਾ। ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰ ਕੈਸੇ ਜੀਵੇ ਰਗੁਰਾਈ। ਸੱਚ ਉਸ ਕਲੇਸ਼ ਵਿੱਚ ਫਿਰ ਕਦੀ ਕਦੀ ਮਨ ਕਹਿੰਦਾ ਵੀ ਇਹ ਜਿਨ੍ਹਾਂ ਦੀ ਖਾਤਰ ਪਾਲਣਾ ਇਹ ਵੀ ਖੂਨ ਪੀਂਦੇ ਪਏ ਤੇ ਰੱਬ ਦੀ ਬੰਦਗੀ ਕਰ। ਕਈ ਐਸੇ ਬਰਾਗੀ ਹੋਏ ਜੀ, ਆ ਭਰਥਰੀ ਬਰਾਗ ਸ਼ਬਦ ਕਿੱਥੋਂ ਨਿਕਲਿਆ? ਉਹਦੀ ਘਰਵਾਲੀ ਨੇ ਧੋਖਾ ਦਿੱਤਾ ਨਾ। ਮੈਂ ਆਪ ਨੂੰ ਬੇਨਤੀ ਕਰਾਂਗਾ ਵੀ ਗੁਰਮਤ ਨੇ ਕੀ ਕਿਹਾ ਜੀ, ਪਰਿਵਾਰ ਨਹੀਂ ਪਾਲਣਾ। ਗੁਰਮਤ ਕਹਿੰਦੀ ਹੈ ਸਿੱਖ ਮੰਗਤਾ ਨਹੀਂ, ਸਿੱਖ ਤਾਂ ਘਾਲ ਖਾਏ ਕਿ ਚੱਥੋਂ ਦੇ ਨਾਨਕ ਰਾਹ ਪਛਾਣੇ ਸੀ। ਇੱਥੇ ਮਤਲਬ ਇਹ ਹੈ ਕਿ ਪਰਮਾਤਮਾ ਨੂੰ ਭੁਲਾ ਦਿੱਤਾ। ਜੀ ਅਸੀਂ ਗੱਲ ਕਰ ਰਹੇ ਸਾਂ ਕੂੜ ਰਾਜਾ, ਕੂੜ ਪਰਜਾ, ਕੂੜ ਸੰਸਬ ਸੰਸਾਰ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨ ਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਤੇ ਉਸੇ ਵਿੱਚ ਇਹ ਸਭ ਕੁਝ ਕੂੜ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਚਲੋ ਅੱਜ ਵਿਚਾਰ ਚੱਲ ਰਹੇ ਸੀ ਸੱਚੇ ਕਾ ਵਿੱਚ ਵਾਸਤੇ। ਮੈਂ ਬੇਨਤੀ ਕਰਾਂਗਾ ਇੱਕ ਗੱਲ ਯਾਦ ਰੱਖਿਓ, ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੈ ਪੂਰ, ਨਾਨਕ ਵਖਾਣੈ ਬੇਨਤੀ ਅੱਗੇ ਤੁੱਧ ਬਾਜ, ਤੁੱਧ ਬਾਜ। ਜੇ ਤੂੰ ਵਿੱਚ ਨਹੀਂ ਨਾ ਤੇ ਭਾਵੇਂ ਮਹਿਲ ਨੇ ਭਾਵੇਂ ਮਾੜੀਆਂ ਨੇ ਪਿਆਰਿਓ ਸਭ ਕੂੜ ਗਏ। ਇੱਥੇ ਸਤਿਗੁਰੂ ਇੱਕ ਸਮਝਾਉਂਦੇ ਪਿਆ, ਕਬੀਰ ਰਾਮ ਨਾਮ ਜਾਣਿਓ ਨਹੀਂ, ਪਾਲਿਓ ਕਟਕ ਕੁਟੰਬ,
ਬਸ ਆ ਫੌਜੀ ਪਾਲਦੇ ਦੁਰ ਗਏ ਦੁਨੀਆਂ ਚ ਕਿੰਨੇ ਪਾਲ ਦਿੱਤੇ ਤੇ ਇਹ ਗੱਲ ਯਾਦ ਰੱਖਿਓ ਤਜਰਬਾ ਸਭ ਦਾ ਹੈ ਜਿੰਨਿਆਂ ਨੂੰ ਪਾਲਦੇ ਪਏ ਨਾ ਮੈਂ ਨਫ਼ਰਤ ਨਹੀਂ ਕਰ ਰਿਹਾ ਚਾਹੇ ਮਰਜ਼ੀ ਵੱਡਾ ਖੂਨ ਦਾ ਰਿਸ਼ਤਾ ਹੋਵੇ ਅਖੀਰ ਤੇ ਜਿੰਦ ਆਪਣੀ ਨੂੰ ਲੇਖਾ ਦੇਣਾ ਪੈਣਾ ਹੈ ਹੌਸਪਿਟਲ ਵਿੱਚ ਪਿਆ ਹੋਇਆ ਬੰਦਾ ਕੋਲ ਖਲੋ ਸਕਦਾ ਹੈ ਪਰ ਦੁੱਖ ਨਹੀਂ ਵੰਡਾ ਸਕਦਾ ਜਿਹੜੀ ਬੋਡੀ ਪਾ ਰਹੀ ਹੈ ਤੇ ਗੁਰੂ ਸਾਹਿਬ ਕਹਿੰਦੇ ਆ ਪਾਲਿਓ ਕਟ ਕੁਟੰਬ ਧੰਦੇ ਹੀ ਮੈਂ ਮਰ ਗਿਆ ਮਰ ਗਏ ਬਾਹਰ ਪਈ ਨਾ ਬੰਬ ਕਿਸੇ ਨੂੰ ਪਤਾ ਹੀ ਲੱਗਾ ਕਿ ਦੰਦਾ ਮਰ ਗਿਆ ਕੰਮ ਨੀ ਬੁੜਿਆ ਜਿਨ੍ਹਾਂ ਦੀ ਖਾਤਰ ਕੀਤਾ ਉਹਨਾਂ ਬਾਰੇ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਵਚਨ ਹੈ ਇਹ ਸਵਈਆ ਹੈ ਤੌਤਨ ਤਿਆਗਤ ਹੀ ਸੁਣ ਰੇ ਜੜ ਤੂੰ ਸਾਰੇ ਪਾਲੇ ਨਾ ਤੇਰੇ ਮਰਨ ਦੀ ਖਬਰ ਮਰ ਗਿਆ ਨਾ ਜੜ ਦਰਥ ਮੂਰਖ ਮੂਰਖਾਂ ਤੇਰੇ ਮਰਨ ਦੀ ਖਬਰ ਸੁਣੀ ਤੌਤਨ ਸਿਆਗਤ ਹੀ ਸੁਣ ਰੇ ਜੜ ਪ੍ਰੇਤ ਬਖਾਨ ਤ੍ਰੇਹ ਭੱਜ ਜੈ ਹੈ ਇਸਤਰੀ ਨੇ ਕਹਿਣਾ ਮਰ ਗਿਆ ਪ੍ਰੇਤ ਹੈ ਪ੍ਰੇਤ ਦਾ ਲਫ਼ਜ਼ੀ ਅਰਥ ਇੱਥੇ ਮਰ ਗਿਆ ਪ੍ਰੇਤ ਬਖਾਨ ਤ੍ਰੇਹ ਭੱਜ ਹੈ ਪੁੱਤਰ ਕਲੱਤਰ ਸੁਮਿੱਤਰ ਸਖਾ ਪਾਲਿਓ ਕਟਕ ਕਟੰਬ ਪੁੱਤਰ ਸੁਮਿੱਤਰ ਚੰਗੇ ਮਿੱਤਰ ਇਸਤਰੀ ਸਖਾ ਰਿਸ਼ਤੇਦਾਰ ਪੁੱਤਰ ਮਿੱਤਰ ਕਲੱਤਰ ਸਾਰੇ ਇਕੱਠੇ ਹੋ ਗਏ ਸੁਮਿੱਤਰ ਸਖਾ ਇਹ ਬੇਗ ਨਕਾਰੋ ਛੇਤੀ ਕਰੋ ਇਹਨੂੰ ਬਾਹਰ ਕੱਢੋ ਇਹ ਬੇਗ ਨਕਾਰੋ ਆਇਸ ਦੇਖ ਹੈ ਅਗਲਾ ਕੰਮ ਭੌਣ ਤੇਰੇ ਜਿੰਨੇ ਘਰ ਨੇ ਭੰਡਾਰ ਜਿਹੜੇ ਪੈਸੇ ਜਿਸ ਮਰਜ਼ੀ ਬੈਂਕ ਚ ਪਏ ਨੇ ਭੌਣ ਭੰਡਾਰ ਧਰਾ ਜਿੰਨੀ ਮਰਜ਼ੀ ਜ਼ਮੀਨ ਨੇ ਗੜ ਦਰ ਤੇ ਕਿਲੇ ਭੌਣ ਭੰਡਾਰ ਧਰਾ ਗੜ ਜੇਤਕ ਛਾੜਿਤ ਪ੍ਰਾਣ ਬੇਗਾਨ ਕਹਿ ਕਹਿ ਚੇਤ ਰੇ ਚੇਤ ਅਚੇਤ ਮਾਂ ਪਛ ਅੰਤ ਕੀ ਬਾਰ ਅਕੇਲੋ ਹੀ ਜਾ ਸਤਿਗੁਰੂ ਇੱਥੇ ਸਾਨੂੰ ਸਮਰਥ ਦਿੰਦੇ ਨੇ ਇਹ ਨਹੀਂ ਕਹਿ ਰਹੇ ਤੁਸੀਂ ਪਰਿਵਾਰ ਨਾ ਪਾਲੋ ਮੈਂ ਕਹਿੰਦਾ ਪਰਮਾਤਮਾ ਦੇਵੇ ਮਾਨਵਤਾ ਦੇ ਭਲੇ ਲਈ ਕੁਛ ਕਰੀਏ ਪਰ ਵਿਖਾਵਾ ਨਹੀਂ ਹਾਂਜੀ ਤੇ ਅੱਜ ਕਰੀਏ ਕਿ ਜੋ ਦਿਖਤਾ ਹੈ ਉਹ ਵਿਕਤਾ ਹੈ ਜਿਹੜਾ ਬੰਦਾ ਬੋਰਡ ਲਾ ਕਹਿੰਦਾ ਮੈਂ ਇੰਨੀ ਸੇਵਾ ਕੀਤੀ ਖਿਮਾ ਕਰ ਦਿਓ ਉਹਨੂੰ ਅਸੀਂ ਬਹੁਤ ਵੱਡਾ ਦਾਨੀ ਕਹਿੰਦੇ ਹਾਂ ਕੋਈ ਜ਼ਰੂਰੀ ਥੋੜਾ ਜੀ ਨਹੀਂ ਨਹੀਂ ਆਪਣਾ ਹਿਸਾਬ ਸਿੱਧਾ ਗੁਰੂ ਨਾਲ ਰੱਖੀਏ ਅਕਾਲੀ ਮੈਂ ਬੇਨਤੀ ਕੀਤੀ ਮੈਂ ਅੱਜ ਮੇਰੇ ਮਨ ਚ ਆਇਆ ਵੀ ਇੰਨੀ ਤੁਹਾਡੀ ਇੱਥੇ ਸੰਗਤ ਹੈ ਜੇ ਹਜ਼ਾਰ ਬੰਦਾ ਵੀ $100 ਮਹੀਨੇ ਦਾ ਦੇਣਾ ਸ਼ੁਰੂ ਕਰ ਦੇ ਲੱਖ ਰੁਪਇਆ ਤੁਹਾਡਾ ਮਹੀਨੇ ਦਾ ਉਂਝੀ ਹੋ ਜਾਣਾ ਕੱਲਾ ਮੈਂ ਇਸ ਗੁਰਦੁਆਰੇ ਨਹੀਂ ਕਹਿ ਰਿਹਾ ਪਲੀਜ਼ ਮੈਂ ਕੱਲ ਵੀ ਮੈਨੂੰ ਕਿਹਾ ਸੀ ਮੈਂ ਗੁਰੂ ਦਾ ਦੇਣਦਾਰ ਹਾਂ ਮੇਰਾ ਕੋਈ ਧੜਾ ਨਹੀਂ ਜੀ ਕਿਤੇ ਵੀ ਹੋਵੇ ਸਿੱਖਾਂ ਨੂੰ ਰੱਬ ਨੇ ਬੜੀ ਤਾਕਤ ਦਿੱਤੀ ਹੈ ਪਰ ਕਰੀਏ ਕੀ ਉਹ ਗੱਲ ਮੈਨੂੰ ਚੇਤਾ ਆ ਜਾਂਦੀ ਆਨੰਦਪੁਰ ਸਾਹਿਬ ਵਾਲੀ ਮਹਾਰਾਜ ਨੇ ਇੱਕ ਦਿਨ ਪੁਲਾਅ ਬਣਵਾਇਆ ਸੀ ਬਹੁਤ ਕਮਾਲ ਦਾ ਜਰਦਾ ਜੀ ਨੂੰ ਕਹਿੰਦੇ ਸਨ ਸਾਡੇ ਮਿੱਠੇ ਚੌਲ ਵਿੱਚ ਜੀ ਮਹਾਰਾਜ ਸੌਂਗੀ ਪਵਾਈ ਬਦਾਮ ਪਵਾਏ ਪੁੱਛੋ ਕੋਈ ਨਾ ਉਹਦੀਆਂ ਲਪਟਾਂ ਉੱਠਣ ਤੇ ਕਈਆਂ ਨੇ ਮੇਰੇ ਵਰਗੀਆਂ ਕਹਿਤਾ ਇਹ ਦੁਪਹਿਰ ਦੀ ਰੋਟੀ ਛੱਡੋ ਕੱਲ੍ਹ ਸਾਰੇ ਹੀ ਖਾਵਾਂਗੇ ਸ਼ਾਮ ਨੂੰ ਇਕੱਠਾ ਤੇ ਜਦੋਂ ਸਭ ਕੁਝ ਤਿਆਰ ਹੋ ਗਿਆ ਫਿਰ ਕੀ ਹੋਇਆ ਸੀ ਕੁੱਤੇ ਛੱਡਤੇ ਮਹਾਰਾਜ ਕਿਸੇ ਨੇ ਖਾਧਾ ਸਿਰਫ ਇੱਕ ਦੂਜੇ ਨੂੰ ਵੱਢੀ ਜਾਣ ਮੈਂ ਇੱਕ ਬੇਨਤੀ ਕਰਾਂ ਸਤਿਗੁਰਾਂ ਨੇ ਉੱਤੇ ਸਾਨੂੰ ਸਮੱਤ ਦਿੱਤੀ ਪੂਰੇ ਪੰਥ ਵਾਸਤੇ ਗੁਰੂ ਸਾਹਿਬ ਜਿੰਨਾ ਪਰਉਪਕਾਰ ਗੁਰੂ ਗੋਬਿੰਦ ਸਿੰਘ ਕਰ ਗਏ ਨੇ ਸੱਚੇ ਪਾਤਸ਼ਾਹ ਮੈਂ ਮੋਸ਼ਨ ਕਰ ਲਈ ਕੋਈ ਦੁਨੀਆਂ ਦਾ ਪੈਗੰਬਰ ਦੱਸ ਦਿਓ ਜਿਹੜਾ ਜਿੰਨੇ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਹੈ ਅੱਲਾ ਯਾਰ ਖਾਂ ਜੋਗੀ ਦਾ ਉਹ ਸ਼ੇਰ ਲਕਸ਼ਮਣ ਸਾਹਿਬ ਬਿਰਾਦਰ ਪਾਏ ਤਸਕੀਨ ਜ਼ਿਗਰ ਥਾ ਸੀਤਾ ਸੀ ਪਤੀ ਵਰਤਾ ਬਨ ਰਾਮ ਕੋ ਗਰ ਥਾ ਬਾਕੀ ਹੈ ਕਨਹੱਈਆ ਨਾ ਉਨਕਾ ਪਿਸਰ ਥਾ ਸੱਚ ਹੈ ਗੁਰੂ ਗੋਬਿੰਦ ਕਾ ਰੁਤਬਾ ਹੀ ਦਿਗਰ ਥਾ ਕਟਾ ਦੀਏ ਸ਼ੀਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ ਰੂਹ ਫੂਕ ਦੀ ਗੋਬਿੰਦ ਨੇ ਆਪਣੀ ਔਲਾਦ ਕਟਾ ਕਰ ਮੈਨੂੰ ਸਰਦਾਰ ਸ਼ਬੇਕ ਸਿੰਘ ਜੀ ਦਾ ਬਚਨ ਯਾਦ ਹੈ ਪੰਥ ਪ੍ਰਕਾਸ਼ ਦਾ ਏਡਾ ਸੋਹਣਾ ਪੁੱਤਰ ਉਹਨਾਂ ਦਾ ਮੈਂ ਥੋੜਾ ਜਿਹਾ ਵਿੱਚੋਂ ਨਿਕਲਿਆ ਮੈਨੂੰ ਬਖਸ਼ ਦਿਆ ਜੇ ਕਿ ਸਤਿਗੁਰੂਆਂ ਨੇ ਬੜੀ ਸਾਡੇ ਤੇ ਕਿਰਪਾ ਕੀਤੀ ਤੇ ਮੈਂ ਅਕਸਰ ਕਹਿੰਦਾ ਸੀ ਵਿਆਹਾਂ ਚ ਕਹਿੰਦੇ ਹਾਂ ਕਿ ਗੁਰੂ ਜੀ ਸਾਡੇ ਵਰਗੇ ਗ੍ਰਿਸ਼ਤੀ ਸੰਸਥਾ ਤਕਰੀਬਨ ਪ੍ਰਚਾਰਕ ਅਸੀਂ ਕਹਿੰਦੇ ਹਾਂ ਨਾ ਮੇਰੇ ਮਨ ਚ ਆਇਆ ਵੀ ਆਪਾਂ ਗਲਤ ਕਹਿੰਦੇ ਹਾਂ ਜਦੋਂ ਕੁਛ ਆਇਆ ਗੁਰੂ ਜੀ ਸਾਡੇ ਵਰਗੇ ਗ੍ਰਿਸ਼ਤੀ ਨੇ ਉਹ ਨਹੀਂ ਗੁਰਮੁਖੋ ਅਸੀਂ ਤਾਂ ਵਾਸ਼ ਮੈਂ ਆਪਣੀ ਗਈ ਤਾਂ ਵਾਸ਼ਨਾ ਦੇ ਪੀੜੇ ਪਏ ਅਸੀਂ ਅਰਦਾਸ ਕਰੀਏ ਗੁਰੂ ਵਰਗੇ ਗ੍ਰਿਸ਼ਤੀ ਬਣ ਸਕੀਏ ਸਤਿਗੁਰੂ ਤਾਂ ਸਮਰੱਥ ਨੇ ਨਾ ਜੀ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਦੇਖੋ ਸ਼ਬਾਜ ਸਿੰਘ ਬੜਾ ਸੋਹਣਾ ਸੀ ਜੀ ਭਾਈ ਸ਼ਬੇਕ ਸਿੰਘ ਦਾ ਬੇਟਾ ਇੰਨਾ ਸੋਹਣਾ ਸੀ ਵਿੰਦਿਆ ਭੁੱਖ ਲੈਂਦੀ ਸੀ ਉਹਦੀ
ਤੇ ਸਿਆਣਾ ਬੜਾ ਸੀ, ਵਿਦਵਾਨ ਸੀ ਜੀ, ਪੜ੍ਹ ਰਿਹਾ ਸੀ। ਕਾਜੀ ਬੇਈਮਾਨ ਹੋ ਗਿਆ, ਰਿਸ਼ਤਾ ਕਰਨਾ ਚਾਹੁੰਦਾ ਸੀ ਕਨਵਰਟ ਕਰਕੇ। ਤੋਹਮਤ ਲਾ ਦਿੱਤੀ ਉਹਨੇ ਆਪਣੇ ਵੱਲੋਂ ਜੀ, ਇਹਨਾਂ ਬੀਬੀ ਫਾਤਮਾ ਜੀ ਨੂੰ, ਹਜ਼ਰਤ ਮੁਹੰਮਦ ਸਾਹਿਬ ਦੇ ਪਰਿਵਾਰ ਬਾਰੇ ਕਿਹਾ। ਜਦੋਂ ਦੋਨਾਂ ਪਿਓ ਪੁੱਤਰਾਂ ਨੂੰ ਚੱਕ ਚ ਰੱਖੜੀ ਦੇ ਘੁਮਾਇਆ, ਭਾਈ ਸਾਹਿਬ ਦਾ ਬੇਟਾ ਬੇਹੋਸ਼ ਹੋਇਆ, ਭਾਈ ਸ਼ਹਿਬਾਜ਼ ਸਿੰਘ ਬੇਹੋਸ਼ ਹੋਇਆ, ਹੋਸ਼ ਚ ਲਿਆਂਦਾ। ਫਿਰ ਦੋਨਾਂ ਨੂੰ ਵੱਖ ਵੱਖ ਕਰ ਦਿੱਤਾ। ਭਾਈ ਸ਼ਬੇਗ ਸਿੰਘ ਜੀ ਨੂੰ ਇਹ ਸ਼ਬਦ ਉਹ ਹਕੂਮਤ ਵੱਲੋਂ ਕਾਜ਼ੀ ਨੇ ਕਹੇ, ਕਹਿੰਦੇ ਦੇਖ ਦੁਨੀਆਂ ਤੇ ਬੰਦਾ ਪੁੱਤਰ ਦੀ ਖਾਤਰ ਜਿੰਦਾ ਹੈ ਨਾ, ਸੰਤਾਨ ਦੀ ਖਾਤਰ। ਤੈਨੂੰ ਪਰਮਾਤਮਾ ਨੇ ਇੰਨਾ ਸਿਆਣਾ, ਅੱਲਾ ਨੇ ਤੈਨੂੰ ਪੁੱਤਰ ਦਿੱਤਾ ਹੈ, ਤੂੰ ਘੱਟੋ ਘੱਟ ਆਪਣੇ ਪੁੱਤਰ ਨੂੰ ਬਚਾ ਲੈ, ਤੇਰੀ ਅੰਸ਼ ਰਹਿ ਜਾਏਗੀ। ਆ ਸੁਣ ਵਾਲੇ ਬੋਲ ਨੇ। ਰਤਨ ਸਿੰਘ ਭੰਗੂ ਕਹਿੰਦਾ, ਸ਼ਬੇਗ ਸਿੰਘ ਨੇ ਕਿਹਾ ਇਹਦੇ ਬਚਾਉਣ ਤੋਂ ਬਾਅਦ ਸਾਨੂੰ ਦੋਨਾਂ ਨੂੰ ਕਦੀ ਮੌਤ ਨਹੀਂ ਆਉਣੀ। ਕਹਿੰਦੇ ਆਉਣੀ ਹੈ। ਕਹਿੰਦਾ ਜਦੋਂ ਮਰ ਕੇ ਜਾਵਾਂਗਾ ਤੇ ਗੁਰੂ ਗੋਬਿੰਦ ਸਿੰਘ ਤੇ ਸਾਹਿਬਜ਼ਾਦੇ ਦੇਖ ਕੇ ਕਹਿਣਗੇ, ਸਤਿਗੁਰੂ ਕਹਿਣਗੇ, ਮੈਂ ਇੱਕ ਵੀ ਨਹੀਂ ਬਚਾਇਆ, ਮੈਂ ਸਭ ਕੁਝ ਤੁਹਾਡੀ ਖਾਤਰ ਵਾਰ ਦਿੱਤਾ। ਕਹਿੰਦੇ ਬਸ ਇੱਕੋ ਗੱਲ ਸਿੱਖਣ ਕਾਜ ਗੁਰੂ ਹਮਾਰੇ, ਸੀਸ ਦਿਓ ਨੀ ਸਨ ਪਰਵਾਰੇ। ਸਿੱਖਣ ਕਾਜ ਗੁਰੂ, ਸੌਖੇ ਅਰਥ ਨੇ ਜੀ, ਸਿੱਖਣ ਕਾਜ ਗੁਰੂ ਹਮਾਰੇ, ਸੀਸ ਦਿਓ ਨੀ ਸਨ ਪਰਵਾਰੇ, ਚਾਰੇ ਪੁੱਤਰ ਜਾਨ ਕੁਹਾਏ, ਸੋ ਚੰਡੀ ਕੀ ਭੇਡ ਚੜਾਏ, ਹਮਰੇ ਕਾਰਨ ਗੁਰਕੁਲਹਿ ਗੁਆਈ, ਹਮਕੁ ਰੱਖ ਹੈ ਕਮਨ ਵਡਾਈ। ਮੈਂ ਇੱਥੇ ਬੇਨਤੀ ਕਰਾਂਗਾ ਜੀ, ਯਾਦ ਰੱਖਿਓ, ਇੱਥੇ ਜਦੋਂ ਵਾਹਿਗੁਰੂ ਭੁੱਲ ਜਾਏ, ਫਿਰ ਕਟਕੁਟਾਂ ਜਿਹੜਾ ਪਾਲਿਆ, ਫਿਰ ਉਹ ਪੁੱਤ ਜਨੇਰੀ, ਧੀ ਜਨੂਰੀ, ਜੋਰੂ, ਜਿਨ੍ਹਾਂ ਵੀ ਸਿਕਦਾਰ, ਬਸ ਸਾਰੇ ਭੂਤ ਇਕੱਠੇ ਕੀਤੇ ਆ ਘਰ ਚ। ਸਤਿਗੁਰੂ ਨੇ ਕਿਹਾ ਕਿ ਕਬੀਰ ਸਾਹਿਬ ਨੇ, ਕਬੀਰ ਰਾਮ ਨਾਮ ਜਾਣਿਓ ਨਹੀਂ, ਪਾਲਿਓ ਕਟਕ ਕੁਟੰਬ, ਧੰਦੇ ਹੀ ਮੈਂ ਮਰ ਗਇਓ, ਬਾਹਰ ਪਈ ਨਾ ਬੰਬ, ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿਹੜਾ ਮਰ ਗਿਆ। ਅੱਗੇ ਗੁਰੂ ਜੀ ਕਹਿੰਦੇ, ਕਬੀਰ ਆਖੀ ਕੇਰੇ ਮਟਕੇ, ਪਲ ਪਲ ਗਈ ਵਿਹਾਏ, ਮਨ ਜੰਜਾਲ ਨਾ ਛੋੜੀ, ਜਮ ਦੀਆ ਦਮਾਮਾ ਆਏ। ਮੈਂ ਚਲੋ ਇਹਦੇ ਕੱਲ ਸਵੇਰੇ ਅਰਥ ਡਿਟੇਲ ਨਾਲ ਕਰ ਲਾਂਗਾ, ਕਿਉਂਕਿ ਕੱਲ ਨੂੰ ਇਹ ਕਾਨੂ ਵਾਣ ਸ਼ੰਭ ਦਾ ਘੱਲੂ ਘਾਰਾ ਵੀ ਹੈ। ਰੋਜ ਮੰਗਰ ਸਾਹਿਬ ਅਨਾਊਂਸ ਕਰ ਰਿਹਾ, 10,000 ਦੇ ਕਰੀਬ ਉੱਥੇ ਸਿੱਖ ਸ਼ਹੀਦ ਹੋਇਆ, 2,000 ਦੇ ਕਰੀਬ ਕੈਦ ਕੀਤੇ ਗਏ, ਕੋਈ 4 ਕਹਿੰਦਾ। ਮੇਰੀ ਇੱਛਾ ਉਸ ਸੰਬੰਧੀ ਵੀ, ਪਰ ਅਖਰੀ ਅਰਥ ਦੇ ਕਰ ਲਈਏ। ਆਖੀ ਮੈਂ ਬੇਨਤੀ ਕੀਤੀ, ਦੋ ਸ਼ਬਦ ਹੁੰਦੇ ਨੇ, ਇੱਕ ਆਖੀ ਤੇ ਇੱਕ ਆਖੀ। ਹਾਂਜੀ, ਇੱਕ ਤਾਂ ਅਸੀਂ ਪਾਠ ਕਰਦੇ ਹਾਂ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੈ ਜੋ ਪੇਖੈ ਆਖੀ, ਜੋ ਅੱਖਾਂ ਨਾਲ ਦੇਖਦੇ ਆ। ਹੁਣ ਇੱਥੇ ਵੇ ਆਖੀ ਕੇਰੇ, ਕੇਰੇ ਦਾ ਅਰਥ ਦੇ, ਮਟਕੇ, ਮਟਕੇ ਦਾ ਅਰਥ ਪਤਾ ਕੀ, ਅੱਖ ਚਮਕਣੀ। ਹਾਂਜੀ, ਉਹਨੂੰ ਚਲੋ ਮੈਂ ਪੰਜਾਬੀ ਅੱਖਾਂ ਮਟਕਾਣੀਆਂ ਕਹਿੰਦੇ ਸਨ, ਉਹ ਅਰਥ ਹੋਰ ਤਰ੍ਹਾਂ ਬਣਦੇ ਆ। ਆਖੀ ਕੇਰੇ ਮਟਕੇ, ਜਦੋਂ ਤੂੰ ਅੱਖ ਚਮਕਣਾ ਬੈਠਾ, ਚੇਤੇ ਰੱਖੀ ਇਹ ਇੱਕ ਇੱਕ ਨਿਮਕ ਨਿਮਕ ਕਰਕੇ ਤੇਰੀ ਉਮਰ ਘਟਦੀ ਪਈ ਹੈ, ਕਿਉਂਕਿ ਪੁਰਾਣੇ ਸਮੇਂ ਵਿੱਚ ਸਮੇਂ ਦੀ ਗਿਣਤੀ ਲਈ ਸਭ ਤੋਂ ਛੋਟੀ ਇਕਾਈ ਸੀ ਅੱਖ ਚਮਕਣਾ, ਨਿਮਕ ਜਿਹਨੂੰ ਕਹਿੰਦੇ ਆ। ਕਬੀਰ ਆਖੀ ਕੇਰੇ ਮਟਕੇ, ਪਲ ਪਲ ਗਈ ਵਿਖਾਏ, ਪਲ ਪਲ ਕਰਕੇ ਉਮਰ ਨਿਕਲ ਗਈ, ਹੋਇਆ ਕਿ ਮਨ ਜੰਜਾਲ ਨਾ ਛੋਡੇਈ, ਮਨ ਨਿਕੰਮਾ ਫਿਰ ਵੀ ਮਾਇਆ ਦਾ ਜੰਜਾਲ ਨਹੀਂ ਛੱਡਦਾ। ਤੇ ਮਾਇਆ ਦਾ ਅਰਥ ਕੇਵਲ ਪੈਸਾ ਨਹੀਂ ਪਿਆਰਿਓ, ਚਲ ਕੱਲ ਅਰਜ ਕਰਾਂਗਾ, ਮਨ ਜੰਜਾਲ ਨਾ ਛੋਡੇਈ, ਮਨ ਅਜੇ ਵੀ ਉੱਥੇ ਖੁੱਬਿਆ ਪਿਆ ਹੈ। ਤੇ ਇੰਨੀ ਦੇਰ ਨੂੰ ਹੋਇਆ ਕੀ ਹੈ, ਜਮ ਦੀਆ ਦਮਾਮਾ ਆਏ, ਜਮ ਦਾ ਅਰਥ ਮੌਤ, ਦਮਾਮਾ ਦਾ ਅਰਥ ਨਗਾਰਾ, ਮੌਤ ਨੇ ਨਗਾਰਾ ਵਜਾ ਕੇ ਕਿਹਾ ਚੱਲ ਤੁਰ ਅੱਗੇ ਲੱਗ, ਪਰ ਮਨ ਫਿਰ ਉਸੇ ਜੰਜਾਲ ਚ ਫਸਿਆ। ਇਹ ਆਪਾਂ ਕੱਲ ਨੂੰ ਦੁਪਹਿਰ ਦੇ ਦੀਵਾਨ ਵਿੱਚ ਵਾਚਾਂਗੇ ਜੀ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ, ਆਪ ਜੀ ਨੇ ਬਹੁਤ ਪਿਆਰ ਨਾਲ ਐਤਕੀ ਇਹ ਸੁਣਿਆ ਸਮਾਗਮ, ਅਸੀਸਾਂ ਬਖਸ਼ੀਆਂ। ਮੈਂ ਫਿਰ ਬੇਨਤੀ ਕਰਾਂਗਾ, ਸਾਡੀ ਇੱਕੋ ਹੀ ਅਰਦਾਸ ਹੈ, ਕੋਈ ਵੀ ਗੁਰਦੁਆਰਾ ਹੋਵੇ, ਮੈਂ ਤਾਂ ਸਾਰੀ ਦੁਨੀਆਂ ਚ ਜਾਣਾ ਜੀ, ਜਿੱਥੇ ਵੀ ਜਾਣਾ ਮੈਂ ਦੋ ਹੀ ਗੱਲਾਂ ਕਹਿੰਦਾ, ਇੱਕ ਜਪਜੀ ਸਾਹਿਬ ਜ਼ਰੂਰ ਸਾਰੇ ਸਿੱਖ ਕਰੋ ਜਿਹੜੇ ਨਹੀਂ ਪੜ੍ਹਦੇ, ਦੂਜਾ ਗੁਰਦੁਆਰੇ ਦੇ ਵਿੱਚ ਰੌਣਕਾਂ ਨਹੀਂ ਘਟਣੀਆਂ ਚਾਹੀਦੀਆਂ, ਗੁਰਦੁਆਰੇ ਆਬਾਦ ਰਹਿਣੇ ਚਾਹੀਦੇ ਆ। ਤੁਸੀਂ ਪੁੱਛ ਕੇ ਦੇਖੋ, ਜਿਹੜੇ ਜਾਂਦੇ ਪਾਕਿਸਤਾਨ ਜਾਂਦੇ ਆ, ਉਹਨਾਂ ਗੁਰਦੁਆਰਿਆਂ ਨੂੰ ਪੁੱਛ ਕੇ ਦੇਖੋ ਜਿਹੜੇ ਡੰਗਰਾਂ ਦੇ ਵਾੜੇ ਬਣ ਚੁੱਕੇ ਆ,
ਉੱਥੇ ਪੁੱਛ ਕੇ ਦੇਖੋ ਜਿਹੜੇ ਗੁੰਬਦ ਢਹਿੰਦੇ ਪਏ ਆ। ਅਸੀਂ ਤਾਂ ਕਿੰਨੇ ਖੁਸ਼ਕਿਸਮਤ ਆ ਇੱਥੇ ਤੁਸੀਂ ਇੱਥੇ ਬੈਠੇ ਹੋ। ਸਤਿਗੁਰੂ ਕਿਰਪਾ ਕਰੇ ਆਪ ਸਭ ਕੱਲ ਨੂੰ ਜੀ ਸਵੇਰ ਦੁਪਹਿਰ ਦੇ ਦੀਵਾਨ ਵਿੱਚ ਮੈਂ ਇਸ ਸਲੋਕ ਨੂੰ ਵਿਚਾਰਾਂਗਾ ਆਪ ਨਾਲ, ਇਹ ਦੋਨੋਂ ਆਪਾਂ ਇਕੱਠੇ ਫਿਰ ਵਿਚਾਰਾਂਗੇ। ਆਪ ਜੀ ਕਿਰਪਾ ਕਰਿਓ, ਕੱਲ ਨੂੰ ਫਿਰ ਆਪਾਂ ਦਰਸ਼ਨ ਕਰਨੇ ਨੇ ਆਪ ਜੀ ਦੇ। ਹੁਣ ਥੋੜਾ ਜਿਹਾ ਸਮਾਂ ਨਾਮ ਜਪ ਲਈਏ ਤੇ ਹੁਣ ਸਾਰੇ ਇਕੱਠੇ ਬੋਲਿਆ ਕਰੋ। ਆਵਾਜ਼ ਨਾ ਖਿਲਰ ਕੇ ਬਹਿੰਦੇ ਆ ਤੇ ਉਹ ਆਵਾਜ਼ ਜਿਹੜੀ ਉਹ ਫਿਰ ਆਉਂਦੀ ਹੋਈ ਨੀ। ਹਾਂਜੀ ਹਾਂਜੀ, ਤੇ ਉਹ ਫਿਰ ਮੈਂ ਹੁਣ ਬੀਬੀਆਂ ਵਾਸਤੇ ਫਿਰ ਆਵਾਜ਼ ਹੀ ਨੀ ਆਉਂਦੀ। ਫਿਰ ਮੈਂ ਚਲੋ ਉਂਝ ਮੈਂ ਸਮੇਂ ਨਾ ਕਰੇ ਸ਼ਹਿਰੀ ਆ, ਇਸ ਕਰਕੇ ਥੋੜੀ ਘੱਟ ਹੀ ਆਵਾਜ਼ ਕੱਢਣੀ। ਮੈਂ ਬਖਸ਼ ਦਿਆ ਜੇ ਤੁਸੀਂ ਫ੍ਰਿਜੋਂ ਵੇਖਿਓ ਕਿਤੇ, ਉਹ ਫਿਰ ਆਵਾਜ਼ ਜਿਹੜੀ ਨਿਕਲਦੀ ਹੈ ਵੀ ਸਿਰੇ ਲਾ ਦਿੰਦੇ ਨੇ ਪਿੰਡ ਵਾਲੇ ਬੀਬੀਆਂ ਹਨਾ। ਇਹ ਮੈਂ ਤੁਹਾਨੂੰ ਬੇਨਤੀ ਕਰਾਂ, ਉਂਝ ਬੋਲਣ ਚ ਇਹਨੂੰ ਚੁੱਪ ਕਰੀਏ ਤੇ ਨਾਮ ਤੇ ਆ ਕੇ ਕੂਕੀਏ ਕਿ ਵੀਰ ਕੇਸੋ ਕੇਸੋ ਕੂਕੀਏ। ਜਿਹੜੇ ਕੂਕਣਾ ਉੱਥੇ ਆਪਾਂ ਚੁੱਪ ਕਰ ਜਾਂਦੇ, ਜਿਹੜੇ ਚੁੱਪ ਕਰਨਾ ਉੱਥੇ ਕੂਕੀ ਜਾਂਦੇ। ਜੇ ਬੋਲੋਗੇ ਤੇ ਤਿੰਨ ਹੀ ਸਹਿਣੇ ਤੇ ਦੋ ਚ ਕਰਨੇ ਆ ਜੀ, ਫਿਰ ਬੀਬੀਆਂ ਵਾਲਾ ਪਾਸਾ ਚ ਰਹਿਣ ਦਿੰਦੇ ਆ ਜੀ। ਹਾਂਜੀ ਫਿਰ ਬੋਲੋ, ਕਰੋ ਕਿਰਪਾ ਜੀ। ਪਹਿਲਾਂ ਦਾਸ ਬੋਲੇਗਾ, ਫਿਰ ਸਿੰਘੋ ਤੁਸੀਂ, ਫਿਰ ਤੀਜੇ ਹਿੱਸੇ ਚ ਬੀਬੀਆਂ ਪੈਣਾ। ਸਾਰੇ ਉੱਚੀ ਆਵਾਜ਼ ਚ ਬੋਲੋ। ਸੱਚੀ ਕਹਿਣਾ ਕਿ ਉੱਚੀ ਬੋਲਣ ਨਾਲ ਗੁਰੂ ਸਾਹਿਬ ਦੀ ਹਾਜ਼ਰੀ ਲੱਗਣੀ ਹੈ ਸਾਡੀ। ਕਰੋ ਕਿਰਪਾ ਜੀ। ਸਤਿ

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨੌਨ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾ ਸਿੰਘ ਨਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖੋਏ ਜਹ ਜਹ ਖਾਲਸਾ ਜੀ ਸਾਹਿਬ ਤਹ ਤਹ ਰਸ਼ਿਆ ਰਿਆ ਦੇਗ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਸ਼੍ਰੋਮਣੀ ਭਗਤ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸਲੋਕਾਂ ਦੀ ਵਿਆਖਿਆ ਸ਼ਬਦ ਵਿਚਾਰ ਹੋਈ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੋਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰਵ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬਿਸ਼ਟੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਹਾਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪਦੇ ਦਰ ਘਰ ਦੇ ਸੇਵਕ ਸੁਰਗਵਾਸੀ ਭਾਈ ਉਪਵਿੰਦਰ ਸਿੰਘ ਰਾਜਪਾਲ ਦੀ ਬਰਸੀ ਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰਦੇ ਹੋਏ ਪਰਿਵਾਰ ਵੱਲੋਂ ਗੁਰੂ ਘਰ ਵਾਸਤੇ $500 ਮਾਇਆ ਭੇਟਾ ਕੀਤੀ ਕਿਰਪਾ ਕਰਨੀ ਮਹਾਰਾਜ ਜੀ ਉਹ ਸੇਵਕ ਪੁਰਾਣਾ ਦੀ ਭੇਟਾ ਦਰ ਪ੍ਰਵਾਨ ਕਰਨੀ ਵਿਛੜੀ ਆਤਮਾ ਨੂੰ ਆਤਮਿਕ ਸ਼ਾਂਤੀ ਬਖਸ਼ਿਸ਼ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇੱਕ ਹੋਰ ਪਰਿਵਾਰ ਵੱਲੋਂ ਮਹਾਰਾਜ ਜੀ ਆਪ ਜੀ ਦਾ ਧੰਨਵਾਦ ਕਰਦੇ ਹੋਏ ਤੇ ਗੁਰੂ ਘਰ ਦੀ ਨਵੀਂ ਬਣ ਰਹੀ ਬਿਲਡਿੰਗ ਵਾਸਤੇ $10,000 ਭੇਟਾ ਕੀਤੇ ਕਿਰਪਾ ਕਰਨੀ ਮਹਾਰਾਜ ਜੀ ਉਹ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਪਰਿਵਾਰ ਨੂੰ ਦੇਰ ਉਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਜੀ ਦਰ ਘਰ ਦੇ ਸੇਵਕ ਬੇਟਾ ਜਸ ਰਾਜ ਸਿੰਘ ਪਵਾਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦੇ ਹਾਂ ਬੇਅੰਤ ਮੈਂ ਗੁਰੂ ਘਰ ਵਾਸਤੇ ਭੇਟਾ ਕਰਦੇ ਕਿਰਪਾ ਕਰਨੀ ਜੀ ਉਹ ਬੱਚੇ ਦੇ ਸਿਰ ਤੇ ਮੇਹਰ ਪ੍ਰਾਥ ਰੱਖਣਾ ਲੰਬੀ ਆਜੂ ਵਿਦਿਆ ਦੇ ਦਾਨ
ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਹਾਲ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਕਰਦੇ ਸੇਵ ਬੱਚੀ ਰਿੱਧ ਸਿੱਧੀ ਮਹਾਰਾਜੀ ਤੰਦਰੁਸਤੀ ਵਾਸਤੇ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਿਰਪਾ ਕਰਨੀ ਬੱਚੀ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਹੀ ਅਕਾਲ ਕੇ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸੱਜਣ ਸੱਚ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸੰਭਾਲੀਐ ਦੇਖੇਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇਹ ਅਵਨ ਰਾਗ ਅਸਾ ਮਹੱਲਾ ਪਹਿਲਾ ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸ ਵਿੱਚ ਸਿਆਂ ਕੜੀਆਂ ਪਹਿਰਾ ਥਿੱਤੀ ਵਾਰੀ ਮਾਹੋ ਹੋਆ ਸੂਰਜੇ ਕੁਰਤ ਅਨੇਕ ਨਾਨਕ ਕਰਤੇ ਕੀ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਣ ਚਵਰੋ ਕਰੇ ਸਗਲ ਬੰਦਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ ਅਨਹਤਾ ਸਵਦ ਵਾ ਜੰਤ ਪੇਰੀ ਰਹਾਓ ਸਹਿਸ ਤਵ ਨੈਨ ਨੈਨ ਹੈ ਤੋਹੇ ਕਹ ਸਹਿਸ ਮੂਰਤ ਨਾਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧਿਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਉ ਹੋਏ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡੂ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਓਤ ਪੁਨ ਵੱਡਾ ਹੇ ਰਹਾਓ ਸਾਕਤ ਹਰ ਰਸ ਸਾਧ ਨ ਜਾਣਿਆ ਤਨਿਅੰਤਰ ਹਉਮੈ ਕੰਡਾ ਹੇ ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੈ ਦੁਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਔਦ ਘਟੈ ਦਿਨ ਸੁਰ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵੈ ਇਹੋ ਰਸ ਅਕਥ ਕਥਾ ਤਿਨ ਜਾਨੀ

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਈ ਸਹਾਏ। ਅਰਜੁਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਉ ਨਿਦਾਵੈ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਜੁਗੋ ਜੁਗਾ ਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦੀਦਾਰ ਕਾ ਧਿਆਨ ਤਰਕੇ। ਬੋਲੋ ਜੀ, ਹੇ ਨਿਮਾਣੀਆਂ ਦੇ ਮਾਣ, ਨਿਤਾਣੀਆਂ ਦੇ ਤਾਣ, ਨਿਓਟੀਆਂ ਦੀ ਓਟ, ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ। ਬੇਨਤੀ ਜੋਦੜੀ ਹੈ, ਸਤਿਗੁਰੂ ਜੀ ਆਪ ਜੀ ਦਾ ਕੋਟੀ ਕੋਟ ਧੰਨਵਾਦ ਹੈ। ਸਤਿਗੁਰੂ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਰਬਤ ਸਿਫਤਾਂ ਨੂੰ ਦਰਸ਼ਨ ਦਰ ਦੇ ਕੇ ਨਿਹਾਲ ਕੀਤਾ। ਸਤਿਗੁਰੂ ਜੀ ਸੰਧਿਆ ਵੇਲੇ ਦੀਵਾਨਾਂ ਦੀ ਸਮਾਪਤੀ ਹੋਈ, ਆਪ ਜੀ ਦੇ ਸਰੂਪ ਸਾਹਿਬ ਜੀ ਦੀ ਟਹਿਲ ਸੇਵਾ ਨਿਭਾਉਂਦੇ ਹਾਂ, ਸੋਹਲੇ ਸਾਹਿਬ ਜੀ ਦੀ ਬਾਣੀ ਦੇ ਜਾਪ ਕਰਦੇ ਹਾਂ, ਸਮੁੱਚੀ ਸੇਵਾ ਨਿਭਾਉਂਦੇ ਹਾਂ, ਬਾਣੀ ਪੜ੍ਹਦੇ ਹਾਂ, ਹਾਜ਼ਰੀ ਭਰਦੇ ਹਾਂ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋਈਆਂ, ਆਣ ਜਾਣ ਬੱਚੇ ਜਾਣ ਕੇ ਮੁਆਫ਼ ਕਰਨਾ, ਅੱਗੋਂ ਤੋਂ ਸੁਮਤ ਪ੍ਰਦਾਨ ਕਰਨਾ, ਦਰਾਈ ਸੰਗਤਾਂ ਦੀਆਂ ਤਿਲ ਫੁੱਲ ਭੇਟਾਵਾਂ ਅਤੇ ਹਾਜ਼ਰੀ ਦਰ ਪ੍ਰਵਾਨ ਕਰਨੀ, ਦਰੋ ਕਰੋ ਨਾਮ ਦਾਨ, ਗੁਰਸਿੱਖੀ ਜੀਵਨ, ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਆਪਣੀਆਂ, ਸਾਰੇ ਸੰਸਾਰ ਵਿੱਚ ਸੁੱਖ ਵਰਤਾਉਣਾ। ਸਤਿਗੁਰੂ ਜੀ ਆਪ ਜੀ ਦੇ ਹੁਕਮ ਅੰਦਰ ਚਾਰ ਪੈਰ ਦਿਨ ਸੁੱਖਾਂ ਭਰਿਆ ਬਤੀਤ ਹੋਇਆ, ਚਾਰ ਪੈਰ ਰਹਿਣਾ ਆਈ ਸੁੱਖਾਂ ਭਰੀ ਬਤੀਤ ਕਰਾਉਣੀ। ਇਸ ਵੇਲੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ, ਪਾਤਸ਼ਾਹ ਜੀ ਆਪ ਜੀ ਦੇ ਸੁਖਾਸਨ ਤਿਆਰ ਹਨ, ਆਪ ਜੀ ਆਪਣੇ ਸੁਖਾਸਨ ਲਈ ਪਾਤਸ਼ਾਹ ਜੀ ਉਚਾਲੇ ਪਾਓ, ਰਾਹ ਪੈਂਦੇ ਵਿੱਚ ਆਪਣੀ ਸੇਵਾ ਤੇ ਲੈਣ ਦੀ ਬਲਬਖਸ਼ਿਸ਼ ਕਰਨੀ, ਅੰਮ੍ਰਿਤ ਵੇਲੇ ਸਰਬਤ ਸੰਗਤਾਂ ਨੂੰ ਦਰਸ਼ਨ ਦੇ ਦਰ ਦੇ ਕੇ ਨਿਹਾਲ ਕਰਨਾ, ਅੰਮ੍ਰਿਤ ਵੇਲੇ ਦੇ ਜਾਗਣੇ, ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਨਾ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

funny.

正是因为

ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਚੌਥਾ। ਹਰ ਪਹਿਲੜੀ ਲਾਭ ਪਰ ਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ ਪਾਪ ਤਜਾਇਆ ਬਲਰਾਮ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਗੁਰੂ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ। ਸਤਿਗੁਰੂ ਦੀ ਰਹਿਮਤ ਕਾਰਨ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਇਹ ਹਾਜ਼ਰੀਆਂ ਦਰ ਪ੍ਰਵਾਨ ਕਰਦੇ ਹੋਏ ਜਪੇ ਨਾਮ ਦੇ ਵਿੱਚ ਬਰਕਤ ਪਾਉਂਦੇ ਹੋਏ ਸਤਿਗੁਰੂ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖਣ। ਅੱਜ ਜੋ ਸਤਿਗੁਰੂ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਨ ਹੋ ਕਰਕੇ ਜੋ ਸਾਨੂੰ ਹੁਕਮਨਾਮੇ ਬਖਸ਼ਿਸ਼ ਕੀਤੇ ਨੇ ਉਹ ਰਾਗ ਸੂਹੀ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 773 ਅਤੇ 774 ਦੇ ਉੱਤੇ ਸੁਭਾਏਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰਦੇ ਹੋਏ ਜੀਵਨ ਨੂੰ ਸਫਲ ਬਣਾਉਣ। ਹੁਣ ਸਮਾਂ ਹੋਇਆ ਹੈ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਜਾਪ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ ਸ਼ੁੱਧ ਬਾਣੀ ਇਕਾਗਰਤਾ ਦੇ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ

0: ਸ੍ਰੀ ਗੁਰੂਦੇਵ ਨਮ ਹੈ।
1: ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ,
0: ਕਨ ਕਲੇਸ਼ ਤਨ ਮਹਿ ਮਿਟਾਵੋ।
1: ਸਿਮਰੋ ਜਾਸ ਬਿਸੰਬਰ ਏਕੈ,
0: ਨਾਮ ਜਪਤ ਅਗੰਤ ਅਨੇਕੈ।
1: ਵੇਦ ਪੁਰਾਣ ਸਿਮਰਤ ਸੋਦਾਖਿਅਰ,
0: ਕਿਨੇ ਰਾਮ ਨਾਮ ਏਕ ਆਖਰ।
1: ਕਿਨਕਾ ਏਕ ਜਿਸ ਜੀ ਬਸਾਵੈ,
0: ਕੀ ਮਹਿ ਮੰਗਣੀ ਨ ਆਵੈ।
1: ਕਾਂਖੀ ਏਕੈ ਦਰਸ ਤੁਹਾਰੋ,
0: ਨਾਨਕ ਉਨ ਸੰਗ ਮੋਹਿ ਉਧਾਰੋ।
1: ਸੁਖ ਮਨੇ ਸੁਖ ਅੰਮ੍ਰਿਤ ਪ੍ਰਭ ਨਾਮ,
0: ਭਗਤ ਜਨਾ ਕੈ ਮਨ ਵਿਸਰਾਮ ਰਹਾਉ।
1: ਪ੍ਰਭ ਕੈ ਸਿਮਰਨ ਗਰਭ ਨਾ ਬਸੈ,
0: ਪ੍ਰਭ ਕੈ ਸਿਮਰਨ ਦੁਖ ਜਮ ਨਸੈ।
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ,
0: ਪ੍ਰਭ ਕੈ ਸਿਮਰਨ ਦੁਸ਼ਮਨ ਤਰੈ।
1: ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ,
0: ਪ੍ਰਭ ਕੈ ਸਿਮਰਨ ਵੰਦਿਨ ਜਾਗੈ।
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ,
0: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ।
1: ਪ੍ਰਭ ਕਾ ਸਿਮਰਨ ਸਾਧ ਕੈ ਸੰਗ,
0: ਸਰਵ ਨਿਧਾਨ ਨਾਨਕ ਹਰ ਰੰਗ।
1: ਪ੍ਰਭ ਕੈ ਸਿਮਰਨ ਰਿਧ ਸਿਧ ਨਾਉ ਨਿਧ,
0: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ।
1: ਪ੍ਰਭ ਕੈ ਸਿਮਰਨ ਜਪ ਤਪ ਪੂਜਾ,
0: ਪ੍ਰਭ ਕੈ ਸਿਮਰਨ ਬਿਨਸੈ ਦੂਜਾ।
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ,
0: ਪ੍ਰਭ ਕੈ ਸਿਮਰਨ ਦਰਗਹਿ ਮਾਨੀ।
1: ਪ੍ਰਭ ਕੈ ਸਿਮਰਨ ਹੋਏ ਸੋ ਭਲਾ,
0: ਪ੍ਰਭ ਕੈ ਸਿਮਰਨ ਸੁਫਲ ਫਲਾ।
1: ਸੇ ਸਿਮਰੈ ਜਿਨ ਆਪ ਸਿਮਰਾਏ,
0: ਨਾਨਕ ਤਾ ਕੈ ਲਾਗੋ ਪਾਏ।
1: ਪ੍ਰਭ ਕਾ ਸਿਮਰਨ ਸਭ ਤੇ ਉੱਚਾ,
0: ਪ੍ਰਭ ਕੈ ਸਿਮਰਨ ਉਧਰੇ ਮੂਜਾ।
1: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ,
0: ਪ੍ਰਭ ਕੈ ਸਿਮਰਨ ਸਭ ਕਿਛ ਸੁਜੈ।
1: ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ,
0: ਪ੍ਰਭ ਕੈ ਸਿਮਰਨ ਪੂਰਨ ਆਸ।
1: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ,
0: ਅੰਮ੍ਰਿਤ ਨਾਮ ਹਿਰਦ ਮਾਹੇ ਸਮਾਏ।
1: ਪ੍ਰਭ ਜੀ ਬਸੈ ਸਾਧ ਕੀ ਰਸਨਾ,
0: ਨਾਨਕ ਜਨ ਕਾ ਦਾਸਿਨ ਦਸਨਾ।
1: ਪ੍ਰਭ ਕੋ ਸਿਮਰੈ ਸੇ ਧਨਵੰਤੇ,
0: ਪ੍ਰਭ ਕੋ ਸਿਮਰੈ ਸੇ ਪਤਵੰਤੇ।
1: ਪ੍ਰਭ ਕੋ ਸਿਮਰੈ ਸੇ ਜਨ ਪਰਵਾਨ,
0: ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ।
1: ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ,
0: ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ।
1: ਪ੍ਰਭ ਕੋ ਸਿਮਰੈ ਸੇ ਸੁਖਵਾਸੀ,
0: ਪ੍ਰਭ ਕੋ ਸਿਮਰੈ ਸਦਾ ਅਵਨਾਸੀ।
1: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ,
0: ਨਾਨਕ ਜਨ ਕੀ ਮੰਗੈ ਰਵਾਲਾ।
1: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ,
0: ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ।
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ,
0: ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੇ।
1: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ,
0: ਸਿਮਰੈ ਤਿਨ ਨਿਰਮਲ ਰੀਤਾ।
1: ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ,
0: ਕੋ ਸਿਮਰੈ ਵਸੈ ਹਰ ਨੇਰੇ।
1: ਸੰਤ ਕਿਰਪਾ ਤੇ ਅਨ ਦਿਨ ਜਾਗ,
0: ਨਾਨਕ ਸਿਮਰਨ ਪੂਰਾ ਭਾਗ।
1: ਪ੍ਰਭ ਕੈ ਸਿਮਰਨ ਕਾਰਜ ਪੂਰੇ,
0: ਪ੍ਰਭ ਕੈ ਸਿਮਰਨ ਕਬਹੁ ਨ ਚੁਰੇ।
1: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ,
0: ਪ੍ਰਭ ਕੈ ਸਿਮਰਨ ਸਹਿਜ ਸੁਮਾਨੀ।
1: ਪ੍ਰਭ ਕੈ ਸਿਮਰਨ ਨਿਹਚਲ ਆਸਨ,
0: ਪ੍ਰਭ ਕੈ ਸਿਮਰਨ ਕਮਲ ਵਿਗਾਸਨ।
1: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ,
0: ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ।
1: ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ,
0: ਨਾਨਕ ਤਿਨ ਜਨ ਸਰਨੀ ਪਇਆ।
1: ਹਰ ਸਿਮਰਨ ਕਰ ਭਗਤ ਪ੍ਰਗਟਾਏ,
0: ਹਰ ਸਿਮਰਨ ਲਗ ਵੇਦ ਉਪਾਏ।
1: ਹਰ ਸਿਮਰਨ ਪਏ ਸਿਧ ਜਤੀ ਦਾਤੇ,
0: ਹਰ ਸਿਮਰਨ ਨੀਚ ਚੋਹ ਕੁੰਟ ਜਾਤੇ।
1: ਹਰ ਸਿਮਰਨ ਤਾਰੀ ਸਭ ਤਰਨਾ,
0: ਸਿਮਰ ਸਿਮਰ ਵਰ ਕਾਰਨ ਕਰਨਾ।
1: ਹਰ ਸਿਮਰਨ ਕੀਓ ਸਗਲ ਅਕਾਰ।

0: ਕਿਨ ਮਾਹੇ ਉਧਾਰੀ
1: ਅਨਕ ਪੁਨੇ ਚਰਨ ਕਰਤ ਨਹੀਂ ਤਰ
0: ਹਰ ਕੋ ਨਾਮ ਕੋਟ ਪਾਪ ਪਰ ਹਰ
1: ਗੁਰਮੁਖ ਨਾਮ ਜਪੋ ਮਨ ਮੇਰੇ
0: ਨਾਨਕ ਪਾਵੋ ਸੁਖ ਕਨੇਰੇ
1: ਸਬਦ ਸ੍ਰਿਸ਼ਟ ਕੋ ਰਾਜਾ ਦੁਖੀਆ
0: ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾ ਕਰੋੜੀ ਬੰਧਨ ਪਰ
0: ਹਰ ਕਾ ਨਾਮ ਜਪਤ ਨਿਸ ਪਰ

0: ਨਾਨਕ ਗੁਰਮੁਖ ਪਰਮ ਗਤ ਪਾਈਐ
1: ਛੂਟਤ ਨਹੀਂ ਕੋਟ ਲਖ ਵਾਹੀ
0: ਨਾਮ ਜਪਤ ਤੈ ਪਾਰ ਪਰਾਹੀ
1: ਅਨਕ ਵਿਗੰਜੈ ਆਏ ਸੰਘਾਰੇ
0: ਹਰ ਕਾ ਨਾਮ ਤਤਕਾਲ

0: ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗਤ ਜਨਾ ਕੀ ਵਰਤਨ ਨਾਮ
0: ਸੰਤ ਜਨਾ ਕੈ ਮਨ ਬਿਸਰਾਮ
1: ਹਰ ਕਾ ਨਾਮ ਦਾਸ ਕੀ ਓਟ
0: ਹਰ ਕੈ ਨਾਮ ਉਤਰੇ ਜਨ ਕੋਟ
1: ਹਰ ਜਸ ਕਰ ਸੰਦਨ ਰਾਤ
0: ਹਰ ਹਰ ਔਖਦ ਸਾਧ ਕਮਾਰ
1: ਹਰ ਜਨ ਕੇ ਹਰ ਨਾਮ ਨਿਧਾਨ
0: ਪਾਰ ਬ੍ਰਹਮ ਜਨ ਕੀ ਨੋਦਾਨ
1: ਮਨ ਤਨ ਰੰਗ ਰਤੇ ਰੰਗ ਕੈ
0: ਨਾਨਕ ਜਨ ਕੈ ਬਿਰਤ ਬਵੇਕਾ
1: ਹਰ ਕਾ ਨਾਮ ਜਨ ਕੋ ਮੁਗ ਜੁਗਤ
0: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ
0: ਹਰ ਨਾਮ ਜਪਤ ਕਬ ਪਰੈ ਨ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ
0: ਹਰ ਕੈ ਨਾਮ ਜਨ ਸੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋਗ
0: ਹਰ ਨਾਮ

0: ਹਰ ਸੁਆਮੀ
1: ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਨ ਹੋ ਆਪੇ
1: ਆਪਨ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਵ ਧਰਮ ਮਹਿ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲੀ ਕਿਰਿਆ ਮਹਿ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮਹਿ ਉਦਮ ਭਲਾ
1: ਹਰ ਕਾ ਨਾਮ ਜਪ ਹੋ ਜੀ ਸਦਾ
0: ਸਗਲ ਬਾਣੀ ਮਹਿ ਅੰਮ੍ਰਿਤ ਬਾਣੀ
1: ਹਰ ਕੋ ਜਸ ਸੁਨ ਰਸਨ ਬਖਾਨੀ

0: ਮਿਥਿਆ ਹਸ ਪਰ ਦਰਬ ਕੋ ਹਿਰੈ,
1: ਮਿਥਿਆ ਨੇਤਰ ਪੇਖਤ ਪਤ੍ਰ ਅਨੁਪਾਦ,
0: ਮਿਥਿਆ ਰਸਨਾ ਭੋਜਨ ਅਨੁਸਵਾਦ,
1: ਮਿਥਿਆ ਚੰਨ ਪਰ ਵਿਕਾਰ ਕੋ ਧਾਵੇ,
0: ਮਿਥਿਆ ਮਨ ਪਰ ਲੋਭ ਲੋਭ।

0: ਸਭ ਕੀ ਗਤ ਹੋਏ
1: ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਏ ਜਪੈ ਸੋ ਨਾਉ
1: ਆਪ ਗਾਵਾਏ ਸੋ ਹਰ ਗੁਣ ਗਾਓ
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
1: ਪ੍ਰਭੂ ਦਇਆ ਤੇ ਕਮਲ ਵਿਗਾਸ
0: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
1: ਪ੍ਰਭ ਦਇਆ ਤੇ ਮਤ ਉਤਮ ਹੋਏ
0: ਸਰਵ ਨਿਧਾਨ ਪ੍ਰਭ ਤੇਰੀ ਮਾਇਆ
1: ਆਪਹੁ ਕਛੂ ਨ ਕਿਨਹੁ

0: ਸਾਧਕੈ ਸੰਗ ਸਰਬ ਥਾਨ ਗਮ
1: ਨਾਨਕ ਸਾਧਕੈ ਸੰਗ ਸਫਲ ਜਨਮ
0: ਸਾਧਕੈ ਸੰਗ ਨਹੀਂ ਕਛ ਕਾਲ
1: ਦਰਸ਼ਨ ਭੇਟ ਹੋਤ ਨਿਹਾਲ
0: ਸਾਧਕੈ ਸੰਗ ਕਲੂਖਤ ਹਰੈ
1: ਸਾਧਕੈ ਸੰਗ ਨਰਕ ਪਰ ਹਰੈ
0: ਸਾਧਕੈ ਸੰਗ ਇਹਾਂ ਉਹਾਂ ਸੋਹੇਲਾ
1: ਸਾਧ ਸੰਗ ਵਿਚਰਤ ਵਰ ਮੇਲਾ
0: ਜੋ ਇੱਛਾ ਸੋਈ ਫਲ ਪਾਵੈ
1: ਸਾਧਕੈ ਸੰਗ ਨ ਮਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਤ ਬਸੈ।

0: ਭੇਖ ਨੇਤਰ
1: ਸਾਧ ਕੀ ਟਹਿਲ ਸੰਤ ਸੰਗ ਹੇਤ
0: ਕਰਨ ਨ ਸੁਣੈ ਕਾਹੂ ਕੀ ਨਿੰਦਾ
1: ਸਭ ਤੇ ਜਾਣੈ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ
1: ਮਨ ਕੀ ਬਾਸ਼ਨਾ ਮਨ ਤੇ ਟਰੈ
0: ਇੰਦਰੀ ਜਿਤ ਪੰਚ ਦੋਖ ਤੇ ਰਹਿਤ
1: ਨਾਨਕ ਕੋਟ ਮਧੇ ਕੋ ਐਸਾ ਆਪਰਸ
0: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ
1: ਵਿਸਨ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਵੈ ਨਿਹ ਕਰਮ
1: ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਵਲ ਕੀ ਇੱਛਾ ਨਹੀਂ ਬਾਚੈ
1: ਕੇਵਲ ਭਗਤ ਕੀਰਤਨ ਸੰਗ ਰਾਚੈ
0: ਮਨ ਤਨ ਅੰਤਰ ਸਿਮਰਨ ਗੋਪਾਲ
1: ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹ ਨਾਮ ਜਪਾਵੈ
1: ਨਾਨਕ ਓ ਵੈਸ਼ਨੋ ਪਰਮ ਗਤ ਪਾਵੈ
0: ਬਹੁਤੀ ਭਗਵੰਤ ਭਗਤ ਕਾ ਰੰਗ
1: ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਵਿਨਸੈ ਸਗਲਾ ਭਰਮ
1: ਕਰ ਪੂਜੈ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਲ ਖੋਵੈ
1: ਕਿਸ ਭਗਵਤੀ ਕੀ ਮਤ ਉਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤ ਨੀਤ
1: ਮਨ ਤਨ ਅਰਪੈ ਬਿਸਨ ਪ੍ਰੀਤ
0: ਹਰ ਕੇ ਚਰਨ ਹਿਰਦੈ ਵਸਾਵੈ
1: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਿਤ ਜੋ ਮਨ ਪਰਬੋਧੈ
1: ਰਾਮ ਨਾਮ ਆਤਮ ਮੈਂ ਸੋਧੈ
0: ਰਾਮ ਨਾਮ ਸਾਰ ਰਸ ਪੀਵੈ
1: ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ
1: ਸੋ ਪੰਡਿਤ ਫਿਰ ਜੋਨ ਨ ਆਵੈ
0: ਵੇਦ ਪੁਰਾਣ ਸਿਮਰਤ ਬੂਜੈ ਮੂਲ
1: ਸੂਖਮ ਮੈਂ ਜਾਣੈ ਅਸਥੂਲ
0: ਕਹੁ ਵਰਨਾ ਕੋ ਦੇ ਉਪਦੇਸ਼
1: ਨਾਨਕ ਉਸ ਪੰਡਤ ਕੋ ਸਦਾ

0: ਜਨ ਕੋਏ
1: ਕਰ ਕਿਰਪਾ ਅੰਤਰ ਉਰ ਧਾਰੈ
0: ਪਸ ਪ੍ਰੇਤ ਮੁਗਧ ਪਾਥਰ ਕੋ ਤਾਰੈ
1: ਸਰਵ ਰੋਗ ਕਾ ਔਕਦ ਨਾਮ
0: ਕਲਿਆਣ ਰੂਪ ਮੰਗਲ ਗੁਣ ਗਾਮ
1: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ
0: ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ
1: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ
0: ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਰਾਮ ਤਿਸ ਨਜ਼ਰੀ ਆਇਆ
0: ਦਾਸ ਦਸੰਤਨ ਭਾਏ ਤਿਨ ਪਾਇਆ।

0: ਜਿਸਦਾ ਤਕਾਲ ਦਿਸ ਪ੍ਰਗਟਾਵੈ
1: ਆਪਣੀ ਕਰੇ ਉਪਜੀਸ
0: ਤਾਕਾ ਲੇਖਾ ਨਾ ਕਨੈ ਜਗਦੀਸ
1: ਪਿੰਡ ਸਭ ਤਿਸਕੀ ਰਾਸ
0: ਘਟ ਘਟ ਪੂਰਨ ਬ੍ਰਹਮ ਪ੍ਰਗਾਸ
1: ਪੰਤਿਆ ਬਣਾਈ
0: ਨਾਨਕ ਜੀਵੈ ਦੇਖ ਬਡਾਈ
1: ਇਸਕਾ ਵੱਲ ਨਾਹੀ ਸਹਾਤ
0: ਕਰਨ ਕਰਾਵਣ ਸਰਬ ਕੋ ਨਾਥ
1: ਅਗਿਆਕਾਰੀ ਵਪਰਾ ਜੀਓ
0: ਜੋ ਤਿਸ ਭਾਵੈ ਸੋਈ ਫੁਨ ਥੀਓ
1: ਉੱਚ ਨੀਚ ਮੈਂ ਬਸ
0: ਕਬਹੂ ਸੋਗ ਹਰ

0: ਗੁਰ ਪ੍ਰਸਾਦ ਨਾਨਕ ਸੱਚ ਕਹੈ।
1: ਹੋਏ ਪੰਡਤ ਕਰੇ ਵਖਿਆਨ,
0: ਕਬਹੂ ਮੋਨ ਧਾਰੀ ਲਾਵੇ ਧਿਆਨ,
1: ਕਬੂ ਧਰਤੀ ਇਸਨਾਨ,
0: ਕਬਹੂ ਸਿੱਧ ਸਾਧਕ ਮੁਖ ਗਿਆਨ,
1: ਕਬੂ ਕੀਟ ਹੱਥ ਪਤੰਗ ਹੋਏ ਜੀਆ,
0: ਅਨਕ ਜੋਨ ਪਰਮੈ ਪਰਮੀਆ,
1: ਰੂਪ ਜਿਉ ਸੁਆਗੀ ਦਿਖਾਵੇ,
0: ਜਿਉ ਪ੍ਰਭ ਭਾਵੈ ਤਿਵੈ ਨਚਾਵੈ,
1: ਜੋ ਤਿਸ ਭਾਵੈ ਸੋਈ ਹੋਏ,
0: ਨਾਨਕ ਦੂਜਾ ਅਵਰ ਨਾ ਕੋਏ।

0: ਨਾਨਕ ਸੰਤ ਸੰਗ ਨਿੰਦਕ ਵੀ ਤਰ
1: ਸੰਤ ਕੇ ਦੁਖਨ ਤੇ ਮੁਖ ਭਵੈ
0: ਸੰਤਨ ਕੈ ਦੁਖਨ ਕਾਗ ਜਿਉ ਲਵੈ
1: ਸੰਤਨ ਕੈ ਦੁਖਨ ਸਰਪ ਜੋਨ ਪਾਏ
0: ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ
1: ਸੰਤਨ ਕੈ ਦੁਖਨ ਤ੍ਰਿਸ਼ਨਾ ਮੈ ਜਲੈ
0: ਸੰਤ ਕੈ ਦੁਖਨ ਸਭ ਕੋ ਚਲੈ
1: ਸੰਤ ਕੈ ਦੁਖਨ ਤੇਜ ਸਭ ਜਾਏ
0: ਸੰਤ ਕੈ ਦੁਖਨ ਨੀਚ ਨੀਚ ਆਏ
1: ਸੰਤ ਦੁਖੀ ਕਾ ਥਾਓ ਕੋ ਨਾਹੇ
0: ਨਾਨਕ ਸੰਤ ਭਾਵੈ ਤਾ ਹੋਏ ਵੀ ਗਤ ਪਾਹੇ
1: ਸੰਤ ਕਾ ਨਿੰਦਕ ਮਹਾ

0: ਰੋਗ
1: ਨਾਨਕ ਸੋ ਜਨ ਸਦਾ ਅਰੋਗ
0: ਜੋ ਮੰਦਰ ਕੋ ਥਾਮੈ ਥੰਮਨ
1: ਤਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ
0: ਜੋ ਪਾਖਾਨ ਨਾਵ ਚੜ੍ਹ ਤਰੈ
1: ਪ੍ਰਾਣੇ ਗੁਰ ਚਰਨ ਲਗਤ ਨਿਸਤਾ

0: ਆਪੇ ਪਾਏ
1: ਸਭ ਘਟ ਤਿਸਕੇ ਸਭ ਤਿਸਕੇ ਠਾਓ
0: ਜਪ ਜਪ ਜੀਵੈ ਨਾਨਕ ਹਰ ਨਾਉ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ
0: ਨਾਮ ਕੇ ਧਾਰੇ ਸੁਨ ਗਿਆਨ ਧਿਆਨ
1: ਨਾਮ ਕੇ ਧਾਰੇ ਆਕਾਸ ਪਾਤਾਲ
0: ਨਾਮ ਕੇ ਧਾਰੇ ਸਗਲ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗੁੰਦਰੇ ਸੁਨ ਸ਼ਰਵਨ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
1: ਰੂਪ ਸਤ ਜਾ ਕਾ ਸਤ ਅਸਥਾਨ
0: ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ

0: ਗੁਰਤੇ ਬਾਏ
1: ਸਤ ਬਚਨ ਸਾਧੂ ਉਪਦੇਸ਼
0: ਸਤ ਦੇ ਜਨ ਜਾ ਕਰ ਦੇ ਪ੍ਰਵੇਸ਼
1: ਸਤ ਨਿਰਤ ਪੂਜੈ ਜੇ ਕੋਏ
0: ਨਾਮ ਜਪਤਾ ਕੀ ਗਤ ਹੋਏ
1: ਆਪ ਸਤ ਕੀਆ ਸਭ ਸਤ
0: ਆਪੇ ਜਾਣੈ ਆਪਣੇ ਮਿਤ ਗਤ
1: ਜਿਸ ਕੀ

0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੇ ਜਨ ਮਾਨਿਆ
0: ਕਰਨ ਕਰਾਵਣ ਤਿਨ ਮੂਲ ਪਛਾਨਿਆ
1: ਹਿਰਦੇ ਵਿਸਵਾਸ ਪ੍ਰਭ ਆਇਆ
0: ਸਤ ਗਿਆਨ ਤਿਸ ਮਨ ਪ੍ਰਗਟਾਇਆ
1: ਤੇ ਨਿਰਭਉ ਬਿਸਾਨਾ
0: ਜਿਸ ਦੇ ਉਪਜਿਆ ਤਿਸ ਮਾਹੇ ਸਮਾਨਾ
1: ਮਾਹੇ ਲੈ ਵਸਤ ਗੁਡਾਈ
0: ਤਾਕੋ ਭਿੰਨ ਨ ਕਹਿ ਨਾ ਜਾਈ
1: ਜੇ ਬੁਝਣ ਹਾਰ ਵੇਕ
0: ਨਾਰਾਇਣ ਮਿਲੇ ਨਾਨਕ ਏਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੇ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ

0: ਆਪਣੇ ਦਾਸ ਕੋ ਦੇ ਵਡਾਈ
1: ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰੱਖੇ
1: ਤਾਕਿ ਗਤ ਮਿਤ ਕੋਈ ਨਾ ਲਖੈ
0: ਆਪਣੇ ਸੇਵਕ ਕੋ ਨਾ ਬੂਝੇ
1: ਆਪਣੇ ਸੇਵਕ ਬੂਝਤੇ ਉੱਚੇ
0: ਜੋ ਪ੍ਰਭ ਆਪਣੀ ਸੇਵਾ ਲਾਇਆ
1: ਨਾਨਕ ਸੋ ਸੇਵਕ ਦੈ ਤਿਸ ਪ੍ਰਗਟਾਇਆ
0: ਨੀਕੀ ਕੀਰੀ ਮੈਂ ਕਰ ਰੱਖੇ
1: ਭਸਮ ਕਰੈ ਲਸਕਰ ਕੋਟ ਲੱਖ

0: ਮਨ ਮੇਰੇ ਤਿਨ ਕੀ ਓਟ ਲੈ
1: ਮਨ ਬਣੇ ਆਪਣਾ ਤਿਨ ਚਰਨ ਦੇ
0: ਜਿਨ ਜਨ ਆਪਣਾ ਪ੍ਰਭੂ ਜਾਤਾ
1: ਸੋ ਜਨ ਸਰਬ ਥੋਕ ਕਾ ਦਾਤਾ
0: ਕੀ ਸਰਨ ਸਰਬ ਸੁਖ ਪਾਵੇ
1: ਜਿਸ ਕੇ ਦਰ ਸਭ ਪਾਪ ਮਿਟਾਵੇ
0: ਅਵਰ ਸਿਆਣਪ ਸਗਲੀ ਛਾੜ
1: ਜਨ ਕੀ ਤੂੰ ਸੇਵਾ ਲਾਗ
0: ਆਵਣ ਜਾਣ ਨਾ ਹੋਵੀ ਤੇਰਾ
1: ਨਾਨਕ ਤਿਸ ਜਨ ਕੇ ਪੂਜ

0: ਅਮਰਦਾ ਸਤ ਧਿਆਵੈ
1: ਮਨ ਵਿੱਚ ਸਤਿਗੁਰ ਕੈ ਬਾਸ
0: ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨਿਹਕਾਮੇ
0: ਤਿਸ ਕੋ ਹੋਤ ਪਰਾਪਤ ਸੁਆਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਮੀਸ ਮਿਸ ਵੇ ਗੁਰ ਕਾ ਮਨ ਮਨ
0: ਸੋ ਸੇਵਕ ਪਰਮੇਸ਼ੁਰ ਕੀ ਗਤ ਜਾਨ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ
0: ਅਨਕ ਬਾਰ ਗੁਰ ਕੋ ਬਲ ਜਾਓ
1: ਸਰਬ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਜਨ ਜਨ ਮਹਿ ਬਾਰ ਬ੍ਰਹਮ
0: ਇਕ ਆਪ ਨਹੀ ਕਛ ਭਰਮ
1: ਸਹਿਸ ਸਿਆਣ ਪਲੈ ਨ ਜਾਈਏ
0: ਨਾਨਕ ਐਸਾ ਗੁਰ ਬਟ ਭਾਗੀ ਪਾਈਏ
1: ਸਫਲ ਦਰਸ਼ਨ ਬੇਖਤ ਪੁਨੀਤ
0: ਪਰਸਤ ਚਰਨ ਗਤ ਨਿਰਮਲ ਰੀਤ
1: ਪੀਟਤ ਸੰਗ ਰਾਮ ਗੁਣ ਰਵੇ
0: ਪਾਰ ਬ੍ਰਹਮ ਕੀ ਦਰਗਾਹ ਗਵੇ
1: ਸੁਨ ਕਰ ਬਚਨ ਕਰਨ ਆਗਾਨੇ
0: ਮਨ ਸੰਤੋਖ ਆਤਮ ਪਤਿਆਨੇ
1: ਪੂਰਾ ਗੁਰ ਅਖਿਓ ਜਾਗਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਪਾਵੈ ਤਿਸ ਲਏ ਮਿਲਾਏ
1: ਜਿਵਾ ਏਕ ਉਸਤਤ ਅਨੇਕ
0: ਸਤ ਪੁਰਖ ਪੂਰਨ ਬਬੇਕ
1: ਕਾਹੂ ਬੋਲ ਨ ਪਹੁੰਚਤ ਪ੍ਰਾਣੀ
0: ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈ ਸੁਖਦਾਈ
0: ਤਾ ਕੀ ਕੀਮਤ ਕਿਨੈ ਨ ਪਾਈ
1: ਅਨਕ ਭਗਤ ਬੰਧਨ ਨਿਤ ਕਰੈ
0: ਚਰਨ ਕਮਲ ਹਿਰਦੈ ਸਿਮਰੈ
1: ਸਦ ਲਿਆਈ ਸਤਿਗੁਰੇ ਆਪਣੇ
0: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ

0: ਨਿਸਕਾ ਤਿੰਨ ਗਿਰ ਵਧਾਈ
1: ਸਾਧ ਸੰਗ ਜਪ ਨਾਮ ਮੁਰਾਰੀ
0: ਇਤ ਬਾਈ ਜੁਗੇ ਬ੍ਰਹਮ ਗਵਨ
1: ਸੁਨ ਨਾਨਕ ਹਰ ਹਰ ਜਸ ਸ੍ਰਵਨ
0: ਨਿਰਗੁਣ ਆਪ ਸਰਗੁਣ ਵੀ ਓਹੀ
1: ਕਲਾ ਧਾਰ ਜਿਨਮ ਸਗਲੀ ਮੋਹੀ
0: ਆਪਣੇ ਚਰਤ ਪ੍ਰਭ ਆਪ ਬਣਾਏ
1: ਆਪਣੇ ਕੀਮਤ ਆਪੇ ਪਾ

0: ਮਿਟ ਜਾਏ।
1: ਜਿਸ ਧਨ ਕਉ ਚਾਰ ਕੁੰਟ ਉਠਤ ਹਵੈ, ਜਿਸ ਸੁਖ ਕਉ ਨਿਤ ਬਾਛੈ ਮੀਤ, ਜਿਸ ਸੋਭਾ ਕਉ ਕਰੈ।

0: ਅਨਕੂ ਭਾਵ ਨ ਛੂਟਣ ਹਾਰੇ
1: ਸਿਮਰਤ ਸਾਸ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
2: ਮਨ ਵਾਚਤ ਨਾਨਕ ਫਲ ਪਾਏ
0: ਸੰਗ ਨ ਚਾਲਸ ਤੇਰੇ ਧਨਾ
2: ਤੂੰ ਕਿਆ ਲਟਾਵੇ ਮੂਰਖ ਮਨਾ
0: ਸੋਤ ਮੀਤ ਕੁਟੰਬ ਅਰ ਬਨਤਾ ਰਾਜ ਰੰਗ ਮਾਇਆ ਬਿਸਥਾਰ
2: ਕਵਣ ਛਟਕਾਰ
0: ਅਸੁ ਹਸਤੀ ਰਥ ਅਸੁ

0: ਸਰਬ ਨਿਰੰਤਰ ਏਕੋ ਦੇਖੋ
1: ਨਾਨਕ ਜਾ ਕੇ ਮਸਤਕ ਲੇਖੋ
0: ਏਕੋ ਜਪ ਏਕੋ ਸਲਾਹੇ
2: ਏਕ ਸਿਮਰ ਏਕੋ ਮਨਾਏ
0: ਏਕਸ ਕੇ ਗੁਣ ਗਾਓ ਅਨੰਤ
1: ਮੰਤਨ ਜਾਪ ਏਕੋ ਗਵੰਤ
0: ਏਕੋ ਏਕ ਏਕ ਹਰ ਆਪ
2: ਪੂਰਨ ਪੂਰਨ ਪ੍ਰਭ ਦੇ ਆਪ
0: ਅਨਕ ਵਿਸਥਾ

0: ਮਿੱਤਰ ਸੋ ਤਪਾਈ
1: ਇਹ ਸਰਬ ਕਲਾ ਆਪ ਹੈ ਪ੍ਰਵੀਨ
0: ਤਹ ਬੇਦਕ ਤੇ ਬਕਹਾ ਕੂਚੀਨ
1: ਜਬ ਆਪਨ ਆਪ ਆਪ ਉਰ ਧਾਰ
0: ਔ ਸਗਨ ਅਪ ਸਗਨ ਕਹਾ ਵਿਚਾਰ
1: ਜਹ ਆਪਨ ਊਚ ਆਪਨ ਆਪ ਨੇਰ
0: ਤਹ ਕੌਣ ਠਾਕੁਰ ਕੌਣ ਕਹੀ ਹੈ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੇ ਗਤ ਜਨ ਹੋ ਆਪ
1: ਜਹ ਅਸ਼ਲ ਅਸ਼ੇਦ ਅਭੇਦ ਸਮਾਇਆ
0: ਊਹਾ ਕਿਸੈ ਵਿਆਪਤ ਮਾਇਆ
1: ਆਪਸ ਕਉ ਆਪਹਿ ਆਦੇਸ
0: ਤਿਹ ਗੁਣ ਕਾ ਨਾਹੀ ਪਰਵੇਸ
1: ਜਹ ਏਕ ਏਕ ਭਗਵੰਤਾ
0: ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
1: ਜਹ ਆਪਨ ਆਪ ਆਪ ਬਤਿਆਰ
0: ਤਹ ਕੌਣ ਕਥੈ ਕੌਣ ਸੁਣਨੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪਸ ਕਉ ਆਪਿਹ ਪਾਹੂਚਾ
1: ਜਹ ਆਪ ਰਚਿਓ ਪ੍ਰਪੰਚ ਆਕਾਰ
0: ਤਿਹ ਗੁਣ ਮੈਂ ਕੀਨੋ ਵਿਸਥਾਰ
1: ਆਪ ਪੁੰਨ ਤਹ ਪਈ ਕਹਾਵਤ
0: ਕਉ ਨਰਕ ਕਉ ਸੁਰਗ ਬੰਛਾਵਤ
1: ਆਲ ਜਾਲ ਮਾਇਆ ਜੰਜਾਲ
0: ਔ ਮੈਂ ਮੋਹ ਭਰਮ ਪਹਿ ਪਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀਓ ਬਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤਉ ਨਾਨਕ ਏਕੈ
1: ਜਹ ਅਵਗਤ ਭਗਤ ਤਹ ਆਪ
0: ਜਹ ਪਸਰੈ ਪਸਾਰ ਸੰਤ ਪ੍ਰਤਾਪ
1: ਦੁਹ ਪਾਖ ਗਾ ਪਹਿ ਧਨੀ
0: ਉਨਕੀ ਸੋਭਾ ਉਨਹੂ ਬਨੀ
1: ਆਪੇ ਕੌਦਕ ਕਰੈ ਆਨੰਦ ਚੋਜ
0: ਆਪੇ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤਿਸ ਆਪਨ ਨਾਇ ਲਾਵੈ
0: ਜਿਸ ਭਾਵੈ ਤਿਸ ਖੇਲ

0: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਜਨ ਲਾਗਾ ਹਰ ਇੱਕ ਨਾਏ
1: ਆਸ ਨਾ ਮਿਟੀ ਜਾਏ
0: ਸੇਵਕ ਕਉ ਸੇਵਾ ਬਨ ਆਈ।

0: ਲੋਕ ਸੁਖੀਏ ਪਰ ਲੋਕ ਸੋਹੇਲੇ
1: ਨਾਨਕ ਹਰ ਪ੍ਰਭ ਆਪੇ ਮੇਲੇ
0: ਸਾਧ ਸੰਗ ਮਿਲ ਕਰੋ ਆਨੰਦ
1: ਗੁਣ ਗਾਵੋ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ
1: ਕਰੋ ਉਧਾਰ
0: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
1: ਗਾਏ ਸੁਹਾਓ
0: ਆਠ ਪਹਿਰ ਪ੍ਰਭ ਭੇਖੋ ਹਨੇਰਾ
1: ਗਿਆਨ ਬਿਨਸੈ ਅੰਧੇਰਾ
0: ਸੁਣ ਉਪਦੇਸ਼ ਹਿਰਦੈ ਬਸਾਵੋ
1: ਨਾਨਕ ਬਲ ਪਾਵੋ
0: ਹਲਤ ਪਲਤ ਦੋਏ ਲੇਹੋ ਸਵਾਰ
1: ਰਾਮ ਨਾਮ ਅੰਤਰ ਉਤਾਰ
0: ਪੂਰੇ ਗੁਰ ਕੀ ਪੂਰੀ ਦੀਖਿਆ ਮਨ ਤਨ ਨਾਮ ਜਪੋ ਲਿਵ ਲਾਏ
1: ਦੁਖ ਦਰਦ ਮਨ ਤੇ ਪਉ ਜਾਏ
0: ਸਚ ਵਾਪਾਰ ਕਰੋ ਵਾਪਾਰੀ
1: ਤੁਮਾਰੀ
0: ਕਾਟੇ ਕਰਖੋ ਮਨ ਮਾਹੇ
1: ਨਾਨਕ ਬਹੁਰ ਨਾ ਆਵਹ ਜਾਹੇ
0: ਕਿਸ ਤੇ ਦੂਰ ਕਹਾਂ ਕੋ ਜਾਏ
1: ਉਬਰੈ ਰਾਖਣ ਹਾਰ ਦਿਆਏ
0: ਨਿਰਭਉ ਜਪੈ ਸਗਲ ਭਉ ਮਿਟੈ
1: ਕਿਰਪਾ ਤੇ ਪ੍ਰਾਣੀ ਛਿਟੈ
0: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
1: ਨਾਮ ਜਪਤ ਮਨ ਹੋਵਤ ਸੂਖ
0: ਚਿੰਤਾ ਜਾਏ ਮਿਟੈ ਅਹੰਕਾਰ
1: ਜਨ ਕੋ ਕੋਇ ਨ ਪਹੁੰਚਨਾਰ
0: ਸਿਰ ਉਪਰ ਠਾਡਾ ਗੁਰ ਸੂਰਾ
1: ਨਾਨਕ ਤਾਕੇ ਕਾਰਜ ਪੂਰਾ
0: ਮਤ ਪੂਰੀ ਅੰਮ

0: ਕਹਿਣਾ ਚਾਹੀ ਅਚਰਜ ਬਿਸਮਾਨ
1: ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਜਨ ਸੋ ਜੀ ਪਾਏ
1: ਤੋ ਅੰਤਰ ਸੋ ਬਾਰ ਅਨੰਤ
0: ਘਟ ਘਟ ਪਿਆ ਪ੍ਰਹਿਆ ਭਗਵੰਤ
1: ਮਾਏ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਵੰਤਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆ ਗਿਆ ਤੈਸਾ।

0: ਕਰਮ ਕਾ ਨਾਸ
1: ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਭੇਖਣ ਸਭ ਬ੍ਰਹਮ
1: ਸੰਤ ਜਨਾ ਕੈ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸਭ ਬਚਨ
1: ਸਰਬ ਤੇ ਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਰਹਿਤ
1: ਸਤ ਬਚਨ ਸਾਧੂ ਸਭ ਕਹਿਤ
0: ਜੋ ਹੋਏ ਸੋਈ ਸੁਖ ਮਾਨੇ
1: ਕਰਨ ਕਰਾਵਨ ਹਾਰ ਪ੍ਰਭ ਜਾਨੈ
0: ਅੰਤਰ ਵਸੈ ਵਾਰ ਪੀ ਹੋਈ
1: ਨਾਨਕ ਦਰਸ਼ਨ ਦੇਖ ਸਭ ਮੋਹੀ
0: ਆਪ ਸਤ ਕੀਆ ਸਤ ਸਤ
1: ਤਿਸ ਪ੍ਰਭ ਤੇ ਸਗਲੀ

0: ਜੋ ਕਿਛ ਕਹਿਣਾ ਸੋ ਆਪੇ ਕਹੈ,
1: ਅਗਿਆ ਆਵੇ ਅਗਿਆ ਜਾਏ,
0: ਨਾਨਕ ਜਾ ਭਾਵੇ ਤਾਂ ਲਏ ਸਮਾਏ,
1: ਤੇ ਹੋਏ ਸੁਣਾਈ ਬਰਾ,
0: ਉਰੇ ਕਹੋ ਕਿਨੇ ਕਛ ਕਰਾ,
1: ਭਲਾ ਕਰ ਤੂੰ ਦਤਨੀ ਕੀ,
0: ਆਪੇ ਜਾਣੇ ਆਪਣੇ ਜੀ ਕੀ,
1: ਆਪ ਸਾਚ ਧਾਰੀ ਸਭ ਸਾਚ,
0: ਬੋਤ ਬੋਤ ਆਪਨ ਸੰਗਰਾਜ,
1: ਕਾਕੀ ਗਤਮਿਤ ਕਹੀ ਨਾ ਜਾਏ,
0: ਦੂਸਰ ਹੋਏ ਤਾਂ ਸੋ ਜੀ ਪਾਏ,
1: ਕਾਕੀ ਸਭ ਪ੍ਰਵਾਨ,
0: ਗੁਰ ਪ੍ਰਸਾਦ ਨਾਨਕ ਇਹੋ ਜਾਨ,
1: ਸਦਾ ਸੁਖੋਏ
0: ਆਪ ਮਿਲਾਏ ਲਏ ਪ੍ਰਭ ਸੋਏ,
1: ਧਨਵੰਤ ਕਲਵੰਤ ਬੁਧਵੰਤ,
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ,
1: ਧਨ ਧਨ ਧਨ ਜਨ ਆਇਆ,
0: ਜਿਸ ਪ੍ਰਸਾਦ ਸਭ ਜਗਤ ਤਰਾਇਆ,
1: ਨਾਵਨ ਕਾਇ ਹੋ ਸੁਆਓ,
0: ਜਨ ਕੈ

0: ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਦਾਰ ਹੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤ ਬਹੁ ਨਾਰਾਇਣ ਏਕ
0: ਏਕ ਰੂਪ ਜਾਕੇ ਰੰਗ ਅਨੇਕ
1: ਗੋਪਾਲ ਦਾਮੋਦਰ ਦੀਨ ਦਿਆਲ
0: ਦੁਖ ਭੰਜਨ

ਔਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਸ਼ਪਹਿ ਸ਼ੰਤ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ।

नमो सर्व काले।

0: ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ
0: ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ
1: ਰਤਨ ਪਰਵਾਰ ਪਰਿਆ ਸਬਦ ਗਾਵਣ

0: ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ।
1: ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ।
0: ਸੁਖ ਮਨ ਆਏ ਵਸਿਆ, ਜਿਨ ਇੱਛਾ ਸੁਖ ਪਜਾਈਆ।
1: ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆ।
0: ਨਾਨਕ ਸੁਣ ਸੰਤ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ।
1: ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ।
0: ਦੂਤ ਵਸ ਕੀਤੇ ਕਾਲ ਕੰਟਕ ਮਾਰਿਆ,
1: ਸੁਰ ਕਰਮ ਪਾਇਆ ਤੁਦ ਜਨ ਕਾਓ, ਸੇ ਨਾਮ ਹਰ ਕੈ ਲਾਗੇ।
0: ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ।

0: ਨਾਹੀਂ ਕਿਰਪਾ ਕਰ ਬਨਵਾਰੀਆ
1: ਇਸ ਨਾ ਹੋਰ ਥਾਉ ਨਾਹੀਂ ਸਤ ਲਾਗ ਸਵਾਰੀਆ
0: ਨਾਨਕ ਲਭ ਵਾਜੋ ਕਿਆ ਕਰੇ ਵਿਚਾਰੀਆ
1: ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ
0: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
1: ਕਰ ਕਿਰਪਾ ਕਿਲਵਿਤ ਕੱਟੇ ਗਿਆਨ ਅੰਜਨ ਸਾਰਿਆ
0: ਜਿਨਕਾ ਮੋਹ ਟੁੱਟਾ ਤਿਨਕਾ ਸਭ ਸੱਚੇ ਸਵਾਰਿਆ
1: ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
0: ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
1: ਇੱਕ ਭਰਮ ਭੁੱਲੇ ਫਿਰੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ
0: ਸਾਦੀ ਮਨ ਭਿਆ ਨਿਰਮਲ ਜਿਨਾ ਪਾਣਾ ਪਾਵੇ
1: ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ
0: ਉਹ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ
1: ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਆ
0: ਮਨ ਧਨ ਸਭ ਸੋ ਗੁਰ ਕੋ ਹੁਕਮ ਮੰਨਿਆ ਪਾਈਆ
1: ਹੁਕਮ ਮੰਨਿਆ ਗੁਰੂ ਕੇਰਾ ਗਾਵ ਹੋ ਸੱਚੀ ਬਾਣੀ
0: ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ
1: ਇਹ ਮਨ ਚਾਂਚਲਾ ਚਤੁਰਾਈ ਕਿਨੇ ਨਾ ਪਾਇਆ
0: ਚਤੁਰਾਈ ਨਾ ਪਾਇਆ ਕਿਨੇ ਸੁਣ ਮਨ ਮੇਰਿਆ
1: ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ
0: ਤਾਂ ਮੋਹਣੀ ਤੈਨੇ ਕੀਤੀ ਜਿਨ ਠਗੌਲੀ ਪਾਈਆ
1: ਕੁਰਬਾਨ ਕੀਤਾ ਤਿਸੇ ਵਿਟਹੋ ਜੈਨ ਮੋਹ ਮੀਠਾ ਲਾਇਆ
0: ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ
1: ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ
0: ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ
1: ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਜਿਤ ਲਾਈਆ
0: ਐਸਾ ਕੰਮ ਮੁੱਲ ਨਾ ਕੀਚੈ ਜਿਤ ਅੰਤ ਪੱਛੋਂ ਤਾਈਐ
1: ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਹੋਵਾ ਤੇਰਾ ਨਾਲੇ
0: ਅਗਮ ਅਗੋਚਰਾ ਤੇਰਾ ਅੰਤ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ

0: ਨਾਨਕ ਤੂੰ ਅਗੰਮ ਹੈ, ਕਹੇ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ।
1: ਨਰ ਮੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
0: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੇ, ਸੱਚਾ ਮਨ ਵਸਾਇਆ।
1: ਜਨ ਸਭ ਤੁਧ ਉਪਾਇ ਇਕ ਵੇਖ ਪਰਸਣ ਆਇਆ,
0: ਲਭ ਲੋਭ ਅਹੰਕਾਰ ਚੁਕਾ, ਸਤ ਗੁਰੂ ਭਲਾ ਪਾਇਆ।
1: ਨਾਨਕ ਜਿਸ ਨੂੰ ਆਪ ਝੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ,
0: ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ।
1: ਦੋ ਅਹੰਕਾਰ ਤ੍ਰਿਸ਼ਨਾ ਬਹੁਤ

0: ਚਲਾਹੇ ਤੇ ਚੱਲ ਹੈ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ।
1: ਜਬ ਤੂੰ ਚਲਾ ਹੈ ਤੇ ਵਹਿ ਚੱਲ ਹੈ ਜਿਨਾ ਮਾਰਗ ਪਾਵਹਿ।
0: ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ।
1: ਜਿਸਨੋ ਕਥਾ ਸੁਣਾਏ ਹੈ ਆਪਣੇ ਸੇ ਗੁਰਦੁਆਰਾ ਸੁਖ ਪਾਵੇ।
0: ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਵੇ ਚਲਾਵੇ।
1: ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੁਣਾਇਆ।
0: ਤਿੰਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ।
1: ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ, ਗੱਲੀ ਕਰੇ ਨਾ ਪਾਇਆ।
0: ਨਾਨਕ ਸ਼ਬਦ ਸੋਹਿਲਾ ਸਤ ਗੁਰੂ ਸੁਣਾਇਆ।
1: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ।
0: ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ।
1: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਬਾਈਆ।
0: ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ।
1: ਕਹ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
0: ਸਹਿਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ।
1: ਨਹ ਜਾਏ ਸਹਿਸਾ ਕਦਾ ਸੰਜਮ, ਰਹੇ ਕਰਮ ਕਮਾਏ।
0: ਜਿਉ ਮਲੀਨ ਹੈ ਕਦ ਸੰਜਮ ਧੋਤਾ ਜਾਏ।
1: ਮਨ ਧੋਵੋ ਸ਼ਬਦ ਲਾਗੋ, ਹਰਿ ਸਿਉ ਰਹੋ ਜਿਤ ਲਾਏ।
0: ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿ।

0: ਵੱਡਾ ਰੋਗ ਲੱਗਾ ਮਨ ਮਨੋ ਵਸਾਰਿਆ
1: ਵੇਦਾਂ ਹੈ ਨਾਮ ਉੱਤਮ ਸੋ ਸੁਣਾ ਨਾਹੀ ਫਿਰੈ ਜੋ ਬੇਦਾਂ ਲਿਆ
0: ਨਾਨਕ ਦਿਨ ਸੱਚ ਤਜਿਆ ਕੂੜੇ ਲੱਗ ਤਿੰਨ ਜਨਮ ਜੂਆ ਹਾਰਿਆ।

0: ਅਨੇਕ ਜੂਨੀ ਭਰਮੇ ਆਵੇ ਵਿਣ ਸਤਿਗੁਰ ਮੁਕਤ ਨਾ ਪਾਏ
1: ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ
0: ਕਹੇ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ
1: ਉਹ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ
0: ਬਾਣੀ ਤਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ
1: ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸੁਮਾਣੀ
0: ਪੀਵੋ ਅੰਮ੍ਰਿਤ ਸਦਾ ਰਹੋ ਰੰਗ ਜਪਿਓ ਸਾਰਗ ਬਾਣੀ
1: ਨਾਨਕ ਸਦਾ ਗਾਵੋ

0: ਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
1: ਹਾਰ ਹਾਰ ਨਿਤ ਕਰਹਿ ਰਸਨਾ ਕਹਿ ਕਛ ਨ ਜਾਣੀ
0: ਨਿਤ ਜਿਨ ਕਾ ਹਿਰਲਿਆ ਮਾਇਆ ਬੋਲਣ ਪੈ ਰਵਾਣੀ
1: ਕਹ ਨਾਨਕ ਸਤ ਗੁਰੂ ਬਾਜਹੋ ਹੋਰ ਕੱਚੀ ਬਾਣੀ
0: ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ
1: ਸ਼ਬਦ ਰਤਨ ਜਿਤ ਮਨ ਲਾਗਾ ਇਹੋ ਸਮਾਓ
0: ਸਿਧੀ ਮਨ ਮਿਲਿਆ ਸੱਚੇ ਲਾਇਆ ਭਾਓ
1: ਆਪੇ ਹੀਰਾ ਰਤਨ ਆਪੇ ਜਸਨੋ ਦੇ ਬੁਝਾਏ
0: ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ
1: ਸ਼ਿਵ ਸਾਕਤ ਆਪ ਉਪਾਏ ਕਰਤਾ ਆਪੇ ਹੁਕਮ ਵਰਤਾਏ
0: ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ
1: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
0: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ

0: ਜਾਏ ਹੋਰ ਕਿਤ ਜਿਚਰ ਹਰਸ ਪੱਲਾ ਨਾ ਪਾਏ
1: ਹਰ ਰਸ ਪਾਏ ਪੱਲਾ ਪੀਆ ਹਰ ਰਸ ਬਹੁੜ ਨਾ ਤਿਸ ਨਾ ਲਾਗ ਆਏ
0: ਇਹੋ ਹਰ ਰਸ ਕਰਮੀ ਪਾਈਐ ਸਤਿਗੁਰ

0: ਨਾਨਕ ਸ੍ਰਿਸ਼ਕਾ ਮੂਲ ਰਚਿਆ ਜੋਤ ਰਾਖੀ ਤਾ ਤੁਸੀਂ ਜਗ ਮੈਂ ਆਇਆ।
1: ਮਨ ਚਾਓ ਭਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
0: ਗਾਓ ਮੰਗਲ ਨਿਜ ਸਖੀਏ ਸੋਗ ਦੁਖ ਨਾ ਵਿਆਪੇ,
1: ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ।
0: ਅਨਹਤ ਬਾਣੀ ਗੁਰ ਸਭ

0: ਦੇਖੋ ਕੋਈ ਨਜ਼ਰੀ ਹਰ ਨਿਹਾਲਿਆ
1: ਇਹੋ ਵੈ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ
0: ਸਾਦੀ ਪੂਜਾ ਜਾਂ ਵੇਖਾਂ ਹਰ ਇੱਕ ਹਰ ਬਿਨ

0: ਨਵਨਿਤਿਸ਼ਟਾ ਅੰਤ ਨ ਜਾਈ ਪਾਇਆ।
1: ਕਹਿ ਨਾਨਕ ਹਰ ਪਿਆਰਾ ਜੀਉ, ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ।
0: ਸੱਚਾ ਸੁਹਿਲਾ ਸੱਚੇ ਘਰ ਗਾਵੋ,
1: ਗਾਵੋ ਤਸੋ ਹਿਲਾ ਘਰ ਸੱਚਾ, ਜਿਥਾ ਸਦਾ ਸੱਚ ਧਿਆਵ ਹੈ।
0: ਜੋ ਧਿਆਵ ਹੈ ਜਾਂ ਤੁਧ ਭਾਵ ਹੈ, ਗੁਰਮੁਖ ਜਨਾ ਬਜਾਵੇ।
1: ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ।
0: ਨਾਨਕ ਸੱਚ ਸੁਹਿਲਾ।

ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ

ਵਾਹੀ ਦੇਖ ਕੇ ਅਣਡਿੱਠ ਕੀਤਾ। ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ,

ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਸ ਸਤਿਗੁਰੁ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਕੀਤੀ। ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ

ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਘਰਾਂ ਵਿੱਚ ਸੁੱਖ ਵਰਤਾਉਣੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਗੁਰਸਿੱਖੀ ਦੀ ਦਾਤ, ਵਿਦਿਆ ਦੀ ਦਾਤ, ਦੇਸ਼ ਕੌਮ ਦਾ ਪਿਆਰ ਬਖਸ਼ਣਾ। ਸਤਿਗੁਰੂ ਜੀਓ, ਬੇਅੰਤ ਸੰਗਤਾਂ।

ਸੰਗ ਸੰਗ ਵਰਤਨਾ ਗੁਰਦੇਵ ਪਿਤਾ ਮਹਾਰਾਜ ਜੀਓ ਖਾਲਸਾ ਪੰਥ ਨੂੰ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਭੈ ਭਾਵਨੀ ਦੇ ਧਾਰਨੀ ਬਣਾਉਣਾ ਗਰੀਬ ਨਿਵਾਜ। ਇਸ ਵਕਤ ਆਪ ਜੀ ਕੇ ਹਜੂਰ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖ

ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ, ਗੁਰੂ ਬਖਸ਼ੇ ਉਦਮ ਸਦਕਾ, ਅੰਮ੍ਰਿਤ ਵੇਲੇ ਦੇ ਦੀਵਾਨ ਦੀ ਹਾਜ਼ਰੀ ਸ਼ਰਧਾ ਭਾਵਨਾ ਸਹਿਤ ਭਰ ਰਹੇ ਹੋ। ਸਤਿਗੁਰਾਂ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ, ਅੱਜ ਦੇ ਇਲਾਹੀ ਦਰਗਾਹੀ ਰੱਬੀ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ ਜੋ ਸੂਹੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀ ਦਾ ਪਾਵਨ ਚੰਤ ਹੈ, ਜਿਸ ਨੂੰ ਅਸੀਂ ਲਾਵਾਂ ਦੀ ਬਾਣੀ ਦੇ ਨਾਲ ਜਾਣਦੇ ਹਾਂ। ਸਤਿਗੁਰਾਂ ਨੇ ਹੁਕਮ ਰੂਪ ਵਿੱਚ ਅੱਜ ਇਹ ਪਾਵਨ ਪਵਿੱਤਰ ਸ਼ਬਦ ਬਖਸ਼ਿਸ਼ ਕੀਤਾ ਹੈ, ਜਿਸ ਵਿੱਚ ਗੁਰਦੇਵ ਪਿਤਾ ਮਹਾਰਾਜ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜੀਵ ਰੂਪੀ ਕਾਮਣ ਦੀ ਅਵਸਥਾ ਨੂੰ ਬਿਆਨ ਕਰਦੇ ਹਨ ਕਿ ਕਿਵੇਂ ਜਿਸ ਜੀਵ ਰੂਪੀ ਕਾਮਣ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਪਤੀ ਦੇ ਘਰ ਅੰਦਰ ਸੁਹਾਗਣ ਬਣਨਾ ਹੈ, ਉਸ ਦੇ ਘਰ ਅੰਦਰ ਪ੍ਰਣਾਏ ਜਾਣਾ ਹੈ, ਕਿਵੇਂ ਉਸਨੂੰ ਪਹਿਲਾਂ ਧਰਮ ਦੇ ਕਰਮ ਵਿੱਚ ਪ੍ਰਵਿਰਤ ਹੋਣਾ ਪੈਂਦਾ ਹੈ, ਕਿਵੇਂ ਧਰਮ ਦੇ ਕਰਮ ਕਰਦਿਆਂ ਸਤਿਗੁਰ ਦਾ ਹੁਕਮ ਮੰਨ ਕੇ ਗੁਰੂ ਮਿਲਾਪ ਹਾਸਲ ਕਰਨਾ ਪੈਂਦਾ ਹੈ, ਫਿਰ ਪ੍ਰਭੂ ਪਿਆਰ ਵਾਸਤੇ ਬੈਰਾਗ ਉਪਜਦਾ ਹੈ ਤੇ ਫਿਰ ਸਹਿਜ ਦੀ ਅਵਸਥਾ ਪ੍ਰਾਪਤ ਹੁੰਦੀ ਹੈ, ਪਰਮੇਸ਼ਵਰ ਦੀ ਅਵਸਥਾ ਪਰਮੇਸ਼ਵਰ ਦੀ ਪ੍ਰਾਪਤੀ ਹੁੰਦੀ ਹੈ। ਇਹ ਸਤਿਗੁਰਾਂ ਨੇ ਇਹਨਾਂ ਪਾਵਨ ਚਾਰ ਪਦਿਆਂ ਦੇ ਅੰਦਰ ਚਾਰ ਅਵਸਥਾਵਾਂ ਦਾ ਜ਼ਿਕਰ ਕਰਕੇ ਕਾਮਣ ਅਤੇ ਪਰਮੇਸ਼ਵਰ ਰੂਪੀ ਕੰਤ ਦੇ ਮਿਲਾਪ ਦਾ ਜ਼ਿਕਰ ਕੀਤਾ ਹੈ। ਗੁਰੂ ਕਿਰਪਾ ਕਰੇ ਸਾਨੂੰ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣ ਜੀ। ਅੱਜ ਐਤਵਾਰ ਦਾ ਦਿਹਾੜਾ ਹੈ, ਸਾਰਾ ਦਿਨ ਗੁਰੂ ਚਰਨਾਂ ਵਿੱਚ ਦੀਵਾਨ ਸਜਣੇ ਹਨ, ਸੋ ਆਪ ਜੀਆਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਹਨ। ਵਿਸ਼ੇਸ਼ ਕਰਕੇ ਸਾਡੇ ਪਾਸ ਜੋ ਪਿਛਲੇ ਇੱਕ ਹਫ਼ਤੇ ਤੋਂ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਸਿੱਖ ਪੰਥ ਦੇ ਮਹਾਨ ਵਿਦਵਾਨ ਚਿੰਤਕ ਗੁਣੀਜਨ ਉਹ ਪਹੁੰਚੇ ਹੋਏ ਹਨ। ਉਹਨਾਂ ਨੇ ਆਪ ਜੀ ਦੇ ਨਾਲ ਅੱਜ ਦੁਪਹਿਰ ਦੇ ਦੀਵਾਨਾਂ ਵਿੱਚ ਵੀ ਹਾਜ਼ਰੀ ਭਰਨੀ ਹੈ, 12:15 ਤੋਂ 1:30 ਵਜੇ ਤੱਕ ਉਹਨਾਂ ਦਾ ਸਮਾਂ ਹੈ। ਸੋ ਆਪ ਜੀ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। 27 ਮਈ ਤੋਂ 31 ਮਈ ਤੱਕ ਸਾਡੇ ਪਾਸ ਸਿੱਖ ਧਰਮ ਦੇ ਮਹਾਨ ਸਿੱਖ ਪੰਥ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਉਹ ਵੀ ਪਹੁੰਚ ਰਹੇ ਹਨ, ਉਹਨਾਂ ਵੀ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰਨਾ ਹੈ। ਸੋ ਆਪ ਜੀ ਨੇ ਇਹਨਾਂ ਸਾਰੇ ਦੀਵਾਨਾਂ ਵਿੱਚ ਵੱਧ ਚੜ੍ਹ ਕੇ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ ਹਨ, ਤਨ ਮਨ ਧਨ ਦੇ ਨਾਲ ਸੇਵਾਵਾਂ ਕਮਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ। ਆਓ ਹੁਣ ਇਲਾਹੀ ਬਾਣੀ ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੋਇਆ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਨਾਲ ਜੋੜੇਗਾ। ਪਿਆਰ ਸਹਿਤ ਹਾਜ਼ਰੀਆਂ ਭਰੀਏ, ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ

ਕਰਮਾਂ ਵਾਲੇ ਹੋ। ਆਪਣੇ ਦਿਨ ਦੀ ਸ਼ੁਰੂਆਤ ਮਹਾਰਾਜ ਜੀ ਦੇ ਦਰਸ਼ਨਾਂ ਨਾਲ, ਮਹਾਰਾਜ ਜੀ ਦੇ ਸੋਹਣੇ ਦਰਬਾਰ ਨਾਲ ਕਰ ਲਈ। ਕਰਮਾਂ ਵਾਲੀਆਂ ਹੁੰਦੀਆਂ ਨੇ ਉਹ ਰੂਹਾਂ, ਉਹ ਸੇਵਕ ਸਿੱਖ ਭਗਤ ਜਨ ਜਿਹੜੇ ਮੁੱਖ ਵਿੱਚ ਕੁਝ ਪਾਉਣ ਤੋਂ ਪਹਿਲਾਂ ਮੁੱਖ ਤੋਂ ਨਿਰੰਕਾਰ ਦੇ ਵਚਨ ਉਚਾਰਦੇ ਨੇ, ਉਹਦੇ ਵਚਨਾਂ ਨੂੰ ਉਚਾਰ ਕੇ ਫਿਰ ਆਪਣੇ ਮੁੱਖ ਵਿੱਚ ਜਲ ਪਾਣੀ ਪਾਉਂਦੇ ਨੇ। ਅੱਜ ਐਸੀਆਂ ਰੂਹਾਂ ਬੇਅੰਤ ਮਿਲਦੀਆਂ ਨੇ। ਹੁਣੇ ਹੁਣੇ ਆਪਾਂ ਸਰਵਣ ਕੀਤਾ, ਜਿੰਨਾ ਚਿਰ ਬੀਜ ਦਾਣਾ ਆਪਣੇ ਆਪ ਨੂੰ ਮਿੱਟੀ 'ਚ ਨਹੀਂ ਮਿਲਾਉਂਦਾ, ਭਾਵੇਂ ਸੋਨੇ ਦੀਆਂ ਡੱਬੀਆਂ ਵਿੱਚ ਸਜਾ ਕੇ ਰੱਖਦੇ ਹੋ, ਪਰ ਫੁੱਲਤ ਨਹੀਂ ਹੋਏ। ਭਾਵ ਜਿੰਨਾ ਚਿਰ ਗੁਰਸਿੱਖ ਨਿਮਰਤਾ ਗੱਲਾਂ ਬਾਤਾਂ ਨਾਲ ਨਹੀਂ, ਪ੍ਰੈਕਟੀਕਲ ਗੁਰੂ ਅੱਗੇ ਸਰੈਂਡਰ ਨਹੀਂ ਕਰਦਾ, ਆਪਣੇ ਆਪ ਨੂੰ ਕੁਰਬਾਨ ਨਹੀਂ ਕਰਦਾ। ਇੱਕ ਭਾਈ ਗੁਰਦਾਸ ਜੀ ਨੇ ਬੜੀ ਕਮਾਲ ਦੀ ਗੱਲ ਕੀਤੀ ਹੈ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭੋਗ ਖਾਉਣਾ। ਸਾਨੂੰ ਤੇ ਨਿੱਕੀਆਂ ਨਿੱਕੀਆਂ ਗੱਲਾਂ ਦਾ ਹੰਕਾਰ ਖਾਈ ਜਾਂਦਾ ਹੈ। ਈਗੋ ਦੇ ਹੰਕਾਰ ਦੇ ਰੂਪ ਐਸੇ ਨੇ, ਤੈਨੂੰ ਆਪਣੇ ਆਪ ਨੂੰ ਹੀ ਨਹੀਂ ਪਤਾ ਲੱਗਦਾ। ਦੁਨੀਆ ਨੂੰ ਗਿਆਨ ਵੰਡਦਾ ਫਿਰਦਾ ਹੈ, ਆਪਣੀ ਈਗੋ ਦਾ ਗਿਆਨ ਹੀ ਨਹੀਂ ਹੋਇਆ, ਆਪਣੇ ਆਪ ਦਾ ਪਤਾ ਹੀ। ਦੁਨੀਆ ਨੂੰ ਬੜਾ ਕੁਝ ਸਮਝ ਆਇਆ ਪਰ ਆਪਣੇ ਆਪ ਦੀ ਸਮਝ ਹੀ ਨਹੀਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿ ਰਹੇ ਨੇ, ਤੂੰ ਤੇ ਨਿੱਕੀਆਂ ਨਿੱਕੀਆਂ ਗੱਲਾਂ ਦਾ ਹੰਕਾਰ ਕਰ ਰਿਹਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਸਿੱਖੀ ਦੀ ਇਹ ਨਿਸ਼ਾਨੀ, ਜਿਵੇਂ ਮੁਰਦੇ ਨੂੰ ਸਿੰਘਾਸਣ ਤੇ ਬਿਠਾ ਦਿਓ, ਸਜਾ ਦਿਓ, ਹੀਰੇ ਜਵਾਹਰਾਤ ਅੱਗੇ ਰੱਖ ਦਿਓ, ਕੋਈ ਫਰਕ ਨਹੀਂ ਪੈਣ ਵਾਲਾ, ਕਿਉਂਕਿ ਮੁਰਦਾ ਹੈ। ਇਹਨੂੰ ਗੰਦੀ ਨਾਲੀਆਂ ਵਿੱਚ ਰੋੜ ਦਿਓ, ਸੋਟੀਆਂ ਨਾਲ ਇਹਨੂੰ ਕੁੱਟ ਦਿਓ, ਮਾਰ ਦਿਓ, ਇਹਦੇ ਟੁਕੜੇ ਕਰ ਦਿਓ, ਇਹਨੂੰ ਕੋਈ ਫਰਕ ਪੈਣ ਵਾਲਾ ਨਹੀਂ। ਭਾਈ ਸਾਹਿਬ ਜੀ, ਭਾਈ ਗੁਰਦਾਸ ਜੀ ਨੇ ਮਿਸਾਲ ਐਸੀ ਦਿੱਤੀ, ਓਏ ਗੁਰਸਿੱਖਾ, ਨਾ ਹੱਸਣ ਨਾ ਰੋਵਣ। ਕਹਿੰਦੇ ਨੇ, ਹੱਸਣ ਵਿੱਚ ਵੀ ਉਹ ਤੈਨੂੰ ਨਜ਼ਰ ਆਏ, ਰੋਣੇ ਵਿੱਚ ਵੀ ਤੈਨੂੰ ਉਹ ਨਜ਼ਰ ਆਏ। ਹੁਣ ਵੇਖਣਾ ਇਹ ਹੈ, ਅਸੋਂ ਜਦੋਂ ਕੋਈ ਕੰਮ ਬਣ ਜਾਏ ਰੱਜ ਰੱਜ ਕੇ ਹੱਸਦੇ ਹਾਂ, ਕਾਹਦੇ ਵਾਸਤੇ? ਝੂਠੀਆਂ ਦੌਲਤਾਂ, ਸ਼ੋਹਰਤਾਂ, ਝੂਠੀ ਬੱਲੇ ਬੱਲੇ ਵਾਸਤੇ। ਤੇ ਜਦੋਂ ਖੁਸ ਜਾਏ, ਮਾਇਆ ਗਈ, ਤਦ ਰੋਵਣ ਲੱਗਦੇ। ਮਹਾਰਾਜ ਨੂੰ ਕਹਿਣਾ ਪਿਆ, ਮਾਟੀ ਕੋ ਪੁੱਤਰਾ ਕੈਸੇ ਨੱਚਦੇ। ਕੁਝ ਰੂਹਾਂ ਨੱਚੀਆਂ ਨੇ ਉਹਦੇ ਪਿਆਰ ਵਿੱਚ, ਕਈਆਂ ਨੇ ਭੰਗੜਾ ਵੀ ਪਾਇਆ। ਮੈਂ ਐਸੇ ਆਪਣੇ ਪੁਰਾਣੀ ਜ਼ਿੰਦਗੀ ਵਿੱਚ ਦੇਖੇ, ਕਮਰੇ ਵਿੱਚ ਇਕੱਲੇ ਹੀ ਭੰਗੜਾ ਪਾਈ ਜਾਂਦੇ ਨੇ। ਮੈਂ ਕਿਹਾ ਜੀ, ਇਹ ਕਹਿੰਦੇ ਨੇ ਉਹਦੇ ਪਿਆਰ ਵਿੱਚ ਨੱਚਣ ਕੁੱਦਣ ਮਨ ਕਾ ਚਾਓ। ਕਈਆਂ ਨੇ ਦੁਨੀਆ ਦੇ ਸਾਹਮਣੇ ਭੰਗੜਾ ਪਾਇਆ, ਨਸ਼ੇ ਦੇ ਆਦੀ ਹੋ ਕੇ ਆਪਣੇ ਆਪ ਨੂੰ ਭੁਲਾ ਕੇ, ਗਵਾ ਕੇ, ਆਪਣੇ ਇੰਜੋਏ ਵਾਸਤੇ, ਦੁਨੀਆ ਦੀ ਖੁਸ਼ੀ ਵਾਸਤੇ। ਪਰ ਕਿਸੇ ਕਿਸੇ ਨੇ ਨਾਚ ਕੀਤਾ ਨਿਰੰਕਾਰ ਦੀ ਖੁਸ਼ੀ ਵਾਸਤੇ। ਸੋ ਸਤਿਗੁਰੂ ਕਹਿ ਰਹੇ ਨੇ, ਹਉਮੈ ਨਾਵੈ ਨਾਲ ਵਿਰੋਧ ਹੈ। ਜਿੱਥੇ ਨਿੱਕੀ ਜਿੰਨੀ ਵੀ ਹੰਕਾਰ ਹੈ ਨਾ, ਉੱਥੇ ਕਦੇ ਨਾਮ ਵਸੀ ਨਹੀਂ ਸਕਦਾ, ਜੋ ਮਰਜ਼ੀ ਤੁਸੀਂ ਕਹੀ ਜਾਓ। ਹੁਣੇ ਹੁਣੇ ਆਪਾਂ ਸ਼ਬਦ ਸਰਵਣ ਕੀਤਾ, ਕਿੰਨੀਆਂ ਪੰਕਤੀਆਂ ਸਤਿਗੁਰਾਂ ਨੇ ਕੇਵਲ ਹਉਮੈ ਦੇ ਨਾਲ। ਰਾਵਣ ਨੂੰ ਇਹ ਸੀ ਨਾ, ਵੀ ਮੇਰੇ ਵਰਗਾ ਕੋਈ ਹੋਰ ਨਹੀਂ, ਤੇਰੇ ਵਰਗਾ ਤਪੀ ਵੀ ਤੇ ਕੋਈ ਨਹੀਂ, ਤੇਰੇ ਵਰਗਾ ਜਤੀ ਵੀ ਤੇ ਕੋਈ ਨਹੀਂ। ਸੀਤਾ ਹਰਣ ਜੇ ਕੀਤਾ, ਉਹਨੂੰ ਆਪਣੇ ਮਹਿਲਾਂ ਤੋਂ ਦੂਰ ਰੱਖਿਆ, ਟੱਚ ਤੱਕ ਨਹੀਂ ਕੀਤਾ। ਚਾਰ ਵੇਦ ਜ਼ਬਾਨੀ ਯਾਦ ਨੇ, ਪਰ ਜਦੋਂ ਈਗੋ ਅੱਗੇ ਖੜੀ ਹੋ ਗਈ ਨਾ, ਤੇ ਫਿਰ ਲੰਕਾ ਵੀ ਮਿੱਟੀ ਵਿੱਚ ਮਿਲ ਗਈ। ਸਰਬ ਸੋਹਣੇ ਕੀ ਲੰਕਾ ਹੋਤੀ, ਰਾਵਣ ਸੀ ਅਧਕਾਈ, ਕਹਾਂ ਭਏ ਦਰਬਾਂਦੇ ਹਾਥੀ, ਹਾਥੀ ਘੋੜੇ ਪਤਾ ਹੀ ਨਹੀਂ, ਖਿਨਮੇ ਪਈ ਪਰਾਈ। ਓਏ ਗੁਰਸਿੱਖਾ, ਇੱਥੇ ਤਾਂ ਭਾਈ ਲੈਣਾ ਵਰਗੇ ਮਿਟ ਗਏ, ਢਹਿ ਪਏ ਚਰਨਾਂ ਤੇ, ਫਿਰ ਗੁਰੂ ਨਾਨਕ ਦਾ ਰੂਪ ਹੀ ਬਣ ਗਿਆ, ਗੁਰੂ ਅੰਗਦ ਹੀ ਬਣ ਗਏ। ਇੱਥੇ ਤੇ ਜੇਠੇ ਵਰਗੇ ਲਿਬੜੇ ਹੋਏ ਕੱਪੜੇ, ਦਿਨ ਨਾ ਵੇਖਿਆ ਰਾਤ ਨਾ ਵੇਖੀ, ਗੁਰੂ ਨਾਨਕ ਨੂੰ ਹਰ ਕਦਮ ਨਾਲ ਰੱਖਿਆ, ਤੇ ਫਿਰ ਜੇਠੇ ਤੋਂ ਗੁਰੂ ਰਾਮਦਾਸ ਬਣ ਗਏ। ਇਹ ਤਾਂ ਉਹ ਦਰ ਹੈ
ਜਿੱਥੇ ਫਿਰ ਦੁਨੀਆ ਵੀ ਭੇਟਾ ਨਹੀਂ, ਗੁਰੂ ਤੈਨੂੰ ਆਪਣੇ ਵਰਗਾ ਹੀ ਬਣਾ ਲਏਗਾ, ਪਰ ਮਿਟਾ ਦੇ ਆਪਣੀ ਹਸਤੀ ਕੋ, ਅਗਰ ਮਰਤਬਾ ਚਾਹੇ ਦਾਨਾ ਖਾਕ ਸੇ ਮਿਲਕਰ ਗੁਲੇ ਗੁਲਜ਼ਾਰ ਹੋਤਾ ਹੈ। ਬੜੇ ਕਵੀ ਦੇ ਕਮਾਲ ਦੇ ਬਚਨ। ਬੰਦੇ ਦੀ ਹਾਲਤ ਮੇਰੇ ਵਰਗਿਆਂ ਦੀ ਪਤਾ ਕੀ ਹੈ, ਤੂੰ ਕਿਸ ਗੱਲ ਦਾ ਹੰਕਾਰ, ਬਾਕੀ ਗੱਲਾਂ ਦੂਰ ਰੱਖਦੇ, ਸਵਾਸ ਵੀ ਤੇਰੀ ਮਰਜ਼ੀ ਦੇ ਨਹੀਂ ਚੱਲ ਰਹੇ, ਜਿਹੜੇ ਸਾਹ ਚੱਲ ਰਹੇ ਨਾ ਇਹ ਵੀ ਕਿਸੇ ਦੇ ਹੁਕਮ ਚ ਨੇ। ਤੇ ਗੁਰੂ ਤੇਗ ਬਹਾਦਰ ਕਹਿ ਰਹੇ ਨੇ, ਜੋ ਤਨ ਉਪਜਿਆ, ਤੂੰ ਤੇ ਬੜੇ ਵੱਡੇ ਵੱਡੇ ਹੰਕਾਰ ਦੀਆਂ ਪੰਡਾਂ ਇਕੱਠੀਆਂ ਕਰਕੇ ਬੈਠਾ, ਜਿਹਦੇ ਵਿੱਚ ਤੂੰ ਬਹਿ ਕੇ ਆਇਆ ਸੀ ਉਹ ਵੀ ਤੇਰਾ ਨਹੀਂ, ਸਵਾਸ ਵੀ ਤੇਰੇ ਨਹੀਂ। ਸਤਿਗੁਰੂ ਕਹਿ ਰਹੇ ਨੇ ਫਿਰ ਤੇਰਾ ਹੈ ਕੀ? ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਆ ਮੇਰੀ ਗੋਦ ਵਿੱਚ ਸੰਸਾਰ ਨਾਲੋਂ ਨਾਤਾ ਤੋੜ ਕੇ ਬੈਠ। ਜਿਵੇਂ ਤੂੰ ਵਟਸਐਪ ਤੇ, ਫੇਸਬੁੱਕ ਤੇ, ਫੋਨ ਤੇ ਕਨੈਕਟ ਹੋ ਜਾਂਦਾ ਹੈ ਨਾ, ਇੰਜ ਕਨੈਕਟ ਹੋ ਕੇ ਮੇਰੇ ਨਾਲ ਬੈਠ, ਮੈਂ ਤੈਨੂੰ ਦੱਸਾਂ, ਫਿਰ ਉਹ ਬਖਸ਼ਿਸ਼ ਕਰਾਂਗਾ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਜਿੱਥੇ ਜਿੱਥੇ ਤੇਰੀ ਆਤਮਾ ਜਾਏਗੀ, ਇਹ ਬਖਸ਼ਿਸ਼ ਤੇਰੇ ਨਾਲ ਜਾਏਗੀ। ਅੱਜ ਪ੍ਰਣ ਕਰੀਏ ਸਤਿਗੁਰੂ, ਨਿਮਰਤਾ ਦੇ ਦੇ, ਸਹਿਨਸ਼ੀਲਤਾ ਦੇ ਦੇ, ਪ੍ਰੇਮ ਦੇ ਦੇ, ਮਿਟਣਾ ਸਿਖਾ ਦੇ, ਸਭ ਵਿੱਚ ਤੈਨੂੰ ਨਜ਼ਰ ਆਉਣਾ ਸਿਖਾ ਦੇ, ਸਵੇ ਘਟ ਰਾਮ ਬੋਲੇ ਝੋਲੀ ਵਿੱਚ ਪਾ ਦੇ, ਕਿਸੇ ਦੇ ਬੋਲ ਕਬੋਲ ਬਰਦਾਸ਼ਤ ਕਰਨਾ ਵੀ ਸਿੱਖਾ। ਇਹ ਵੀ ਭਗਤੀ ਦੀ ਇੱਕ ਨਿਸ਼ਾਨੀ ਹੈ, ਨਹੀਂ ਤੇ ਦੁਨੀਆ ਜੂਆ ਖੇਡ ਰਹੀ ਹੈ। ਸੁਣ ਲਓ ਮਹਾਰਾਜ ਤੋਂ।

ਇਹ ਪਾਵਨ ਸ਼ਬਦ ਵੀ ਉਹੀ ਤਰਕਰਨ ਬਣ ਗਿਆ। ਮਹਾਰਾਜ ਇੰਜ ਲੱਗਦਾ ਹੈ ਜਿਵੇਂ ਸਾਡੀ ਚੋੜੀ ਸੋਝੀ ਪਾ ਰਹੇ ਨੇ, ਹਲੇ ਵੀ ਮੌਕਾ ਹੈ। ਕਹਿੰਦੇ ਨੇ ਕਰਮ ਐਸੇ ਕਮਾ ਜਾਈ, ਇੱਥੇ ਵੀ ਜੈ ਜੈਕਾਰ ਉੱਥੇ ਵੀ ਜੈ ਜੈਕਾਰ, ਨਹੀਂ ਤੇ ਹੈਰਾਨ ਨਾ ਹੋਈ ਇੱਕ ਦਿਨ ਕਰਮ ਅੱਗੇ ਆ ਕੇ ਖਲੋ ਜਾਣਗੇ। ਸਤਿਗੁਰੂ ਜੀ ਮਿਹਰ ਕਰੋ, ਬਖਸ਼ਿਸ਼ ਕਰੋ, ਰਹਿਮਤ ਕਰੋ, ਜਿਹੜੇ ਤੇਰੇ ਦੁਆਰੇ ਆਏ ਤੇਰੇ ਦਰਬਾਰ ਵਿੱਚ ਆਏ ਤੁਸੀਂ ਉਹਨਾਂ ਨੂੰ ਬਖਸ਼ ਲੈਂਦੇ ਹੋ। ਓ ਪਾਪੀ ਤੂੰ ਬਖਸ਼ਣ ਹਾਰ, ਜੋ ਪੈ ਹਮ ਨਾ ਪਾਪ ਕਰਨਤਾ ਅਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਦਾ। ਸਤਿਗੁਰੂ ਕਹਿ ਰਹੇ ਜੇ ਮੈਂ ਪਾਪੀ ਨਾ ਹੁੰਦਾ ਤੁਸੀਂ ਫਿਰ ਬਖਸ਼ਣ ਪਿਤਾ ਕਿਵੇਂ ਹੁੰਦੇ। ਬੜਾ ਦਇਆਲੂ ਹੈ, ਭੈਣਾਂ ਦੀਆਂ, ਵੀਰਾਂ ਦੀਆਂ, ਬਜ਼ੁਰਗਾਂ ਦੀਆਂ, ਬੱਚਿਆਂ ਦੀਆਂ, ਸਭ ਦੀਆਂ ਹਾਜ਼ਰੀਆਂ ਪ੍ਰਭਾ।

0: सुलहान सत्रियाकाल।
1: वाहेगुरु जी का खालसा, वाहेगुरु।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਗਰੀਬ ਸੱਚ ਟੇਕ ਤੂੰ, ਮੇਰੇ ਸਤਿਗੁਰ ਪੂਰੇ ਦੇਖ।

0: ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਚੌਥਾ। ਹਰ ਪਹਿਲੜੀ ਲਾਭ ਪਰਵਿਰਤੀ ਕਰਮ, ਦਿਰੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ, ਪਾਪ ਤਜਾਇਆ ਬਲਰਾਮ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮੈਂ ਤਾਂ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਹਾਡੇ ਆ ਗਿਆ ਅਰਦਾਸ। ਮੈਂ ਹੋਰ ਥਾਂ ਨਾਹੀਂ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੋਂ ਜੀ ਪਾਸ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੇ ਪਾਠ ਕੀਰਤਨ ਅਤੇ ਕਥਾ ਸਰਵਨ ਕਰਕੇ ਰੁਜੇਵੇਂ ਭਰੇ ਜੀਵਨ ਦੇ ਕੁਝ ਪਲਾਂ ਨੂੰ ਸਫਲ ਬਣਾ ਰਹੀ ਪਰਮ ਸਕਾਰ ਜੋ ਸਾਧ ਸੰਗਤ ਜੀਓ, ਆਓ ਗੁਰੂਆਂ ਦੀ ਬਖਸ਼ੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਉਪਰੰਤ ਆਪ ਜੀ ਨੇ ਸੂਹੀ ਮਹਿਲਾ ਚੌਥਾ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਲਾਵਾਂ ਦਾ ਪਾਠ ਸਰਵਣ ਕੀਤਾ ਹੈ। ਸੂਹੀ ਖੁਸ਼ੀ ਦਾ ਰਾਗ ਹੈ ਅਤੇ ਇਸੇ ਕਰਕੇ ਹੀ ਲਾਵਾਂ ਦਾ ਪਾਠ ਜੋ ਹੈ ਉਹ ਦੁਪਹਿਰ ਕੀਰਤਨ ਭਾਵ ਉਹ 12 ਤੋਂ ਪਹਿਲਾਂ ਹੋਣਾ ਚਾਹੀਦਾ। ਜੇ 12 ਤੋਂ ਪਹਿਲਾਂ ਹੋਣਾ ਚਾਹੀਦਾ ਤਾਂ ਫਿਰ ਸਾਰਾ ਕੁਛ ਬਰਾਤ ਦਾ ਮੇਲ ਦਾ ਉਹ ਸਾਰੇ 12 ਤੋਂ ਪਹਿਲਾਂ ਕਾਫੀ ਚਿਰ ਪਹਿਲਾਂ ਆ ਕੇ ਦੀਵਾਨ ਦੇ ਅੰਦਰ ਬੈਠੇ ਹੋਣ ਆਨੰਦ ਕਾਰਜ ਵਾਸਤੇ। ਸੋਚ ਲਓ ਜ਼ਰਾ, ਆਪਾਂ ਕੀ ਕਰਦੇ ਹਾਂ ਜੀ? ਕੋਈ ਨਹੀਂ, ਚੱਲਾਂਗੇ ਆਪਾਂ, ਖੁਸ਼ੀ ਦਾ ਟਾਈਮ ਆ, ਆਪਾਂ ਨੂੰ ਕਿਹੜੀ ਕਾਹਲੀ ਆ? ਕਮਾਲ ਦੀ ਗੱਲ, ਮਰਜ਼ਾਦਾ ਨੂੰ ਭੰਗ ਕਰ ਰਹੇ ਹਾਂ ਆਪਾਂ। ਫਿਰ ਮਰਜ਼ਾਦਾ ਹੈ ਗੁਰਮਤਿ ਦੀ, ਮੈਂ ਨਹੀਂ ਕਹਿ ਰਿਹਾ, ਗੁਰਮਤਿ ਦੀ ਮਰਜ਼ਾਦਾ ਹੈ। ਮੈਨੂੰ ਆਪਣੇ ਜ਼ਮਾਨੇ ਦਾ ਚੇਤਾ, ਸਵੇਰੇ 7 ਵਜੇ ਦੁਕਾਨ ਰਾਤ ਢੁੱਕਦੀ ਸੀ, 8 ਵਜੇ ਸ਼ੁਰੂ ਹੋ ਜਾਂਦਾ ਸੀ ਜੀ ਆਨੰਦ ਕਾਰਜ, ਚਾਹ ਪਾਣੀ ਪੀ ਕੇ। ਆਹ ਕਮਾਲ ਦੀ ਗੱਲ ਸੀ। ਹੁਣ 8 ਨਹੀਂ, ਹੁਣ ਤਾਂ ਆਪਾਂ 2 ਵਜੇ ਵੀ ਆ ਜਾਈਏ ਤਾਂ ਵੀ ਕਹਿੰਦੇ ਕੋਈ ਨਹੀਂ ਜੀ, ਛੇਤੀ ਕਰ ਦਿਓ ਹੁਣ, ਇੱਥੇ ਛੇਤੀ ਕਰ ਦਿਓ। ਕਿਉਂ, ਬਾਣੀ ਸੁਣਨੀ ਕੋਈ ਚੰਗਾ ਕੰਮ ਸੀ ਨਾ? ਫਿਰ ਉੱਥੇ ਛੇਤੀ ਕਰ ਲਈਏ ਅਤੇ ਮੈਂ ਗੁੱਸਾ ਨਾ ਕਰਨਾ, ਰਾਤ ਭਾਵੇਂ ਸਾਰੀ ਉੱਥੇ ਭੰਗੜੇ ਪਾਉਂਦੇ ਲੰਘ ਜਾਣ, ਉੱਥੇ ਛੇਤੀ ਕੋਈ ਨਹੀਂ ਹੈਗੀ। ਫਿਰ ਕਿੱਥੇ ਸੋਚ ਸਾਡੀ ਚਲੀ ਗਈ? ਮੈਨੂੰ ਚੇਤਾ ਕਰਾ ਤਾ ਗੁਰੂ ਨੇ, ਬਖਸ਼ ਕੀਤੀ, ਮੈਂ ਉਹ ਸਾਂਝ ਕੀਤੀ, ਕਿਸੇ ਦੇ ਖਿਲਾਫ ਨਹੀਂ ਕਰਦਾ, ਗੁੱਸਾ ਨਾ ਕਰਨਾ। ਸੋਚੀਏ ਕੀ ਕਰਨਾ ਆਪਾਂ। ਸੂਚਨਾਵਾਂ, ਪਹਿਲੀ ਸੂਚਨਾ ਹੈ ਜੀ ਕਿ ਸਮੂਹ ਸੰਗਤ ਨੂੰ ਬੇਨਤੀ ਹੈ ਦਸਵੰਧ ਕੱਢਣ ਲਈ। ਦਸਵੰਧ ਕੱਢਣ ਵਾਸਤੇ ਕਿਉਂ? ਗੁਰੂ ਸਾਹਿਬ ਨੇ ਕਿਹਾ ਹੈਗਾ ਇਸ ਕਰਕੇ ਵੀ। ਨੰਬਰ 2, ਦਸਵੰਧ ਨਾਲ ਹੀ ਗੁਰੂ ਘਰਾਂ ਦੇ ਕਾਰਜ ਚੱਲਦੇ ਨੇ, ਸਾਰੀ ਦੁਨੀਆਂ ਦੇ ਗੁਰੂ ਘਰਾਂ ਦੇ, ਸਾਰੀ ਦੁਨੀਆਂ ਦੇ ਗੁਰੂ ਘਰਾਂ ਦੇ। ਅਤੇ ਨਾਲ ਨੰਬਰ 2, ਇਹ ਧਰਮ ਦੇ ਕਾਰਜਾਂ ਵਿੱਚ ਵੀ ਕੰਮ ਆਉਂਦੇ ਨੇ, ਬਹੁਤ ਪ੍ਰਚਾਰ ਲਈ, ਕਾਫੀ ਕੁਛ ਕਰਨ ਲਈ। ਅਤੇ ਤੀਜਾ, ਕਈ ਥਾਂ ਹਸਪਤਾਲ ਵੀ ਹੈਗੇ ਆ, ਉੱਥੇ ਵੀ ਕੰਮ ਆਉਂਦੇ ਨੇ, ਕਿਸੇ ਲੋੜਵੰਦ ਲਈ ਵੀ ਕੰਮ ਆਉਂਦੇ ਨੇ। ਉਸੇ 'ਚੋਂ ਸਾਰਾ ਕੁਛ ਹੁੰਦਾ ਜੀ, ਬਹੁਤ ਕੁਛ ਹੁੰਦਾ ਗੁਰੂ ਦੀ ਬਖਸ਼ ਦੁਆਰਾ, ਆਪਾਂ ਸੋਚ ਨਹੀਂ ਸਕਦੇ, ਗੁਰੂ ਜੋ ਕਰਾਉਂਦਾ ਉਹ ਹੁੰਦਾ ਜੀ। ਅਤੇ ਫਿਰ ਉਸ ਵਾਸਤੇ ਕੁਝ ਲਿਫਾਫੇ ਦਿੱਤੇ ਗਏ ਸਨ ਪਰਸੋਂ ਰਾਤ, ਕੁਝ ਨੇ ਉਹਨਾਂ ਨੂੰ ਵਾਪਸ ਕੀਤਾ, ਭਰ ਕੇ ਸਾਈਨ ਕਰਕੇ, ਤਾਂ ਕਿ ਹਰ ਮਹੀਨੇ $25, ਬੜੇ ਥੋੜ੍ਹੇ ਨੇ $25, ਤਾਂ ਆਪਾਂ ਮਾੜਾ ਜਿਹਾ ਜਾਈਏ ਸਟੋਰ ਨੂੰ ਤਾਂ ਉਹ ਲੱਗ ਜਾਵੇ।

ਸਜ਼ਾ ਦੇ ਭਾਗੀ, ਸਜ਼ਾ ਦੇ ਭਾਗੀ। ਇਸ ਕਰਕੇ ਬਖਸ਼ ਦੇਣਾ, ਬਖਸ਼ ਦੇਣਾ, ਬਖਸ਼ ਦੇਣਾ ਸਾਰੀ ਕਮੇਟੀ ਅਤੇ ਸਾਰੇ ਐਕਸ ਕਮੇਟੀ ਮੈਂਬਰਾਂ ਨੂੰ। ਇਹ ਪਿਛਲੇ ਮਹੀਨੇ ਤੋਂ ਪਹਿਲਾਂ ਹੀ ਅਪ੍ਰੈਲ 'ਚ ਕਹਿ ਦਿੱਤਾ ਗਿਆ ਸੀ ਕਿ ਜੇ ਉਹਨਾਂ ਨੇ ਨਹੀਂ ਹਾਲੇ ਫਾਰਮ ਭਰੇ ਤਾਂ ਭਰ ਕੇ ਦੇ ਦਿਓ ਸੰਗਰਾਂਦ ਤੋਂ ਪਹਿਲਾਂ ਪਹਿਲਾਂ, ਤਾਂ ਕਿ ਡਿਡਕਸ਼ਨਾਂ ਸ਼ੁਰੂ ਹੋ ਜਾਣ। ਅਤੇ ਉਹਨਾਂ ਨੇ ਸਾਰਿਆਂ ਨੇ ਮੰਨ ਲਈ ਸੀ ਗੱਲ ਇਹ, ਅਤੇ ਆਪ ਜੀ ਨੇ ਕਿਰਪਾ ਕਰਨੀ, ਜੇ ਨਹੀਂ ਫਾਰਮ ਲਏ ਤਾਂ ਲੈ ਲੈਣੇ। ਮੈਂ ਕੋਸ਼ਿਸ਼ ਕਰੂੰਗਾ ਥੋੜ੍ਹੇ ਲਿਆ ਕੇ ਆਪਣੇ ਕੋਲ ਇੱਥੇ ਰੱਖ ਲਵਾਂ, ਤਾਂ ਕਿ ਉਹ ਲਿਫਾਫੇ ਹੈਗੇ ਆ ਅਤੇ ਆਪ ਜੀ ਨੇ ਭਰ ਕੇ ਪਰਿਵਾਰਾਂ ਦੇ ਸੋਚ ਕੇ ਥੋੜ੍ਹੇ ਦੇ ਦਿਓ, ਮਹੀਨੇ ਦੇ ਮਹੀਨੇ ਤਾਂ ਵੀ ਕੋਈ ਨਹੀਂ। ਆਪਾਂ ਨੂੰ ਚੇਤਾ ਨਹੀਂ ਕਰਨਾ ਪਊਗਾ, ਬੈਂਕ ਵਿੱਚੋਂ ਆਪੇ ਚਲਾ ਜਾਇਆ ਕਰਨਗੇ। ਫਿਰ ਦੂਜੀ ਗੱਲ, ਜਦੋਂ ਮਰਜ਼ੀ ਉਹਨੂੰ ਬੰਦ ਕਰਵਾ ਦਿਓ ਸਾਨੂੰ ਦੱਸ ਕੇ, ਪ੍ਰਬੰਧਾਂ ਪ੍ਰਬੰਧ ਵਾਲਿਆਂ ਨੂੰ। ਅੱਗੇ ਚਲੀਏ ਜੀ, ਸਹਿਜ ਪਾਠ ਆਪਾਂ ਸਵਾਦ ਦੇ ਭਲੇ ਲਈ ਗੁਰੂ ਦੀ ਕਿਰਪਾ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ, ਮਹਾਨ ਸ਼ਹੀਦੀ ਦੇ ਸਮੇਂ 'ਤੇ 142 ਕੀਤੇ ਸਨ ਜੀ ਇਕੱਠੇ ਸਮੂਹ ਵੱਖ ਵੱਖ ਪਰਿਵਾਰਾਂ ਦੇ ਅੰਦਰ। ਫਿਰ ਆ ਗਈ ਵਾਰੀ ਵਿਸਾਖੀ ਦੀ, ਅਤੇ ਫਿਰ ਰਹਿ ਗਿਆ ਸਾਡੇ ਜੀ 40 ਘੱਟ ਗਿਆ, ਹੈ ਨਾ। ਕੀ ਗੱਲ ਹੋ ਗਈ? ਆਪਾਂ ਗੁਰੂ ਨਾਲ ਜੁੜੀਏ ਜਾਂ ਘੱਟ ਜਾਈਏ, ਆਪਾਂ ਸੋਚੀਏ ਇਸ ਗੱਲ ਨੂੰ। ਗੁਰੂ ਨਾਲ ਜੁੜਨ ਲਈ ਹੋਰ ਜੁੜਨੇ ਚਾਹੀਦੇ ਸੀਗੇ। ਇਸ ਵਾਰੀ ਤਾਂ ਡੂਰ ਸਾਹਿਬ ਹੋਣੇ ਚਾਹੀਦੇ ਸੀ ਵਿਸਾਖੀ 'ਤੇ। ਹੁਣ ਤੰਤਰ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹੀਦੀ ਆ ਰਹੀ ਆ, ਅਤੇ ਹੁਣ ਹੋਰ ਵੀ ਘੱਟ ਗਿਆ, ਹਲੇ 11 ਨਹੀਂ ਪੂਰੇ ਹੋਏ ਜੀ। ਗੁੱਸਾ ਨਾ ਕਰਨਾ, ਆਹ ਕਮਾਲ ਦੀ ਗੱਲ ਹੋਈ ਹੈ। ਕੀ ਗੱਲ ਹੋ ਗਈ? ਗੁਰੂ ਤਾਂ ਸਾਨੂੰ ਹਰ ਵੇਲੇ ਦਿੰਦਾ, ਮੈਨੂੰ ਸਾਹ ਵੀ ਉਹ ਦੇ ਰਿਹਾ, ਮੈਨੂੰ ਤੁਰਨਾ ਫਿਰਨਾ ਵੀ ਉਹ ਦੇ ਰਿਹਾ, ਮੈਨੂੰ ਵੇਖਣਾ ਵੀ ਉਹ ਦੇ ਰਿਹਾ, ਕੰਮ ਕਰਨਾ ਵੀ ਉਹ ਦੇ ਰਿਹਾ, ਬੋਲਣਾ ਵੀ ਉਹ ਦੇ ਰਿਹਾ। ਮੈਂ ਕਿਵੇਂ ਭੁੱਲ ਜਾਵਾਂ ਉਸ ਨੂੰ, ਕਿਵੇਂ ਭੁੱਲ ਜਾਵਾਂ ਉਸ ਦੇ ਦਿੱਤੇ ਨੂੰ? ਸ਼ੁਕਰਗੁਜ਼ਾਰ ਨਹੀਂ ਮੈਂ ਤਾਂ ਫਿਰ ਭੁੱਲ ਜਾਊਂਗਾ। ਫਿਰ ਕਰਨੀ ਕਿਰਪਾ, ਕਰਨੀ ਕਿਰਪਾ, ਟਾਈਮ ਹੈਗਾ ਹਾਲੇ 18 ਜੂਨ ਤੱਕ। ਜਿਨ੍ਹਾਂ ਨੇ ਹਾਲੇ ਤੱਕ ਨਹੀਂ ਪਤਾ ਦਿੱਤਾ, ਕਿਰਪਾ ਕਰਕੇ ਉਹ ਦਿਓ। ਕੱਲ੍ਹ ਵੀ ਮੇਰੇ ਪਾਸ ਇੱਕ ਭੈਣ ਜੀ ਨੇ ਲਿਖਾ ਦਿੱਤਾ ਸੀ ਨਾ, ਟੈਕਸਟ ਵੀ ਆਏ ਨੇ, ਆਉਣੇ ਸ਼ੁਰੂ ਹੋ ਗਏ ਨੇ। ਕਰਨਾ ਇਹ ਮਹਾਨ ਕੰਮ ਹੈ ਜੀ, ਸਹਿਜ ਪਾਠ ਕਰਨਾ ਜੀਵਨ ਦੇ ਅੰਦਰ। ਇੱਕ ਨਹੀਂ, ਜਿੰਨੇ ਹੋ ਜਾਣ ਉਨੇ ਥੋੜ੍ਹੇ ਨੇ। ਅੱਗੇ ਚਲੀਏ, ਬੰਦੇ ਮਹਾਨ ਵਿਦਵਾਨ ਅਤੇ ਕਥਾਕਾਰ ਭਾਈ ਸਾਹਿਬ ਭਾਪਿੰਦਰਪਾਲ ਸਿੰਘ ਜੀ ਦਾ ਆਇਸ ਫੇਰੀ ਦੇ ਵਿੱਚ ਅੱਜ ਦਾ ਆਖਰੀ ਦੀਵਾਨ ਹੈ ਜੀ। ਸਮਾਂ ਹੈ ਉਸ ਦਾ 12:15 ਤੋਂ 1:30 ਵਜੇ ਤੱਕ। ਮਿਸ ਨਾ ਕਰਨਾ, ਮਿਸ ਨਾ ਕਰਨਾ। ਕਿਉਂ ਗੁਰੂ ਪਿਆਰਿਓ, ਮੈਂ ਪ੍ਰਸ਼ੰਸਾ ਨਹੀਂ ਕਰ ਰਿਹਾ ਉਹਨਾਂ ਦੀ, ਇਹ ਨਾ ਸਮਝਣਾ, ਗੁਰੂ ਦਰਬਾਰ ਅੰਦਰ ਖੜਾ ਸੱਚਾਈ ਕਹਿ ਰਿਹਾ ਕਿ ਉਹਨਾਂ ਦੀ ਕਥਾ ਸੁਣ ਕੇ ਮਨ ਦੇ ਵਿੱਚ ਗੁਰੂ ਨਾਲ ਜੁੜਨ ਦੇ ਚਾਅ ਪੈਦਾ ਹੋ ਜਾਂਦਾ ਕਥਾ ਸੁਣ ਕੇ। ਇੱਕ ਵਾਰੀ ਨਹੀਂ, ਦਿਲ ਕਰਦਾ ਹਰ ਵੇਲੇ ਸੁਣੀ ਜਾਈਏ। ਸੋ ਇਸ ਕਰਕੇ ਮਿਸ ਨਾ ਕਰਨਾ ਅੱਜ ਜੀ, ਅੱਗੇ ਕਰ ਗਏ ਤਾਂ। ਅੱਗੇ ਚਲੀਏ ਜੀ, ਅੱਜ ਛੋਟਾ ਘੱਲੂਘਾਰਾ ਵੀ ਹੈ ਗੁਰਦਾਸਪੁਰ ਵਾਲਾ, ਉਹ ਵੀ ਗੁਰ ਇਤਿਹਾਸ ਸਿੱਖ ਇਤਿਹਾਸ ਦੇ ਵਿੱਚ ਮਹਾਨ ਸ਼ਹੀਦਾਂ ਨੂੰ ਆਪਾਂ ਯਾਦ ਕਰਨਾ ਹੁੰਦਾ ਇਸ ਗੁਰੂ ਘਰਾਂ ਦੇ ਅੰਦਰ। ਹੋਰ ਕਿੱਥੇ ਕਰਨਾ ਜੀ? ਫਿਰ ਸੜਕਾਂ 'ਤੇ ਤਾਂ ਨਹੀਂ ਕਰਨਾ, ਕਿਸੇ ਨੇ ਨਾ ਸੁਣਨਾ ਨਾ ਸੁਣਾਉਣਾ। ਇੱਥੇ ਕਿਉਂ ਕਰਨਾ? ਸਾਨੂੰ ਪ੍ਰੇਰਣਾ ਮਿਲਦੀ ਹੈ, ਸਾਡੀ ਸੋਚ ਬਦਲ ਜਾਂਦੀ ਹੈ। ਉਹ ਕਮਾਲ ਦੀ ਗੱਲ, ਉਹ ਸਾਡੇ ਧਰਮ ਲਈ ਸ਼ਹੀਦ ਹੋ ਗਏ, ਅਤੇ ਮੈਂ ਧਰਮ ਨੂੰ ਕੀ ਸਮਝਿਆ, ਸਸਤਾ ਸੌਦਾ। ਓਹੋ ਕਮਾਲ ਦੀ ਗੱਲ, ਸੋਚ ਆ ਜਾਊਗੀ ਮਨ 'ਚ ਕਿ ਨਹੀਂ ਮੈਂ ਵੀ ਸਿੱਖ ਬਣਾ, ਫਿਰ ਘੱਟੋ ਘੱਟ ਸਿੱਖ ਹੀ ਬਣ ਜਾਵਾਂ। ਮੈਂ ਜਾਣ ਕੇ ਟਾਈਮ ਲੈ ਰਿਹਾ ਕਿ ਮੈਂ ਚਾਹੁੰਦਾ ਜੋ ਗੁਰੂ ਮੇਰੇ ਕੋਲ ਕਹਾ ਲੈਂਦਾ, ਮੈਨੂੰ ਕੁਛ ਨਹੀਂ ਆਉਂਦਾ। ਹੱਥ ਜੋੜ ਕੇ ਬੇਨਤੀ ਹੈ ਜੀ, 25 ਮਈ ਨੂੰ ਹੈ ਜੀ ਮੈਮੋਰੀਅਲ ਡੇ, ਇੱਥੋਂ ਦੇ ਸ਼ਹੀਦਾਂ ਨੂੰ ਵੀ ਯਾਦ ਕਰਨਾ ਆਪਾਂ ਨੇ ਅਮੈਰੀਕਾ ਦਿਆਂ ਨੂੰ। ਉਸ ਦਿਨ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਸਾਡੇ ਪਾਸ 27 ਮਈ ਤੋਂ ਆ ਜਾਣਗੇ ਜੀ, 31 ਮਈ ਤੱਕ ਸਾਡੇ ਕੋਲ ਰਹਿਣਗੇ। ਅਤੇ ਹਾਂ, ਉਹਦੇ ਵਿਚਕਾਰ 30 ਮਈ ਨੂੰ ਸਾਡੇ ਪਾਸ ਗੁਰਮੁਖ ਪਿਆਰੇ ਸਵਰਗਵਾਸੀ ਭਾਈ ਸਾਹਿਬ ਇੰਦਰਜੀਤ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੋ ਸਵਰਗਵਾਸ ਹੋਏ ਸਨ, ਉਹਨਾਂ ਦੀ ਬੱਸੀ ਆਪਾਂ ਨੇ 30 ਮਈ ਨੂੰ ਐਸ ਗੁਰੂ ਘਰ ਵਿਖੇ ਸ਼ਾਮ ਨੂੰ 6 ਤੋਂ 9 ਵਜੇ ਮਨਾਉਣੀ ਹੈਗੀ। ਸ਼ਨਿਚਰਵਾਰ ਹੈਗਾ ਉਸ ਦਿਨ, ਸਾਰਿਆਂ ਦਾ ਸਮਾਂ ਔਫ ਹੈਗਾ। ਆਪ ਜੀ ਨੇ ਜ਼ਰੂਰ ਪਰਿਵਾਰਾਂ ਸਮੇਤ ਆ ਕੇ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਹੈ, ਜਿਨ੍ਹਾਂ ਨੇ ਪੰਥ ਦੇ ਵਾਸਤੇ ਗੁਰੂ ਬਾਣੀ ਸਾਨੂੰ ਸਰਵਣ ਕਰਵਾਈ। ਬਹੁਤ ਸਾਲ, ਬਹੁਤ ਬਾਣੀ ਚੇਤੇ ਸੀ ਉਹਨਾਂ ਨੂੰ, ਬਹੁਤ ਬਾਣੀ।
ਗੁਰੂ ਗ੍ਰੰਥ ਸਾਹਿਬ ਜੀ ਦੀ

0: ਅਤੇ ਦਸਮ ਗ੍ਰੰਥੀ ਬਾਣੀ ਵੀ ਪਾਈ। ਗੁਰਦਾਸ ਜੀ ਦੀ ਬਾਣੀ ਬਹੁਤ ਸਾਰੀ ਬਾਣੀ ਚੇਤੇ ਸੀ ਉਹਨਾਂ ਨੂੰ, ਗੁਰੂ ਦੀ ਬਖਸ਼ ਸੀ ਉਹਨਾਂ 'ਤੇ। ਆਪਾਂ ਫਿਰ ਘੱਟੋ ਘੱਟ ਆਪਣੀ ਹਾਜ਼ਰੀ ਭਰ ਕੇ ਸ਼ਰਧਾਂਜਲੀ ਭੇਟ ਕਰੀਏ, ਉਹਨਾਂ ਦੀ ਕੀਰਤਨ ਸਰਵਣ ਕਰਾਂਗੇ। ਭਾਈ ਸਾਹਿਬ ਹਰਜਿੰਦਰ ਸਿੰਘ ਜੀ ਵੀ ਹੋਣਗੇ ਉਸ ਦਿਨ ਸਾਡੇ ਪਾਸ, ਉਹ ਲੀਡ ਕਰਨਗੇ ਕੀਰਤਨ ਦਰਬਾਰ ਨੂੰ। ਅਤੇ ਬਾਕੀ ਸਾਡੇ ਪਾਸ ਵੀ ਕੀਰਤਨ ਨਹੀਂ ਹੋਣਗੇ, ਉਹਨਾਂ ਦਾ ਬੇਟਾ ਵੀ ਆ ਕੇ ਕੀਰਤਨ ਕਰੇਗਾ ਉਸ ਦਿਨ, ਉਹਨਾਂ ਦੀ ਆਪਣੇ ਪਿਤਾ ਦੀ ਯਾਦ ਦੇ ਅੰਦਰ। ਬਾਕੀ ਸੂਚਨਾਵਾਂ ਥੋੜ੍ਹੀਆਂ ਮੈਂ ਨਾ ਹੁਣ ਦੇ ਲਵਾਂ, ਬਹੁਤ ਨੇ। 4 ਤਰੀਕ ਨੂੰ ਹੋਇਆ ਸੀ ਜੀ ਅਟੈਕ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਉਹ ਚੇਤਾ ਰੱਖਣਾ। 4 ਜੂਨ ਅਤੇ ਮੈਂ ਹੁਣ 18 ਜੂਨ 'ਤੇ ਚੱਲਿਆ ਜੀ। 18 ਜੂਨ ਨੂੰ ਹੈ ਜੀ ਮਹਾਨ ਸ਼੍ਰੀ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਆਪਾਂ ਮਨਾਉਣੀ ਹੈ। ਉਸੇ ਦਿਨ ਹੀ ਸਿੱਖ ਹੈਰੀਟੇਜ ਨਾਈਟ ਵੀ ਹੈਗੀ ਆ, ਉਹ ਸ਼ਾਮ ਨੂੰ ਆ 6:30 ਸੈਨਲ ਦੇ ਜਾਇੰਟਸ ਦੀ ਬੇਸਬਾਲ ਦੀ ਗੇਮ ਦੇ ਵਿੱਚ। ਆਓ ਹੁਣ ਮੈਂ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਨੂੰ ਬੇਨਤੀ ਕਰਨ ਕਿ ਉਹ ਅੱਜ ਸੂਈ ਮਹਿਲਾ 4 ਹਰ ਪੈੜੀ ਲਾਮ ਦਾ ਪਾਠ ਜੋ ਸ਼ੁਰੂ ਹੁੰਦਾ, ਉਹ ਇਕੱਲਾ ਪਾਠ ਲਾਵਾਂ ਵਾਸਤੇ ਨਹੀਂ ਹੈ ਜੀ ਗੁਰੂ ਪਿਆਰਿਓ, ਆਪਾਂ ਭਾਵੇਂ ਰੋਜ਼ ਪੜ੍ਹੀਏ, ਉਹ ਗ੍ਰਹਿਸਥੀ ਜੀਵਨ ਦੇ ਅੰਦਰ ਸਾਨੂੰ ਦੱਸਦਾ ਕਿਸ ਤਰ੍ਹਾਂ ਗ੍ਰਹਿਸਥੀ ਜੀਵਨ 'ਚ ਰਹਿ ਕੇ 4 ਪੜਾਅ ਨੇ ਉਹਦੇ, ਉਹਨਾਂ ਇਕੱਲੇ ਇਕੱਲੇ ਪੜਾਅ ਨੂੰ ਆਪਾਂ ਲੈ ਕੇ ਆਪਣੇ ਜੀਵਨ 'ਤੇ ਅਪਣਾ ਕੇ ਕਿਸ ਤਰ੍ਹਾਂ ਜੀਵਨ ਬਹੁਤ ਹੀ ਖੁਸ਼ੀਆਂ ਅਤੇ ਸੁੱਖਾਂ ਵਾਲਾ ਬਣਾ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੇਰੇ ਕਮਣ ਕਮਣ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੇ ਨਿਧਾਨਾ ਤੁਮਰੇ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾ ਹੀ ਵਿਸਰਿਆ ਅਮਾ ਦ੍ਰਿਸ਼ਟ ਸੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋਤੋਵੈ ਸੁਖੋ ਟਲ ਗੁਰ ਸੇਵੀਐ ਅਹਿਨਸ ਸਹਿਜ ਸਭਾਇ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ 4 ਹਰ ਪਹਿਲੜੀ ਲਾਵ ਪ੍ਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦਿਰੜ ਹੋ ਪਾਪ ਤਜਾਇਆ ਬਲਰਾਮ ਜੀਓ ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦਿਰੜ ਹੋ ਪਾਪ ਤਜਾਇਆ ਬਲਰਾਮ ਜੀਓ ਧਰਮ ਦਿਰੜ ਹਰ ਨਾਮ ਧਿਆਵਹ ਸਿਮਰਤ ਨਾਮ ਦਿਰੜਾਇਆ ਸਤ ਗੁਰ ਗੁਰ ਪੂਰਾ ਆਰਾਦ ਸਭ ਕਿਲਵਿਖ ਪਾਪ ਗਵਾਇਆ ਸਹਜ ਆਨੰਦ ਹੋਵਾ ਵੱਡ ਭਾਗੀ ਮਨ ਹਰ ਹਰ ਮਿਠਾ ਲਾਇਆ ਜਨ ਕਹਾ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਸਹਜ ਆਨੰਦ ਹੋਆ ਵੱਡ ਭਾਗੀ ਮਨ ਹਰ ਹਰ ਮਿਠਾ ਲਾਇਆ ਜਨ ਕਹਾ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜਿਹੜ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਜੋ ਹਫ਼ਤਾਵਾਰੀ ਦੀਵਾਨ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਹਰ ਐਤਵਾਰ ਵਾਲੇ ਦਿਨ ਤੁਸੀਂ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸੁਭਾਗ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਅੱਜ ਇਸ ਪਾਵਨ ਅਸਥਾਨ ਤੇ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹ ਪਾਵਨ ਹੁਕਮ ਧੰਨ ਗੁਰੂ ਰਾਮਦਾਸ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸੂਹੀ ਰਾਗ ਦੇ ਵਿੱਚ ਲਾਵਾਂ ਦਾ ਪਾਠ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 773 ਅਤੇ 74 ਅੰਗ ਤੇ ਸਵਾਏਮਾਨ ਹੈ ਜੋ ਸਤਿਗੁਰਾਂ ਨੇ ਸਾਨੂੰ ਹੁਕਮ ਬਖਸ਼ਿਸ਼ ਕੀਤਾ। ਆਓ ਗੁਰਮੁਖੋ ਜਿੱਥੇ ਹੁਕਮਨਾਮੇ ਦੀਆਂ ਵਿਚਾਰਾਂ ਆਪ ਸੰਗਤਾਂ ਨਾਲ ਸਾਂਝੀਆਂ ਕਰਨੀਆਂ ਨੇ ਉੱਥੇ ਮਾਨਯੋਗ ਸਕੱਤਰ ਸਾਹਿਬ ਜੀ ਹੁਣਾਂ ਨੇ ਦੱਸਿਆ ਜੋ ਛੋਟਾ ਘੱਲੂਘਾਰਾ ਅੱਜ ਦੇ ਦਿਨ ਸੰਨ 1746 ਈਸਵੀ ਦੇ ਵਿੱਚ ਭਾਣਾ ਵਾਪਰਿਆ ਸੀ ਕਾਨੂੰਵਾਨ ਦੇ ਜੰਗਲ ਸ਼ੰਭ ਦੇ ਵਿੱਚ। ਉਸ ਇਤਿਹਾਸ ਦੀ ਵੀ ਵਿਚਾਰ ਆਪ ਸੰਗਤਾਂ ਨਾਲ ਆਪਾਂ ਰਲ ਮਿਲ ਕੇ ਸਾਂਝੀ ਕਰਾਂਗੇ। ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ ਰਸਨਾ ਦੀ ਪਵਿੱਤਰਤਾ ਵਾਸਤੇ ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਘੱਲੂਘਾਰੇ ਦੇ ਅਰਥ ਭਾਈ ਕਾਨ ਸਿੰਘ ਨਾਭਾ ਜੀ ਹੁਣਾਂ ਨੇ ਹੋਰ ਵਿਦਵਾਨਾਂ ਨੇ ਜੋ ਕੀਤੇ ਨੇ ਉਹ ਅਰਥ ਕਰਦੇ ਨੇ ਵੀ ਕਿਸੇ ਕੌਮ ਦਾ ਬੀਜ ਨਾਸ ਕਰਨ ਤੇ ਤੁਲ ਜਾਣਾ, ਇਸ ਕੌਮ ਦਾ ਮੈਂ ਮਲੀਆ ਮੇਟ ਕਰ ਦੇਣਾ, ਖਾਤਮਾ ਹੀ ਕਰ ਦੇਣਾ, ਖਾਤਮਾ ਹੀ ਕਰ ਦੇਣਾ। ਉਹਨੂੰ ਕਿਹਾ ਜਾਂਦਾ ਹੈ ਘੱਲੂਘਾਰਾ। ਸਿੱਖ ਕੌਮ ਦੇ ਉੱਤੇ ਤਿੰਨ ਵੱਡੇ ਘੱਲੂਘਾਰੇ ਵਾਪਰੇ ਨੇ, ਤਿੰਨ। ਇੱਕ ਜਿਹਨੂੰ ਅੱਜ ਆਪਾਂ ਯਾਦ ਕਰ ਰਹੇ, ਇਹਨੂੰ ਛੋਟਾ ਘੱਲੂਘਾਰਾ ਆਖਿਆ ਗਿਆ। ਸੰਨ 1746 ਈਸਵੀ ਤੇ ਜੂਨ ਦਾ ਮਹੀਨਾ। ਦੂਸਰਾ ਘੱਲੂਘਾਰਾ ਜਿਹਨੂੰ ਵੱਡਾ ਘੱਲੂਘਾਰਾ ਆਖਿਆ ਜਾਂਦਾ, ਕੋਪਰ ਹੀੜਾ ਦੇ ਮੈਦਾਨ ਦੇ ਵਿੱਚ ਉਸ ਅਸਥਾਨ ਤੇ ਪਾਣਾ ਵਾਪਰਿਆ। ਛੋਟੇ ਘੱਲੂਘਾਰੇ ਦੇ ਵਿੱਚ 12,000 ਤੋਂ 15,000 ਦੇ ਵਿੱਚ ਇੱਕ ਦਿਨ ਦੇ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਵੱਡੇ ਘੱਲੂਘਾਰੇ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ 35,000 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਬੱਚੇ ਵੀ ਨੇ, ਬੀਬੀਆਂ ਵੀ ਨੇ, ਬਜ਼ੁਰਗ ਵੀ ਨੇ, ਨੌਜਵਾਨ ਵੀ। ਤੇ ਤੀਸਰਾ ਘੱਲੂਘਾਰਾ ਜੋ ਆਪਾਂ ਸਾਰਿਆਂ ਨੇ ਆਪਣੇ ਅੱਖੀਂ ਵੇਖਿਆ, ਸੰਨ 1984 ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਇਸ ਅਸਥਾਨ, ਇੱਥੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸ਼ਹੀਦ ਹੋਏ। ਖੈਰ, ਅੱਜ ਦਾ ਦਿਨ ਜਿਹੜਾ ਦਿਹਾੜਾ ਆਪਾਂ ਮਨਾ, ਇਹਦਾ ਕਾਰਨ ਕੀ ਸੀ? ਇਹ ਕਿਉਂ ਛੋਟਾ ਘੱਲੂਘਾਰਾ ਹੈ, ਇਹ ਵਾਪਰਿਆ, ਇਹਨੇ ਸਿੱਖ ਜਿਹੜੇ ਸਨ ਸ਼ਹੀਦ ਕਰ ਦਿੱਤੇ? ਥੋੜ੍ਹਾ ਜਿਹਾ ਇਤਿਹਾਸ ਮੈਂ ਸੰਗਤਾਂ ਨਾਲ ਸਾਂਝਾ ਕਰਨਾ ਚਾਹਾਂਗਾ। ਦੋ ਭਰਾ ਹੋਏ ਨੇ, ਸਕੇ ਭਰਾ ਨੇ ਖੱਤਰੀਆਂ ਦੇ ਵਿੱਚ। ਇੱਕ ਦਾ ਨਾਮ ਸੀ ਲਖਪਤ ਰਾਏ, ਦੂਸਰੇ ਦਾ ਨਾਮ ਸੀ ਜਸਪਤ ਰਾਏ, ਸਕੇ ਭਰਾ। ਜੇ ਤੁਸੀਂ ਇਹਨਾਂ ਦੀ ਬੈਕਗ੍ਰਾਉਂਡ ਕਿਤੇ ਪੜ੍ਹੋ ਨਾ, ਤੇ ਹੈਰਾਨਗੀ ਦੀ ਗੱਲ, ਇਹਨਾਂ ਦੋਨਾਂ ਭਰਾਵਾਂ ਨੂੰ ਵੀ ਸਿੱਖਾਂ ਦੇ ਵਿੱਚ ਬੰਦਗੀ ਕਰਨ ਵਾਲੇ ਮਹਾਨ ਮਹਾਂਪੁਰਖਾਂ ਨੇ ਵਾਰ ਦਿੱਤਾ ਸੀ। ਛੋਟੀ ਉਮਰ ਸੀ ਤੇ ਘੁੰਗਣੀਆਂ ਵੇਚਦੇ ਪਏ। ਜਿਹਨਾਂ ਸੰਤਾਂ ਮਹਾਂਪੁਰਖਾਂ ਨੇ ਕਹਿ ਦਿੱਤਾ, ਸੰਗਤ ਬੈਠੀ ਇਹਨਾਂ ਦੇ ਵਿੱਚ ਵੀ ਵਰਤਾਓ, ਸੰਗਤਾਂ ਦੇ ਵਿੱਚ ਵੀ ਇਹਨਾਂ ਨੇ ਘੁੰਗਣੀਆਂ ਵਰਤਾਈਆਂ। ਉਹ ਮਹਾਂਪੁਰਖ ਇਹਨੇ ਪ੍ਰਸੰਨ ਵਰ ਦਿੱਤਾ, ਕਹਿਣ ਲੱਗੇ, ਹੁਣ ਬੇਟਾ ਅੱਜ ਭਾਵੇਂ ਤੁਹਾਡਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੋ ਰਿਹਾ, ਘੁੰਗਣੀਆਂ ਵੇਚ ਰਹੇ, ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਸੇਵਾ ਕੀਤੀ, ਸੰਗਤ ਦੀ ਸੇਵਾ ਕੀਤੀ, ਆਉਣ ਵਾਲਾ ਸਮਾਂ ਆਏਗਾ ਤੁਹਾਡੇ ਘਰਾਂ ਦੇ ਵਿੱਚ ਨਵਾਬੀਆਂ ਆਉਣਗੀਆਂ। ਇਹਨਾਂ ਨੂੰ ਬਚਪਨ ਦੇ ਵਿੱਚ ਵਰ ਮਿਲਿਆ ਸੀ, ਸਮਾਂ ਬਦਲਿਆ, ਅੱਜ ਨੌਜਵਾਨ ਹੋਏ ਨੇ। ਲਖਪਤ ਰਾਏ ਜਿਹੜਾ ਸੀ, ਲਾਹੌਰ ਦਾ ਉਸ ਵੇਲੇ ਸੂਬੇਦਾਰ ਸੀ ਯਹੀਆ ਖਾਨ, ਇਹਨਾਂ ਤੋਂ ਪਹਿਲਾਂ ਸੀ ਜ਼ਕਰੀਆ ਖਾਨ, ਜਿਸ ਜ਼ਕਰੀਆ ਖਾਨ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ, ਤੇ ਭਾਈ ਤਾਰੂ ਸਿੰਘ ਦੀ ਖੋਪੜੀ ਲਾਉਣ ਵਾਲਾ ਵੀ ਇਹ ਜ਼ਕਰੀਆ ਖਾਨ ਹੁਕਮ ਕਰਨ ਵਾਲਾ। ਜ਼ਕਰੀਆ ਖਾਨ ਦੀ ਮੌਤ ਹੋਈ ਤੇ ਲਾਹੌਰ ਦਾ ਸੂਬੇਦਾਰ ਬਣਿਆ ਉਹਦਾ ਪੁੱਤਰ ਯਹੀਆ ਖਾਨ, ਤੇ ਯਹੀਆ ਖਾਨ ਦਾ ਨਵਾਬ ਬਣਿਆ ਸੀ ਲਖਪਤ ਰਾਏ, ਤੇ ਜਿਹੜਾ ਦੂਸਰਾ ਭਰਾ ਸੀ ਜਸਪਤ ਰਾਏ, ਉਹ ਮੁਲਤਾਨ ਦਾ ਅਹਿਮਦਾਬਾਦ ਇਲਾਕੇ ਦਾ ਉੱਥੋਂ ਦਾ ਨਵਾਬ ਬਣਿਆ ਸੀ। ਵਿਸਾਖ ਦਾ ਮਹੀਨਾ ਸੀ, ਆਰੰਭ ਹੋਣ ਵਾਲਾ ਸੀ, ਤੇ ਮਾਰਚ ਦੇ ਵਿੱਚ ਇਹਦੀ ਸ਼ੁਰੂਆਤ ਹੁੰਦੀ। ਛੋਟੇ ਘੱਲੂਘਾਰੇ ਸਿੱਖ ਉਸ ਵੇਲੇ ਜੰਗਲਾਂ ਵਿੱਚ ਰਹਿ ਰਹੇ ਸਨ, ਜਿਨ੍ਹਾਂ ਦੀ ਅਗਵਾਈ ਸਰਦਾਰ ਚੜ੍ਹਤ ਸਿੰਘ ਜੀ ਕਰ ਰਹੇ ਸਨ, ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ। ਇਹਨਾਂ ਦੇ ਨਾਲ ਸਨ ਸਰਦਾਰ ਜੱਸਾ ਸਿੰਘ ਜੀ ਆਲੂਵਾਲ, ਸਰਦਾਰ ਜੱਸਾ ਸਿੰਘ ਜੀ ਰਾਮਗੜੀਆ, ਹੋਰ ਗੁਰਮੁਖ ਪਿਆਰੇ ਮਹਾਨ ਇਹ ਸਿੱਖ ਸਨ ਜਿਹੜੇ ਉਸ ਵੇਲੇ ਜੰਗਲਾਂ ਵਿੱਚ ਰਹਿ ਰਹੇ ਸਨ, ਸਿੱਖ ਪੰਥ ਦੀ ਸੇਵਾ ਵਿੱਚ ਜੂਝ ਰਹੇ ਸਨ। ਜਿਸ ਵੇਲੇ ਇਹਨਾਂ ਨੇ ਵੇਖਿਆ ਵੀ ਚਲੋ ਜੰਗਲਾਂ ਵਿੱਚ ਰਹਿ ਰਹੇ ਹਾਂ, ਵਿਸਾਖੀ ਦਾ ਦਿਨ ਆਉਣ ਵਾਲਾ ਹੈ, ਇਹ ਉਸ ਵੇਲੇ ਜਥਾ ਜੰਗਲਾਂ ਵਿੱਚੋਂ ਲੰਘ ਕੇ ਤੇ ਅਹਿਮਦਾਬਾਦ ਦੀ ਧਰਤੀ ਤੇ ਗਏ। ਅਹਿਮਦਾਬਾਦ ਦੀ ਧਰਤੀ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਚਰਨ ਪਾਏ ਨੇ। ਉੱਥੇ ਅੱਜ ਗੁਰਦੁਆਰਾ ਸਾਹਿਬ ਵੇਖਦੇ ਸੀ, ਰੋੜੀ ਸਾਹਿਬ। ਇਹਨਾਂ ਸਿੱਖਾਂ ਨੇ ਸੋਚਿਆ ਵੀ ਚਲੋ ਵਿਸਾਖੀ ਆਪਾਂ ਇਸ ਅਸਥਾਨ ਤੇ ਮਨਾਈ, ਰੋੜੀ ਸਾਹਿਬ ਗੁਰਦੁਆਰਾ ਸਾਹਿਬ। ਜਿੰਨੇ ਵੀ ਸਿੱਖ ਸਨ ਜੰਗਲਾਂ ਵਿੱਚੋਂ ਨਿਕਲੇ ਤੇ ਰੋੜੀ ਸਾਹਿਬ ਗੁਰਦੁਆਰਾ ਸਾਹਿਬ ਅਸਥਾਨ ਤੇ ਚਲੇ ਗਏ। ਇੱਥੋਂ ਦਾ ਉਸ ਵੇਲੇ ਨਵਾਬ ਦਾ ਜੋ ਹੈ ਸੀ ਜਸਪਤ ਰਾਏ, ਇਹਨਾਂ ਦੀਆਂ ਫੌਜਾਂ ਦਾ ਸੈਨਾਪਤੀ ਮਾਲਕ ਸੀ, ਇਸ ਇਲਾਕੇ ਦਾ ਮਾਲਕ ਸੀ। ਉਹਨੂੰ ਕਿਸੇ ਨੇ ਖਬਰ ਦੇ ਦਿੱਤੀ ਵੀ ਜਸਪਤ ਰਾਏ ਸਾਡੇ ਇਲਾਕੇ ਵਿੱਚ ਸਿੱਖ ਆ ਗਏ ਨੇ, ਅਰੋੜੀ ਸਾਹਿਬ ਅਸਥਾਨ ਤੇ ਉਹਨਾਂ ਨੇ ਡੇਰਾ ਕਰ ਲਿਆ, ਕੋਈ ਪਤਾ ਨਹੀਂ ਤੇਰੇ ਤੇ ਵਾਰ ਕਰਕੇ ਤੈਨੂੰ ਮੌਤ ਦੇ ਘਾਟ ਉਤਾਰ ਦੇਣ, ਇਸ ਅਸਥਾਨ ਤੇ ਕਬਜ਼ਾ ਕਰ ਲੈਣ। ਉਹਨੇ ਉਸ ਵੇਲੇ ਪਹਿਲਾਂ ਆਪਣੇ ਨੌਕਰਾਂ ਨੂੰ ਇੱਕ ਲਿਖ ਕੇ ਪੱਤਰ ਭੇਜਿਆ ਸਰਦਾਰ ਚੜ੍ਹਤ ਸਿੰਘ ਜੀ ਵੱਲ, ਕਹਿਣ ਲੱਗੇ ਵੀ ਤੁਸੀਂ ਇਸ ਪਿੰਡ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਰੁਕ ਸਕਦੇ, ਚਲੇ ਜਾਓ ਜੰਗਲਾਂ ਦੇ ਵਿੱਚ। ਸਰਦਾਰ ਚੜ੍ਹਤ ਸਿੰਘ ਜੀ ਨੇ ਵੀ ਅੱਗੋਂ ਲਿਖ ਕੇ ਜਵਾਬ ਦੇ ਦਿੱਤਾ ਵੀ ਕਹਿਣ ਲੱਗੇ ਜਸਪਤ ਰਾਏ ਤੇਰਾ ਸਾਡੇ ਨਾਲ ਕੋਈ ਵੈਰ ਨਹੀਂ, ਅਸੀਂ ਤੇਰਾ ਇਲਾਕਾ ਕਬਜ਼ਾ ਕਰਨ ਵਾਸਤੇ ਨਹੀਂ ਆਏ, ਅਸੀਂ ਤੇਰੇ ਨਾਲ ਲੜਨ ਵਾਸਤੇ ਨਹੀਂ ਆਏ, ਅਸੀਂ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਸਥਾਨ ਤੇ ਮੱਥਾ ਟੇਕਣ ਵਾਸਤੇ ਆਏ ਹਾਂ, ਵਿਸਾਖੀ ਦਾ ਦਿਨ ਆ ਰਿਹਾ, ਦੋ ਤਿੰਨ ਦਿਨ ਅਸੀਂ ਰੁਕਣਾ ਹੈ, ਵਿਸਾਖੀ ਦਾ ਦਿਨ ਮਨਾ ਕੇ ਲੰਗਰ ਪਾਣੀ ਛਕਣਾ ਸੰਗਤਾਂ ਨੇ, ਅਸੀਂ ਆਪੋ ਆਪਣੇ ਅਸਥਾਨਾਂ ਜੰਗਲਾਂ ਵੱਲ ਚਲੇ ਜਾਣਾ। ਜਦੋਂ ਲਿਖ ਕੇ ਭੇਜਿਆ ਕਹਿਣ ਲੱਗੇ ਉਹ ਮੰਨਿਆ ਨਹੀਂ। ਉਹਨੇ ਉਸ ਵੇਲੇ ਆਪਣੀਆਂ ਫੌਜਾਂ ਭੇਜ ਦਿੱਤੀਆਂ, ਆਪਣੇ ਸਿਪਾਹੀ ਭੇਜ ਦਿੱਤੇ, ਉਹਨਾਂ ਨੇ ਆਣ ਕੇ ਬਦ ਸਲੂਕੀ ਕੀਤੀ ਇਹਨਾਂ ਸਿੱਖਾਂ ਦੇ ਨਾਲ, ਕਹਿਣ ਲੱਗੇ ਵੀ ਹੁਣੇ ਆਪਣਾ ਸਾਰਾ ਕੁਝ ਸਾਜੋ ਸਮਾਨ ਚੁੱਕੋ, ਲੰਗਰ ਤਿਆਰ ਕਰ ਰਹੇ ਸਨ ਗੁਰੂ ਦੇ ਸਿੱਖ, ਕਿਸੇ ਨਾਲ ਕੋਈ ਝਗੜਾ ਨਹੀਂ, ਕਿਸੇ ਨਾਲ ਕੋਈ ਉਹਨਾਂ ਨੇ ਵਧੀਕੀ ਨਹੀਂ ਕੀਤੀ, ਲੰਗਰ ਤਿਆਰ ਕਰਦੇ ਹਨ। ਇਸ ਜਸਪਤ ਰਾਏ ਦੀਆਂ ਸਿਪਾਹੀਆਂ ਨੇ ਆਣ ਕੇ ਬਦ ਸਲੂਕੀ ਕੀਤੀ, ਕੁਝ ਮਾੜੇ ਕੋ ਬੋਲ ਬੋਲੇ ਤੇ ਉਹਨਾਂ ਨੂੰ ਕਹਿਣ ਲੱਗੇ ਸਾਰਾ ਆਪਣਾ ਡੰਡੀ ਡੋਰਾ ਚੁੱਕ ਕੇ ਤੇ ਚਲੇ ਜਾਓ। ਉਸ ਵੇਲੇ ਜਿਹੜੇ ਸਿੱਖ ਸਨ ਉਹਨਾਂ ਨੇ ਸਮਝਾਇਆ ਵੀ ਸਾਨੂੰ ਦੋ ਦਿਨ ਰੁਕ ਲੈਣ ਦਿਓ, ਅਸੀਂ ਤੁਹਾਡੇ ਨਾਲ ਕੋਈ ਵਧੀਕੀ ਕਰਨ ਵਾਸਤੇ ਨਹੀਂ ਆਏ, ਲੰਗਰ ਪਾਣੀ ਛਕਣਾ, ਵਿਸਾਖੀ ਦਾ ਦਿਨ ਮਨਾ ਕੇ ਚਲੇ ਜਾਣਾ। ਹਲੇ ਗੱਲਾਂ ਬਾਤਾਂ ਕਰ ਹੀ ਰਹੇ ਸਨ, ਇੰਨੀ ਦੇਰ ਨੂੰ ਜਸਪਤ ਰਾਏ ਕੋਲ ਹਾਥੀ ਤੇ ਸਵਾਰ ਹੋ ਕੇ ਆ ਗਿਆ। ਉਹ ਕਹਿਣ ਲੱਗਾ ਜੇ ਨਹੀਂ ਸਿੱਖ ਮੰਨਦੇ ਤੇ ਇਹਨਾਂ ਤੇ ਵਾਰ ਕਰਨ, ਐਸੀ ਮਾਰ ਮਾਰੋ ਵੀ ਦੁਬਾਰਾ ਪਰਤ ਕੇ ਇਸ ਪਾਸੇ ਨਾ ਆਉਣ। ਜਿਸ ਵੇਲੇ ਉਹਦੇ ਸਿਪਾਹੀਆਂ ਨੇ ਸਿੱਖਾਂ ਉੱਤੇ ਹਮਲਾ ਕਰ ਦਿੱਤਾ, ਉਧਰੋਂ ਹਾਥੀ ਤੇ ਬੈਠਾ ਹੋਇਆ ਜਸਪਤ ਰਾਏ ਜਿਹੜਾ ਸੀ ਤੀਰ ਚਲਾਉਣ ਲੱਗ ਪਿਆ, ਫਿਰ ਉਸ ਵੇਲੇ ਸਿੱਖਾਂ ਕੋਲ ਰੁਕਿਆ ਨਹੀਂ ਗਿਆ, ਲੰਗਰ ਬਣਾਉਂਦਿਆਂ ਜਿਹਦੇ ਕੋਲ ਕੋਈ ਸ਼ਸਤਰ ਸੀ, ਕੋਈ ਕੁਰਬਾਨ ਸੀ, ਕੋਈ ਤੇਗਾ ਸੀ, ਜੋ ਵੀ ਸੀ, ਇਹਦੇ ਸਿਪਾਹੀਆਂ ਦੇ ਉੱਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ, ਇਹਨਾਂ ਦਾ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਦੇ ਵਿੱਚ ਇੱਕ ਸਿੱਖ ਸੀ ਜਿਹਦਾ ਨਾਮ ਇਤਿਹਾਸਕਾਰਾਂ ਨੇ ਲਿਖਿਆ ਭਾਈ ਨਿਬਾਹੂ ਜੀ ਰੰਗਰੇਟਾ ਸਿੱਖ ਸੀ। ਉਹਨੇ ਵੇਖਿਆ ਵੀ ਸਾਹਮਣੇ ਜਸਪਤ ਰਾਏ ਜਿਹੜਾ ਪ੍ਰਸਾਦ ਦੀ ਜੜ, ਜਿਹਨੇ ਸਾਡੇ ਉੱਤੇ ਹਮਲਾ ਕੀਤਾ ਹਾਥੀ ਦੇ ਉੱਤੇ ਸਵਾਰ, ਉਹ ਭੱਜ ਕੇ ਬੜੀ ਛੇਤੀ ਦੇ ਨਾਲ ਹਾਥੀ ਦੇ ਪਿਛਲੇ ਪਾਸੇ ਗਿਆ, ਉਹਦੀ ਪੂਛ ਨੂੰ ਫੜ ਕੇ ਬੜੀ ਕਾਹਲੀ ਦੇ ਨਾਲ ਹਾਥੀ ਤੇ ਸਵਾਰ ਹੋ ਕੇ ਹਾਥੀ ਤੇ ਚੜ੍ਹ ਕੇ ਇੱਕ ਵਾਰ ਕਿਰਪਾਨ ਦਾ ਕੀਤਾ ਤੇ ਜਸਪਤ ਰਾਏ ਦਾ ਸਿਰ ਵੜ ਕੇ ਥੱਲੇ ਸੁੱਟ ਦਿੱਤਾ। ਜਦੋਂ ਜਸਪਤ ਰਾਏ ਦਾ ਸਿਰ ਵੱਢਿਆ ਗਿਆ, ਧੜ ਥੱਲੇ ਡਿੱਗ ਪਿਆ, ਹਾਹਾਕਾਰ ਮੱਚ ਗਈ, ਸਾਰੇ ਇਹਦੇ ਨਾਲ ਦੇ ਸੰਗੀ ਸਾਥੀ ਭੱਜ ਗਏ ਨੇ, ਸਿਪਾਹੀ ਭੱਜ ਗਏ ਨੇ। ਉਸ ਵੇਲੇ ਸਿੱਖਾਂ ਨੇ ਫਿਰ ਜੋ ਵੀ ਹੈ ਸੀ ਸਮਾਂ ਜਿੰਨਾ ਕੋਈ ਮਿਲਿਆ ਪ੍ਰਸ਼ਾਦਾ ਪਾਣੀ ਜੋ ਤਿਆਰ ਕੀਤਾ ਸੀ ਚੱਕਿਆ, ਹਲੇ ਉੱਥੇ ਰੁਕੇ ਸਨ ਤੇ ਜਸਪਤ ਰਾਏ ਦੇ ਜਿਹੜਾ ਘਰ ਦਾ ਪ੍ਰੋਹਤ ਸੀ ਉਹ ਕਹਿਣ ਲੱਗਾ ਵੀ ਹੁਣ ਕੀ ਕੀਤਾ ਜਾਏ, ਉਹਦੀ ਲਾਸ਼ ਨੂੰ ਤੇ ਚੁੱਕ ਲਿਆਏ, ਸਰੀਰ ਨੂੰ ਤੇ ਚੁੱਕ ਲਿਆਏ। ਕਹਿਣ ਲੱਗੇ ਵੀ ਇਹਦਾ ਸੰਸਕਾਰ ਨਹੀਂ ਹੋ ਸਕਦਾ, ਪੁੱਛਿਆ ਜੀ ਕਿਉਂ, ਕਹਿਣ ਲੱਗੇ ਵੀ ਸਾਡੀਆਂ ਰੋਹ ਰੁੱਤੀਆਂ ਜੋ ਕਹਿੰਦੀਆਂ ਨੇ ਵੀ ਇਹਦਾ ਧੜ ਕੱਲਾ ਆਇਆ, ਇਹਦਾ ਸਿਰ ਨਹੀਂ ਆਇਆ ਤੇ ਸਰੀਰ ਪੂਰਾ ਨਹੀਂ, ਲਾਸ਼ ਪੂਰੀ ਨੇ, ਇਹਦਾ ਸੰਸਕਾਰ ਨਹੀਂ ਹੋ ਸਕਦਾ। ਜਸਪਤ ਰਾਏ ਦੇ ਘਰ ਵਾਲੇ ਸਾਰੇ ਸਾਕ ਸੰਬੰਧੀ ਕਹਿਣ ਲੱਗੇ ਵੀ ਤੁਸੀਂ ਸਿੱਖਾਂ ਕੋਲ ਜਾਓ, ਅਸੀਂ ਤੇ ਜਾ ਨਹੀਂ ਸਕਦੇ, ਪਤਾ ਹੀ ਕੋਈ ਗੱਲ ਨਹੀਂ ਉਹਨਾਂ ਵੀ ਇਹਦਾ ਸਿਰ ਲੈ ਕੇ ਆਓ। ਉਸ ਵੇਲੇ ਫਿਰ ਇਹਨਾਂ ਦਾ ਪ੍ਰੋਧ ਜਿਹੜਾ ਸੀ ਨਾ ਉਹ ਸਿੱਖਾਂ ਦੇ ਕੋਲ ਆਇਆ, ਕਹਿਣ ਲੱਗੇ ਵੀ ਮੈਂ ਬੇਨਤੀ ਕਰਨੀ, ਚਲੋ ਮੌਤ ਦੇ ਘਾਟ ਉੱਤਰ ਗਿਆ, ਬੜੀ ਉਹਨੇ ਵੱਡੀ ਭੁੱਲ ਕੀਤੀ, ਪਹਿਲ ਕੀਤੀ ਉਹਨੇ, ਕਹਿਣ ਲੱਗੇ ਵੀ ਉਹਦਾ ਸਿਰ ਦੇ ਦਿਓ, ਅਸੀਂ ਸੰਸਕਾਰ ਤੇ ਕਰ ਦਈਏ ਜੋ ਸਾਡੀਆਂ ਰੋਹ ਰੀਤੀਆਂ ਨੇ। ਤੇ ਸਰਦਾਰ ਚੜ੍ਹਤ ਸਿੰਘ ਕਹਿਣ ਲੱਗੇ ਜਿੱਥੇ ਰੁੜਦਾ ਪਿਆ ਲੈ ਜਾਓ, ਅਸੀਂ ਕਿਹੜਾ ਰੁਕਿਆ। ਖੈਰ ਉਹਦਾ ਧੜ ਚੁੱਕ ਕੇ ਲੈ ਕੇ ਗਏ ਨੇ, ਉਹਦਾ ਸਿਰ ਚੁੱਕ ਕੇ ਲੈ ਕੇ ਗਏ ਨੇ। ਜਿਸ ਵੇਲੇ ਸੰਸਕਾਰ ਕੀਤਾ ਤੇ ਲਖਪਤ ਰਾਏ ਜਿਹੜਾ ਉਹਦਾ ਛੋਟਾ ਭਰਾ ਸੀ ਉਹ ਉੱਥੇ ਪਹੁੰਚ ਗਿਆ। ਉਸ ਵੇਲੇ ਇੰਨਾ ਖਫਾ ਆਇਆ ਵੀ ਮੇਰੇ ਭਰਾ ਦਾ ਇਹਨਾਂ ਨੇ ਕਤਲ ਕਰ ਦਿੱਤਾ, ਉਹਦੇ ਪਹਿਲੇ ਸਿੱਖਾਂ ਦਾ ਵੈਰੀ ਸੀ। ਜਿਸ ਵੇਲੇ ਵਾਪਸ ਲਾਹੌਰ ਆਇਆ ਹੈ ਨਾ ਤੇ ਯਹੀਆ ਖਾਨ ਦੇ ਦਰਬਾਰ ਵਿੱਚ ਪਹੁੰਚਿਆ, ਲਖਪਤ ਰਾਏ ਨੇ ਆਪਣੀ ਪੱਗ ਲਾ ਕੇ ਨਾ ਤੇ ਯਹੀਆ ਖਾਨ ਦੇ ਪੈਰਾਂ ਵਿੱਚ ਰੱਖ ਦਿੱਤੀ। ਕਹਿਣ ਲੱਗੇ ਵੀ ਇਹ ਉਸ ਦਿਨ ਸਿਰ ਤੇ ਰੱਖਾਂਗਾ, ਇੱਕ ਖੱਤਰੀਆਂ ਨੇ ਧਰਮ ਦੀ ਸ਼ੁਰੂਆਤ ਕੀਤੀ ਸੀ ਸਿੱਖਾਂ ਦੇ ਤੇ ਇੱਕ ਖੱਤਰੀ ਨੇ ਇਸ ਧਰਮ ਨੂੰ ਅੱਜ ਖਤਮ ਕਰਕੇ ਰੱਖ ਦੇਣਾ ਸਿੱਖ ਧਰਮ ਨੂੰ, ਉਸ ਦਿਨ ਪੱਗ ਸਿਰ ਤੇ ਰੱਖਾਂਗਾ ਜਿਸ ਦਿਨ ਮੈਂ ਸਿੱਖਾਂ ਦਾ ਮਲੀਆ ਮੇਟ ਕਰ ਦੇਵਾਂ। ਇਹ ਉਹਨੇ ਉਸ ਵੇਲੇ ਯਹੀਆ ਖਾਨ ਦੇ ਸਾਹਮਣੇ ਪ੍ਰਣ ਕੀਤਾ। ਉਹ ਤੋਂ ਪਹਿਲੀ ਉਹ ਵੀ ਸਿੱਖਾਂ ਦਾ ਵੈਰੀ ਸੀ, ਉਹਦਾ ਪਿਓ ਵੀ ਸਿੱਖਾਂ ਦਾ ਵੈਰੀ ਸੀ।
2: ਉਸ ਵੇਲੇ ਉਹਨੇ ਇਹਦੀ ਮਦਦ ਕੀਤੀ, ਲਖਪਤ ਰਾਏ ਦੀ, ਹੋਰ ਇਹਨੂੰ ਸੈਨਾ ਦੇ ਦਿੱਤੀ, ਹੋਰ ਹਾਥੀ ਘੋੜੇ ਦੇ ਦਿੱਤੇ, ਇਹਨੂੰ ਅਸਲਾ ਦੇ ਦਿੱਤਾ ਵੀ ਜਿੱਥੇ ਸਿੱਖ ਮਿਲਦਾ ਤੂੰ ਮੌਤ ਦੇ ਘਾਟ ਉਤਾਰ। ਲਾਹੌਰ ਦੇ ਵਿੱਚ ਹੀ 2 ਦਿਨ ਦੇ ਵਿੱਚ ਇਸ ਲਖਪਤ ਰਾਏ ਨੇ 1000 ਸਿੱਖਾਂ ਨੂੰ ਇਕੱਠੇ ਕਰ ਲਿਆ ਸੀ। ਹਾਲਾਂਕਿ ਉਹਨਾਂ ਦਾ ਜੁਝਾਰੂ ਸਿੰਘਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਕੋਈ ਦੁਕਾਨਦਾਰੀ ਕਰਨ ਵਾਲਾ ਸੀ, ਕੋਈ ਖੇਤੀ ਕਰਨ ਵਾਲਾ ਸੀ, ਕੋਈ ਹੋਰ ਦਿਹਾੜੀ ਕਰਨ ਵਾਲਾ ਸੀ। ਇਹਨੇ ਸਿਪਾਹੀਆਂ ਨੂੰ ਕਹਿ ਦਿੱਤਾ ਸੀ ਜਿਹੜਾ ਵੀ ਤੁਹਾਨੂੰ ਸਿੱਖ ਲੱਗਦਾ ਵੀ ਸਿੱਖ ਏ ਉਹਨੂੰ ਚੁੱਕੇ ਲਏ। 2 ਦਿਨ ਦੇ ਵਿੱਚ 1000 ਸਿੱਖ ਇਕੱਠਾ ਕਰ ਲਿਆ ਤੇ ਜਿਹੜਾ ਨਹਾਸ ਚੌਂਕ ਹੈ ਨਾ ਉਸ ਚੌਂਕ ਦੇ ਵਿੱਚ ਕਹਿਣ ਲੱਗਾ ਵੀ ਇਹਨਾਂ ਨੂੰ ਕਤਲ ਕਰ ਦਿਓ। ਉਸ ਦਿਨ ਸੋਮਵਾਰ ਦਾ ਦਿਨ ਸੀ ਤੇ ਮੱਸਿਆ ਦਾ ਦਿਹਾੜਾ। ਤੁਹਾਨੂੰ ਪਤਾ ਸਨਾਤਨ ਧਰਮ ਵਾਲੇ ਜਿਹੜੇ ਸੋਮਵਾਰ ਮੱਸਿਆ ਆਉਂਦੀ ਹੈ ਨਾ ਉਹਨੂੰ ਬੜਾ ਮਹਾਨ ਪਵਿੱਤਰ ਮੰਨਦੇ ਨੇ। ਇਹਦੇ ਪ੍ਰੋਤ ਨੇ ਫਿਰ ਲਖਪਤ ਰਾਏ ਨੂੰ ਕਹਿ ਦਿੱਤਾ, ਕਹਿਣ ਲੱਗੇ ਵੀ ਤੂੰ ਐਲਾਨ ਜੇ ਕਰ ਦਿੱਤਾ ਵੀ 1000 ਸਿੱਖ ਇਕੱਠਾ ਕਰ ਲਿਆ, ਅੱਜ ਇਹਨਾਂ ਨੂੰ ਮੈਂ ਕਤਲ ਕਰ ਦੇਣਾ, ਹੁਕਮ ਦੇ ਦਿੱਤਾ। ਪਰ ਕਹਿਣ ਲੱਗੇ ਮੈਂ ਤੈਨੂੰ ਕਹਿਣਾ ਵੀ ਅੱਜ ਇਹ ਮਾੜਾ ਕੰਮ ਨਾ ਕਰ। ਪੁੱਛਿਆ ਜੀ ਕਿਉਂ? ਕਹਿਣ ਲੱਗੇ 1 ਤੇ ਸੋਮਵਾਰ ਦਾ ਦਿਨ, 1 ਮੱਸਿਆ ਦਾ ਦਿਨ, ਇਸ ਮਹਾਨ ਪਵਿੱਤਰ ਦਿਹਾੜੇ ਤੇ ਤੂੰ ਐਸਾ ਕਾਰਨਾਮਾ ਨਾ ਕਰ। ਇਹ ਤੇ ਇੰਝ ਕਹਿ ਲਈ ਵੀ ਸਿਰ ਤੇ ਇੰਨਾ ਭੂਤ ਸਵਾਰ ਹੋਇਆ ਸੀ ਸਿੱਖਾਂ ਦਾ, ਆਪਣੇ ਪ੍ਰੋਤ ਨੂੰ ਕਹਿਣ ਲੱਗਾ ਹੁਣ ਤੇ ਰੱਬ ਵੀ ਮੈਨੂੰ ਕਹਿ ਦੇ ਨਾ ਵੀ ਲਖਪਤ ਰਾਏ ਤੂੰ ਇਹ ਨਾ ਕੰਮ ਕਰ ਦੇ, ਮੈਂ ਰੱਬ ਦੀ ਵੀ ਨਹੀਂ ਸੁਣਾ। ਉਸ ਦਿਨ ਹੀ ਇਹਨੇ 1000 ਸਿੱਖਾਂ ਦਾ ਕਤਲੇਆਮ ਨਖਾਸ ਚੌਂਕ ਦੇ ਵਿੱਚ ਕਰ ਦਿੱਤਾ। ਪੂਰੇ ਹਾਹਾਕਾਰ ਮਰਜੀ ਲਾਹੌਰ ਦੀਆਂ ਗਲੀਆਂ ਦੇ ਵਿੱਚ, ਸਿੱਖਾਂ ਨੂੰ ਪਤਾ ਲੱਗਾ। ਉਸ ਵੇਲੇ ਇਹਨਾਂ ਨੇ ਫਿਰ ਹੋਰ ਇਕੱਠ ਕੀਤਾ, ਸਿੱਖਾਂ ਨੂੰ ਜਾ ਕੇ ਦੱਸਿਆ ਵੀ ਇਹੋ ਜਿਹਾ ਇਹਨੇ ਕਰਮ ਸ਼ੁਰੂ ਕਰ ਦਿੱਤਾ। ਮੁੱਕਦੀ ਗੱਲ ਗੁਰਮੁਖੋ, ਇਹਨੇ ਕਿਸੇ ਦੀ ਨਹੀਂ ਸੁਣੀ। ਜੋ ਸਿੱਖ ਜਾਪਦਾ ਸੀ ਚੇ ਪਾੜਾ ਜਿਹਾ ਸ਼ੱਕ ਵੀ ਪੈਂਦਾ ਸੀ ਚੁੱਕ ਕੇ ਲੈ ਆਉਂਦਾ ਸੀ, ਸਿੱਖ ਵਿਚਾਰੇ ਜੰਗਲਾਂ ਵਿੱਚ ਚਲੇ ਗਏ। ਇਹਨੂੰ ਖਬਰ ਮਿਲ ਗਈ ਵੀ ਇਸ ਵੇਲੇ 1 ਸਿੱਖਾਂ ਦਾ ਭਾਰੀ ਇਕੱਠ ਜਥਾ ਜਿਹੜਾ ਹੈ ਨਾ ਉਹ ਕਾਨੂੰ ਆਣ ਦੇ ਸ਼ੰਭ ਵਿੱਚ ਚਲਾ ਗਿਆ। ਉਹ ਐਸਾ ਸ਼ੰਭ ਸੀ, ਐਸਾ ਜੰਗਲ ਸੀ ਵੀ ਬਹੁਤ ਵੱਡੇ ਇਲਾਕੇ ਵਿੱਚ ਫੈਲਿਆ ਸੀ, ਬੜਾ ਭਿਆਨਕ ਜੰਗਲ ਸੀ। ਕਹਿ ਲੱਗੇ ਵੀ ਉੱਥੇ ਸਿੱਖ ਇਸ ਵੇਲੇ ਲੁਕੇ ਨੇ। ਉੱਥੇ ਫਿਰ ਇਹਨੇ ਸਭ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਤੇ ਯਹੀਆ ਖਾਨ ਦੇ ਪੁੱਤਰ ਨੂੰ ਕੁਝ ਸੈਨਾ ਦੇ ਕੇ ਭੇਜਿਆ, ਕੁਝ ਇਹਨੇ ਪਿੰਡਾਂ ਦੇ ਵਿੱਚੋਂ ਤਨਖਾਣ ਇਕੱਠੇ ਕੀਤੇ। ਕਹਿ ਲੱਗੇ ਵੀ ਜੰਗਲ ਨੂੰ ਵੱਢਣਾ ਸ਼ੁਰੂ ਕਰ ਦਿਓ, ਮੈਂ ਜਾ ਕੇ ਜੰਗਲ ਦੇ ਵਿੱਚ ਜਾ ਕੇ ਸਿੱਖਾਂ ਦਾ ਕਤਲੇਆਮ ਕਰਾਂਗਾ। ਹੁਣ ਅੱਜ ਵਰਗਾ ਯੁੱਗ ਨਹੀਂ ਸੀ, ਕੁਹਾੜੀਆਂ ਦੇ ਨਾਲ ਦਰਖਤ ਵੱਢਣੇ, ਏਡਾ ਵੱਡਾ ਜੰਗਲ। 3-4 ਦਿਨ ਇਹਨੇ ਲਾਏ ਤੇ ਕੁਝ ਵੀ ਇਹਨੂੰ ਪ੍ਰਾਪਤੀ ਨਾ ਹੋਈ। ਖੂਨ ਸਵਾਰ ਸੀ ਇਹਦੇ ਤੇ, ਭੂਤ ਸਵਾਰ ਸੀ ਇਹਦੇ ਤੇ ਵੀ ਮੈਂ ਸਿੱਖਾਂ ਦਾ ਕਤਲੇਆਮ ਕਰਾਂ। ਕਹਿਣ ਲੱਗੇ ਇਸ ਤਰ੍ਹਾਂ ਦੇ ਬਹੁਤ ਸਮਾਂ ਲੱਗ ਜਾਏਗਾ। ਇਹਨੇ ਫਿਰ ਉਸ ਵੇਲੇ ਕੀ ਕੀਤਾ, ਜਦੋਂ ਇਹਨੇ ਆਪਣੇ ਪੁੱਤਰ ਨੂੰ ਭੇਜਿਆ, ਯਹੀਆ ਖਾਨ ਦੇ ਪੁੱਤਰ ਨੂੰ ਭੇਜਿਆ, ਉਹਦੀਆਂ ਝੜਪਾਂ ਹੋਈਆਂ, ਉਹ ਵੀ ਦੋਨੇ ਮਾਰੇ ਗਏ ਸਿੱਖਾਂ ਦੇ ਹੱਥੋਂ, ਹੋਰ ਅੱਗ ਬਗੂੜਾ ਹੋ ਗਿਆ। ਫਿਰ ਆਪਣੀ ਹਜ਼ਾਰਾਂ ਦੀ ਗਿਣਤੀ ਵਿੱਚ ਸੈਨਾ ਲੈ ਕੇ ਇਹਨੇ ਪੂਰੇ ਜੰਗਲ ਨੂੰ ਘੇਰ ਲਿਆ। ਹੁਣ ਵੇਖੋ ਕੈਸੀ ਵਿਉਂਤ ਬੰਦੀ ਬਣਾਈ, ਇਸ ਜੰਗਲ ਦੇ 1 ਪਾਸੇ ਰਾਵੀ ਦਰਿਆ ਵਹਿ ਰਿਹਾ, ਦੂਸਰੇ ਪਾਸੇ ਪਹਾੜੀ ਇਲਾਕਾ ਹੈ ਜਿੱਥੋਂ ਪਹਾੜੀ ਰਾਜਿਆਂ ਨੂੰ ਉੱਤੇ ਖਿਲਾਰ ਦਿੱਤਾ ਹੈ। 1 ਪਾਸੇ ਆਪਣੀ ਹਜ਼ਾਰਾਂ ਦੀ ਸੈਨਾ ਲੈ ਕੇ ਖਲੋ ਗਿਆ, 1 ਪਾਸੇ ਨੇ ਜੰਗਲ ਨੂੰ ਅੱਗ ਲਾ ਦਿੱਤੀ। ਹੁਣ ਕਹਿਣ ਲੱਗੇ ਵੀ ਭੱਜੋ, ਕਿੱਧਰ ਭੱਜੋ? ਜਿੱਧਰ ਵਿਚਾਰੇ ਸਿੱਖ ਫਸੇ ਸਨ ਇਹਦੇ ਵੱਲ ਭੱਜਦੇ ਸਨ, ਇੱਧਰ ਤੋਪਾਂ ਦੇ ਗੋਲੇ ਵਰਦੇ ਸੀ। ਜੇ ਪਹਾੜੀ ਵੱਲ ਭੱਜ ਕੇ ਜਾਨ ਬਚਾਉਂਦੇ ਸਨ, ਉੱਧਰ ਪਹਾੜੀ ਫੌਜਾਂ ਜਿਹੜੀਆਂ ਸਨ ਉਹ ਉੱਤੇ ਵਾਰ ਕਰਦਿਆਂ ਸਨ, ਤੀਸਰੇ ਪਾਸੇ ਰਾਵੀ ਦਰਿਆ ਮੂੰਹ ਅੱਡ ਕੇ ਖਲੋਤਾ ਸੀ। ਸਿੱਖ ਜਾਣ ਤੇ ਕਿਸ ਪਾਸੇ ਜਾਣ, ਮੁਕਾਬਲਾ ਕਰ ਨਹੀਂ ਸਨ ਸਕਦੇ ਕਿਉਂਕਿ ਗਿਣਤੀ ਬੜੀ ਥੋੜੀ ਸਿੱਖਾਂ ਦੀ, ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ। ਉਸ ਵੇਲੇ ਫਿਰ ਸਿੱਖਾਂ ਨੇ ਮਨ ਬਣਾਇਆ ਵੀ ਚਲੋ ਰਾਵੀ ਦੇ ਵਿੱਚੋਂ ਪਾਰ ਹੋ ਕੇ ਅੱਗੇ ਨਿਕਲਿਆ ਜਾ। ਜਿਸ ਵੇਲੇ ਰਾਵੀ ਦੇ ਵਿੱਚੋਂ 2 ਸਿੱਖ ਪਾਰ ਹੋਣ ਲੱਗੇ ਨੇ, ਕਹਿਣ ਲੱਗੇ ਭਲਾ ਅਸੀਂ ਵੇਖਦੇ ਹਾਂ ਜੇ ਅਸੀਂ ਪਾਰ ਹੋ ਗਏ ਤੁਸੀਂ ਵੀ ਸਾਡੇ ਪਿੱਛੇ ਆ ਜਾਇਓ। ਉਹ ਵਿਚਾਰੇ ਘੋੜੇ ਤੇ ਸਵਾਰ ਹੋਏ, ਇਹਨਾਂ ਦਰਿਆ ਦਾ ਵਹਿਣ ਤੇ ਸੀ, ਉਹ ਦੋਨੇ ਸਿੱਖ ਵਿਚਾਰੇ ਘੋੜਿਆਂ ਸਮੇਤ ਰੁੜ ਗਏ, ਸ਼ਹੀਦ ਹੋ ਗਏ। ਉਸ ਵੇਲੇ ਸਿੱਖਾਂ ਨੇ ਮਨ ਬਣਾਇਆ ਵੀ ਚਲੋ ਕਿਨਾਰੇ ਕਿਨਾਰੇ ਤੁਰੇ ਜਾਂਦੇ। ਜਿਸ ਵੇਲੇ ਜੰਗਲ ਦੇ ਵਿੱਚੋਂ ਬਾਹਰ ਨਿਕਲੇ ਨੇ ਕਿਨਾਰੇ ਤੁਰ ਲੱਗੇ, ਪਿੱਛੋਂ ਇਸ ਲਖਪਤ ਰਾਏ ਨੇ ਹਮਲਾ ਕਰ ਦਿੱਤਾ। ਵਿਚਾਰੇ ਸਿੱਖਾਂ ਕੋਲ ਭੱਜਿਆ ਵੀ ਨਹੀਂ ਗਿਆ, ਜੂਨ ਦਾ ਮਹੀਨਾ ਸੀ, ਇੰਨੀ ਰੇਤ ਤਪ ਰਹੀ ਸੀ, ਨੰਗੇ ਪੈਰੀ ਸਿੱਖ ਸਨ। ਕਿਹੋ ਜਿਹਾ ਸਮਾਂ ਹੋਏਗਾ ਗੁਰਮੁਖੋ, ਅੱਜ ਜੇ ਅਸੀਂ ਗੁਰੂ ਘਰਾਂ ਦੇ ਵਿੱਚ ਬੈਠੇ ਹਾਂ, ਅੱਜ ਜੇ ਸਾਡੇ ਕੋਲ ਸਰਦਾਰੀਆਂ ਨੇ ਨਾ, ਇਹ ਉਹਨਾਂ ਗੁਰਸਿੱਖਾਂ ਦੀ ਬਦੌਲਤ ਜੀ ਜਿਨ੍ਹਾਂ ਨੇ ਆਪਣਾ ਸਭ ਕੁਝ ਵਾਰ ਕੇ ਇਹਨੇ ਤਸੀਹ ਝੱਲ ਕੇ ਇਸ ਸਿੱਖ ਕੌਮ ਨੂੰ ਅੱਜ ਇੱਥੋਂ ਤੱਕ ਪਹੁੰਚਾਇਆ ਦਿੱਤਾ। ਜਿਸ ਵੇਲੇ ਇਹ ਕਿਨਾਰੇ ਤੇ ਤੁਰੇ ਜਾ ਰਹੇ ਸਨ, ਰੇਤ ਅੱਤ ਦੀ ਤਪ ਰਹੀ ਸੀ, ਤੁਰਿਆ ਨਹੀਂ ਸੀ ਜਾ ਰਿਹਾ। ਕੁਝ ਵਿਚਾਰੇ ਸਿੱਖ ਅੱਗੇ ਚਲੇ ਗਏ, ਕੁਝ ਵਿਚਾਰੇ ਉੱਥੇ ਰੁਕ ਗਏ, ਪਿੱਛੋਂ ਵਾਰ ਕੀਤਾ। ਮੁੱਕਦੀ ਗੱਲ ਗੁਰਮੁਖੋ, ਉਸ ਵੇਲੇ ਇਹਨੇ ਤੋਪਾਂ ਦੇ ਗੋਲੇ ਮਾਰ ਕੇ ਬੰਦੂਕਾਂ ਦੀਆਂ ਫਾਇਰ ਕਰ ਕਰਕੇ 12,000 ਸਿੰਘਾਂ ਨੂੰ ਭਾਈਦਿਆਂ ਨੂੰ ਸ਼ਹੀਦ ਕਰ ਦਿੱਤਾ। ਉਸ ਤੋਂ ਬਾਅਦ ਜਿਹੜੇ ਵਿਚਾਰੇ ਉੱਥੇ ਡਿੱਗ ਪਏ ਸਨ, ਜਿਨ੍ਹਾਂ ਕੋਲ ਜ਼ਖਮੀ ਹੋ ਗਏ, ਜਿਨ੍ਹਾਂ ਕੋਲ ਭੱਜਿਆ ਨਹੀਂ ਗਿਆ, 3,000 ਸਿੱਖਾਂ ਨੂੰ ਇਹਨੇ ਗ੍ਰਿਫ਼ਤਾਰ ਕਰ ਲਿਆ। ਜਿਹੜੇ ਬਾਕੀ ਬਚੇ ਸਨ ਨਾ, ਸਰਦਾਰ ਚੜ੍ਹਤ ਸਿੰਘ ਜੀ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਨੌਜਵਾਨ ਸਨ, ਉਹ ਇਸ ਇਲਾਕੇ ਦੇ ਵਿੱਚੋਂ ਅੱਗੇ ਨੰਘ ਕੇ ਮਾਲਵੇ ਇਲਾਕੇ ਵਿੱਚ ਆ ਗਏ ਸਨ, ਬਚ ਗਏ ਸਨ, ਜਿਨ੍ਹਾਂ ਨੇ ਫਿਰ ਵੱਡੇ ਘੱਲੂ ਘਰ ਦੇ ਵਿੱਚ ਇਹਨਾਂ ਦੁਸ਼ਮਣਾਂ ਦਾ ਤਹਿਸ ਨਹਿਸ ਕਰਕੇ ਰੱਖ ਦਿੱਤਾ ਸੀ। ਜਿਸ ਵੇਲੇ ਇਹ 12,000 ਸਿੱਖ ਸ਼ਹੀਦ ਕਰ ਦਿੱਤੇ ਨੇ, 3,000 ਜਿਹੜਾ ਸੀ ਬਚਿਆ ਸੀ ਨਾ, ਜਿਹੜੇ ਜ਼ਖਮੀ ਸਨ ਉਹਨਾਂ ਨੂੰ ਗ੍ਰਿਫ਼ਤਾਰ ਕੇ ਫਿਰ ਨਖਾਸ ਚੌਂਕ ਦੇ ਵਿੱਚ ਇਹਨੇ ਆਣ ਕੇ ਸ਼ਹੀਦ ਕਰ ਦਿੱਤਾ ਸੀ। ਇਹਨਾਂ ਅਤਿਆਚਾਰ ਕੀਤਾ, ਇਹਨਾਂ ਜ਼ੁਲਮ ਕੀਤਾ, ਪਰ ਗੁਰਮਖੋ ਸਮਾਂ ਬਦਲਦਿਆਂ ਕੋਈ ਦੇਰ ਨਹੀਂ ਜੇ ਲੱਗਦੀ। ਇੱਕ ਸਾਲ ਹੋਇਆ ਸੀ ਉਧਰੋਂ ਲਖਪਤ ਰਹਿ ਦਾ ਸਮਾਂ ਪਾਪਾਂ ਨਾਲ ਇਹਦਾ ਘੜਾ ਭਰ ਗਿਆ। ਉਧਰੋਂ ਯਹੀਆ ਖਾਨ ਦੇ ਉਹਦੇ ਭਰਾ ਨੇ ਉਹਦੇ ਉੱਤੇ ਹਮਲਾ ਕਰ ਦਿੱਤਾ, ਸ਼ਾਹ ਨਵਾਜ਼ ਨੇ ਉਹਨੂੰ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ, ਨਾਲ ਇਸ ਲਖਪਤ ਰਾਏ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਸੁੱਟ ਕੇ ਉਹ ਸ਼ਾਹ ਨਵਾਜ਼ ਜਿਹੜਾ ਸੀ ਆਪ ਲਾਹੌਰ ਦਾ ਸੂਬੇਦਾਰ ਬਣ ਗਿਆ ਤੇ ਉਹਨੇ ਆਪਣਾ ਨਵਾਬ ਪਤਾ ਕਿਹਨੂੰ ਬਣਾਇਆ ਸੀ, ਕੌੜਾ ਮੱਲ ਨੂੰ, ਜਿਹੜਾ ਸਿੱਖਾਂ ਦੀ ਹਮਾਇਤ ਕਰਦਾ ਸੀ, ਜਿਨ੍ਹਾਂ ਦੇ ਅੰਦਰ ਦਰਦ ਸੀ ਤੇ ਅਮੀਰ ਸਿੱਖ ਸੀ। ਸਿੱਖਾਂ ਨੇ ਉਹਦੇ ਪਿਆਰ ਨੂੰ ਵੇਖ ਕੇ ਉਹਦਾ ਨਾਮ ਮਿੱਠਾ ਮੱਲ ਕਰਕੇ ਰੱਖਿਆ ਸੀ। ਜਿਸ ਵੇਲੇ ਉਹਨੂੰ ਨਵਾਬ ਬਣਾ ਦਿੱਤਾ, ਆਪ ਸੂਬੇਦਾਰ ਬਣ ਗਿਆ ਸ਼ਾਹ ਨਵਾਬ। ਉਸ ਵੇਲੇ ਫਿਰ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ, ਇਹ ਲਖਪਤ ਰਾਏ ਨੂੰ, ਤੇ ਕਹਿਣ ਲੱਗਾ ਦੇ ਪਰਿਵਾਰ ਨੂੰ ਵੀ 3,00,000 ਰੁਪਈਆ ਮੈਨੂੰ ਦੇ ਦਿਓ ਤੇ ਇਸ ਲਖਪਤ ਰਾਏ ਨੂੰ ਛਡਾ ਕੇ ਲੈ ਜਾਓ। ਉਹਨਾਂ ਕੋਲ 3,00,000 ਦਾ ਪ੍ਰਬੰਧ ਨਹੀਂ ਹੋਇਆ, ਹੁਣ ਕੌੜਾ ਮੱਲ ਨੂੰ ਸਮਾਂ ਮਿਲਿਆ। ਉਹ ਕਹਿਣ ਲੱਗਾ ਵੀ ਸ਼ਾਹ ਨਵਾਜ਼ ਜੀ, ਜੇ ਮੈਂ ਤੁਹਾਨੂੰ ਵੇਖੋ ਕੈਸੀ ਮੌਤ ਮਰਿਆ, ਜਿਹਨੇ ਹਜ਼ਾਰਾਂ ਨੂੰ ਗਿਣਤੀ ਵਿੱਚ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ, ਅੱਜ ਦਾ ਸਮਾਂ ਵੇਖੋ ਕਿਸ ਤਰ੍ਹਾਂ ਦਾ ਆਇਆ ਜੀ। ਕੌੜਾ ਮੱਲ ਕਹਿਣ ਲੱਗਾ ਵੀ ਸ਼ਾਹ ਨਵਾਜ਼ ਜੀ, ਜੇ ਮੈਂ 3,00,000 ਤੁਹਾਨੂੰ ਜਮ੍ਹਾਂ ਕਰਾ ਦਿਆਂ ਤੇ ਕੀ ਇਸ ਲਖਪਤ ਰਾਏ ਨੂੰ ਤੁਸੀਂ ਮੇਲੇ ਹਵਾਲੇ ਕਰ ਦਿਓ। ਉਹ ਕਹਿਣ ਲੱਗਾ ਵੀ ਲੈ ਜਾ। ਉਸ ਵੇਲੇ ਕੌੜਾ ਮੱਲ ਨੇ ਆਪਣੀ ਜ਼ਮੀਨ ਨੂੰ ਵੇਚ ਕੇ 3,00,000 ਰੁਪਈਆ ਇਸ ਸ਼ਾਹ ਨਵਾਜ਼ ਦੇ ਘਰ ਵਿੱਚ ਜਮ੍ਹਾਂ ਕਰਾਇਆ, ਲਖਪਤ ਰਾਏ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਿਆ ਤੇ ਸਿੱਖਾਂ ਦੇ ਹਵਾਲੇ ਕਰ ਦਿੱਤਾ। ਕਹਿਣ ਲੱਗੇ ਸਿੱਖੋ, ਇਹ ਉਹ ਹੀ ਲਖਪਤ ਰਾਏ ਜੇ ਜਿਹਨੇ ਪ੍ਰਣ ਕੀਤਾ ਸੀ ਵੀ ਸਿੱਖਾਂ ਦਾ ਨਾਮੋ ਨਿਸ਼ਾਨ ਖਤਮ ਕਰਾਂਗਾ, ਅੱਜ ਮੈਂ ਨਹੀਂ ਉਹ ਸਜ਼ਾ ਦੇਣੀ, ਮੈਂ ਤੁਹਾਡੇ ਹਵਾਲੇ ਕਰਦਾ, ਹੁਣ ਤੁਸੀਂ ਇਹਦੇ ਕੋਲ ਬਦਲ ਲਓ। ਹੁਣ ਸਿੱਖਾਂ ਨੇ ਬਦਲਾ ਪਤਾ ਕਿਵੇਂ ਲਿਆ ਸੀ? ਇੱਕ ਬਹੁਤ ਵੱਡਾ ਟੋਆ ਪੁੱਟਿਆ ਸੀ, ਖੱਡਾ ਪੁੱਟਿਆ, ਉਸ ਟੋਏ ਦੇ ਵਿੱਚ ਇਸ ਲਖਪਤ ਰਾਏ ਨੂੰ ਸੁੱਟ ਦਿੱਤਾ, ਉਹਦੇ ਉੱਤੇ ਕੱਖ ਰੱਖ ਦਿੱਤੇ, ਲੱਕੜਾਂ ਰੱਖ ਦਿੱਤੀਆਂ, ਜੋ ਇਤਿਹਾਸ ਸਾਡਾ ਕਹਿੰਦਾ, ਤੇ ਸਾਰੇ ਸਿੱਖਾਂ ਨੂੰ ਕਹਿ ਦਿੱਤਾ ਸੀ ਵੀ ਜਿੰਨੇ ਵੀ ਕੋਈ ਕਿਰਿਆ ਕਰਨੀ ਇਸ ਖੂਹ ਦੇ ਵਿੱਚ, ਇਸ ਥਾਂ ਦੇ ਵਿੱਚ ਜਿੱਥੇ ਉਹਨੂੰ ਥੱਲੇ ਸੁੱਟਿਆ ਸੀ, ਉੱਤੇ ਲੱਕੜਾਂ ਤੇ ਕੱਖ ਪਾਏ ਸਨ, ਕਹਿ ਲੱਗੇ ਸਾਰੀ ਗੰਦਗੀ ਜਿਹੜੀ ਨਾ ਇਕੱਠੀ ਕਰਕੇ ਇਹਦੇ ਵਿੱਚ ਰੋਜ਼ ਸੁੱਟੀ ਜਾ। ਇਸ ਤਰ੍ਹਾਂ ਦੀ ਨੂੰ ਸਜ਼ਾ ਦੇ ਸੀ ਪਾਪੀ ਨੂੰ, ਪਾਪ ਕਰਨ ਵਾਲੇ ਨੂੰ। ਜਦੋਂ ਕੁਝ ਦਿਨ ਬਤੀਤ ਹੋਏ, ਗੁਰਮਖੋ ਇਹ ਇੰਨਾ ਕੁਰਲਾਇਆ, ਇੰਨਾ ਰੋਇਆ, ਹੱਥ ਜੋੜੇ, ਤਰਲੇ ਲਏ, ਕਹਿਣ ਲੱਗੇ ਸਿੱਖੋ, ਗੁਰੂ ਦਾ ਵਾਸਤਾ ਜੇ, ਮੈਂ ਬਹੁਤ ਵੱਡਾ ਕੁਕਰਮ ਕੀਤਾ ਹੈ, ਬੜੇ ਮਾੜੇ ਕਰਮ ਕੀਤੇ ਨੇ, ਅੱਜ ਇੰਨੀ ਭਾਰੀ ਮੈਨੂੰ ਸਜ਼ਾ ਮਿਲ ਰਹੀ ਹੈ, ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ, ਮੈਨੂੰ ਇਸ ਖੂਹ ਦੇ ਵਿੱਚੋਂ, ਖੱਡੇ ਵਿੱਚੋਂ ਕੱਢ ਲਓ। ਉਸ ਵੇਲੇ ਸਿੱਖ ਕਹਿਣ ਲੱਗੇ, ਚਲੋ ਗੁਰੂ ਦਾ ਵਾਸਤਾ ਪਾਉਂਦਾ ਪਿਆ, ਇਹਨੂੰ ਉਸ ਵੇਲੇ ਉਸ ਖੱਡੇ ਵਿੱਚੋਂ ਕੱਢਿਆ, ਅੱਤ ਦੀ ਬੁਰੀ ਹਾਲਤ, ਬਿਮਾਰੀਆਂ ਨਾਲ ਜੂਝ ਰਿਹਾ ਸੀ, ਕਹਿਣ ਲੱਗੇ ਇਹ ਸਿੱਖਾਂ ਨੇ ਮਾਰਿਆ ਨਹੀਂ, ਕਹਿਣ ਲੱਗੇ ਛੱਡ ਦਿਆ, ਗੁਰੂ ਦਾ ਵਾਸਤਾ ਜਦੋਂ ਪਾਉਂਦਾ ਹੈ ਨਾ, ਉਦੋਂ ਸਿੱਖ ਕਹਿੰਦੇ ਮੈਂ ਸਭ ਕੁਝ ਕੁਰਬਾਨ ਕਰਨ ਵਾਸਤੇ ਤਿਆਰ। ਫਿਰ ਕੁਝ ਦਿਨ ਹੀ ਕੱਢੇ ਸੀ ਇਹੋ ਜਿਹੀਆਂ ਬਿਮਾਰੀਆਂ, ਕਿਉਂਕਿ ਪਾਪ ਕੀਤੇ ਸਨ, ਇੱਕ ਦਿਨ ਤੇ ਬਦਲਾ ਮਾਰਾ ਇਹਨੇ ਲੈਣਾ ਸੀ, ਇੱਕ ਦਿਨ ਤੇ ਭਾਣਾ ਵਾਪਰਨਾ ਸੀ, ਇਹੋ ਜਿਹੀ ਮੌਤ ਮਰਿਆ। ਗੁਰਮਖੋ ਇਹਦੇ ਵਾਲੇ ਦਾ ਪਰਿਵਾਰ ਵੀ ਵੇਖਣ ਵਾਸਤੇ ਇਹਨੂੰ ਤਿਆਰ ਨੇ। ਆਹ ਸੀ ਇਸ ਛੋਟੇ ਘੱਲੂ ਘਰੇ ਦਾ ਇਤਿਹਾਸ, ਜਿੰਨਾ ਕੁ ਮੈਂ ਪੜ੍ਹਿਆ, ਆਪ ਸੰਗਤਾਂ ਨਾਲ ਸਾਂਝਾ ਕੀਤਾ। ਉਹਨਾਂ ਸ਼ਹੀਦਾਂ ਨੂੰ ਅੱਜ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਯਾਦ ਕਰ ਰਹੇ ਹਾਂ। ਦੁਪਹਿਰ ਦੇ ਸਮੇਂ ਸਾਡੇ ਕੋਲ ਬਹੁਤ ਮਹਾਨ ਸਿੱਖ ਕਥਾਕਾਰ ਵਿਦਵਾਨ ਸੱਜਣ ਆਏ ਨੇ, ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਉਹਨਾਂ ਕੋਲ ਆਪਾਂ ਬੜਾ ਬਰੀਕੀ ਦੇ ਨਾਲ ਇਹ ਇਤਿਹਾਸ ਸਰਵਣ ਕਰਾਂਗੇ। ਆਓ ਅੱਜ ਦਾ ਹੁਕਮਨਾਮਾ ਜੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ, ਬੜੇ ਸੋਹਣੇ ਬੋਲ ਸਕੱਤਰ ਸਾਹਿਬ ਕਹਿ ਰਹੇ ਸਨ, ਸੂਈ ਰਾਗ ਦੇ ਵਿੱਚ ਮਹਾਰਾਜ ਜੀ ਨੇ ਲਾਵਾਂ ਉਚਾਰਨ ਕੀਤੀਆਂ ਨੇ। ਤੇ ਹਰੇਕ ਰਾਗ ਦਾ ਨਾ ਸਮਾਂ, ਆਸਾ ਕੀ ਵਾਰ ਤੁਸੀਂ ਸਰਵਣ ਕਰਦੇ ਹੋ, ਆਸਾ ਰਾਗ ਦਾ ਸਮਾਂ ਹੈ ਅੰਮ੍ਰਿਤ ਵੇਲੇ, ਤੇ ਜੇ ਹੁਣ ਆਸਾ ਵਾਰ ਦਾ ਸਮਾਂ ਅੰਮ੍ਰਿਤ ਵੇਲੇ ਆਸਾ ਰਾਗ ਦਾ ਤੇ ਆਪਾਂ ਸ਼ਾਮ ਨੂੰ ਗਾਈ ਆਈਏ ਤੇ ਕੋਈ ਅਕਲਮੰਦੀ ਥੋੜ੍ਹੀ। ਸੂਈ ਰਾਗ ਦਾ ਸਮਾਂ ਜੇ 12 ਵਜੇ ਤੋਂ ਪਹਿਲਾਂ ਪਹਿਲਾਂ, ਇਸੇ ਕਰਕੇ ਸਾਡੇ ਸਿਆਣੇ ਕਹਿੰਦੇ ਨੇ ਵੀ ਆਨੰਦ ਕਾਰਜ 12 ਵਜੇ ਤੋਂ ਪਹਿਲਾਂ ਪਹਿਲਾਂ ਹੋ ਜਾਣਾ ਚਾਹੀਦਾ। ਉਹਦਾ ਕਾਰਨ ਹੈ ਕਿਉਂਕਿ ਸੂਈ ਰਾਗ ਦਾ ਸਮਾਂ 12 ਵਜੇ ਤੋਂ ਪਹਿਲਾਂ। ਪਰ ਅੱਜ ਵੇਖੋ ਸਿੱਖ ਕਿੱਥੇ ਜਾ ਕੇ ਇੰਚ ਕਹਿ ਲਈ ਵੀ ਪਿੱਛੇ ਚਲਾ ਗਿਆ, ਹੁਣ ਤੇ 12 ਵਜੇ ਤੱਕ ਬਰਾਤ ਹੀ ਨਹੀਂ ਆਉਂਦੀ ਤੇ ਆਨੰਦ ਕਾਰਜ ਸੰਪੂਰਨ ਕਿੱਥੇ ਹੋਣਾ। ਇਹ ਵੀ ਇੰਝ ਕਹਿ ਲਈਏ ਵੀ ਇਹ ਸਾਡੀ ਮਰਿਆਦਾ, ਇਹਨੂੰ ਅਸੀਂ ਫੋਲੋ ਕਰੀਏ, ਇਹਦਾ ਧਿਆਨ ਦਈਏ, ਇਹਨੂੰ ਅਸੀਂ ਸਾਂਭੀਏ। ਖੈਰ ਅੱਜ ਮਹਾਰਾਜ ਜੀ ਨੇ ਬਚਨ ਕਹੇ ਨੇ, ਸੂਹੀ ਮਹੱਲਾ ਚੌਥਾ, ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦਿਰੜਾਇਆ ਬਲਰਾਮ ਚ। ਅਸੀਂ ਧੀ ਦੀ ਸ਼ਾਦੀ ਕਰਦੇ ਹਾਂ, ਉਹ 4 ਲਾਵਾਂ ਲੈਂਦੀਆਂ ਨੇ, ਆਪਣੇ ਪਤੀ ਨੂੰ ਆਪਣਾ ਜੀਵਨ ਸਮਰਪਿਤ ਕਰ ਦਿੰਦੇ। ਵਿਆਹ ਦੇ ਅਰਥ ਹੁੰਦੇ ਨੇ ਮਿਲਾਪ, ਲਾਭ ਦੇ ਅਰਥ ਨੇ ਮਿਲਾਪ ਹੋ ਜਾਣਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਬੰਦਿਆ ਅਸੀਂ ਵੀ ਸਾਰੇ ਜੀਵ ਇਸਤਰੀਆਂ, ਸਾਡਾ ਵੀ ਵਿਆਹ ਪਰਮਾਤਮਾ ਨਾਲ ਹੋਣਾ, ਅਸੀਂ ਵੀ ਪਰਮਾਤਮਾ ਵਿੱਚ ਅਭੇਦ ਹੋਣਾ। ਆ 4 ਇੰਜ ਕਹਿ ਲਈਏ ਵੀ ਪੜਾਅ ਨੇ, 4 ਅਵਸਥਾਵਾਂ ਨੇ। ਤੈਨੂੰ ਕਿਵੇਂ ਪਤਾ ਲੱਗੇ ਵੀ ਤੂੰ ਤੇ ਹਾਲੇ ਤੱਕ ਪਹਿਲੀ ਲਾਭ ਹੀ ਨਹੀਂ ਲਈ? ਪਰਮਾਤਮਾ ਨਾਲ ਕਿਵੇਂ ਤੇਰਾ ਮਿਲਾਪ ਹੋਏਗਾ, ਕਿਵੇਂ ਸੰਯੋਗ ਬਣੇਗਾ? ਪੁੱਛਿਆ ਮਹਾਰਾਜ ਜੀ ਫਿਰ ਕਿਹੜੀਆਂ ਕਿਹੜੀਆਂ? ਮਹਾਰਾਜ ਜੀ ਨੇ ਉੱਥੇ ਬਚਨ ਕਹਿੰਦੇ, ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਮੈਂ ਆਪਣੇ ਰਾਮ ਤੋਂ ਬਲਹਾਰ ਜਾਵਾਂ, ਵਾਰਨੇ ਜਾਵਾਂ, ਜਿਨ੍ਹੇ ਮੈਨੂੰ ਆਪਣੇ ਨਾਮ ਦੇ ਵਿੱਚ ਜੋੜ ਦੇ, ਪ੍ਰਵਿਰਤੀ ਕਰਮ ਵਿੱਚ, ਦੁਨੀਆਂ ਦੇ ਕਰਮ ਵੱਲੋਂ ਹਟ ਕੇ ਤੇ ਮੇਰਾ ਕਰਮ ਬਦਲੇ ਗਿਆ, ਮੈਂ ਨਾਮ ਵਿੱਚ ਜੁੜ ਗਿਆ। ਇਹ ਪਹਿਲੀ ਲਾਭ ਹੈ, ਸਮਝ ਲੈਣਾ। ਜੇ ਤੁਸੀਂ ਬੰਦਗੀ ਵਾਲੇ ਪਾਸੇ ਤੁਰ ਪਏ ਹੋ ਨਾ, ਤੇ ਸਾਡੀ ਪਹਿਲੀ ਲਾਭ ਪਰਮਾਤਮਾ ਦੇ ਨਾਲ ਸ਼ੁਰੂ ਹੋ ਗਈ, ਇੱਕ ਦਿਨ ਮਿਲਾਪ ਜ਼ਰੂਰ ਹੋਏਗਾ। ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਸਿੱਖਾ, ਤੇਰੇ ਵਾਸਤੇ ਜਿਹੜੇ ਵੇਦ ਨੇ ਨਾ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਤੇਰੇ ਵਾਸਤੇ ਸ਼ਸਤਰ ਜਿਹੜੇ ਨੇ, ਸ਼ਸਤਰ ਜਿਹੜੇ ਨੇ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ। ਕਹਿਣ ਲੱਗੇ, ਤੂੰ ਹੋਰ ਕਿਸੇ ਧਾਰਮਿਕ ਗ੍ਰੰਥਾਂ ਦਾ, ਪੁਸਤਕਾਂ ਦਾ ਆਸਰਾ ਨਹੀਂ ਲੈਣਾ, ਤੂੰ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਨੀ, ਬਸ ਇਹਨੂੰ ਪੜ੍ਹਨੇ ਹੀ ਤੇਰੇ ਵਾਸਤੇ ਸਭ ਤੋਂ ਉੱਚਾ ਧਰਮ ਹੈ। ਪਾਪ ਤਜਾਇਆ ਬਲਰਾਮ ਜੀਓ, ਜਦੋਂ ਕੋਈ ਨਾਮ ਵਿੱਚ ਜੁੜਦਾ, ਬਾਣੀ ਦੇ ਧਰਮ ਵਾਲੇ ਪਾਸੇ ਤੁਰਦਾ, ਧਰਮ ਹੀ ਬਣਦਾ, ਬਾਣੀ ਪੜ੍ਹਦਾ। ਕਹਿਣ ਲੱਗੇ, ਬਾਣੀ ਪੜ੍ਹਨ ਦੇ ਨਾਲ, ਨਾਮ ਜਪਣ ਦੇ ਨਾਲ, ਉਹਦੇ ਸਾਰੇ ਜਿਹੜੇ ਪਾਪ ਨੇ ਨਾ, ਉਹ ਖਤਮ ਹੋ ਜਾਂਦੇ ਨੇ। ਧਰਮ ਦ੍ਰਿੜ ਹੋ, ਹਰ ਨਾਮ ਧਿਆਵਹ, ਸਿਮਰਤ ਨਾਮ ਦ੍ਰਿੜਾਇਆ। ਕਿਹੜੇ ਧਰਮ ਨੂੰ ਅਸੀਂ ਅਪਣਾਉਣਾ ਹੈ? ਜਿਹੜਾ ਆਪਾਂ ਬਚਨ ਪੜ੍ਹਦੇ ਨਾ, ਸੰਤ ਕਮਾਰਗ ਧਰਮ ਕੀ ਪੌੜੀ, ਧਰਮ ਦੀ ਪੌੜੀ ਕਿਹੜੀ, ਕਿਹੜੀ ਪੌੜੀ ਤੇ ਅਸੀਂ ਚੜ੍ਹਨਾ? ਮਹਾਰਾਜ ਕਹਿਣ ਲੱਗੇ, ਨਾਮ ਜਪਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਧਰਮ ਦੀ ਪੌੜੀ ਹੈ। ਇਸੇ ਪੌੜੀ ਤੇ ਚੜ੍ਹਦਿਆਂ ਅਸੀਂ ਇੱਕ ਦਿਨ ਪਰਮਾਤਮਾ ਦੇ ਘਰ ਤੱਕ ਪਹੁੰਚਣਾ। ਧਰਮ ਦ੍ਰਿੜ ਹੋ, ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਜਿਹਦੇ ਹਿਰਦੇ ਵਿੱਚ ਗੁਰੂ ਨੇ ਇਹ ਨਾਮ ਪੱਕਾ ਕਰ ਦਿੱਤਾ, ਸਤਿਗੁਰ ਗੁਰ ਪੂਰਾ ਆਰਾਧ ਹੋ, ਸਭ ਕਿਲਵਖ ਪਾਪ ਕੁਆਇਆ। ਜਿਹੜੇ ਪੂਰੇ ਗੁਰੂ ਦੇ ਚਰਨਾਂ ਨਾਲ ਜੁੜ ਗਏ, ਗੁਰੂ ਨੇ ਉਹਨਾਂ ਨੂੰ ਨਾਮ ਵਿੱਚ ਜੋੜ ਦਿੱਤਾ, ਸਭ ਕਿਲਵਿਕ ਪਾਪ ਗਵਾਇਆ, ਉਹਨਾਂ ਦੇ ਸਾਰੇ ਕਮਾਏ ਹੋਏ ਪਾਪ ਜਿਹੜੇ ਸੀ ਨਾ, ਉਹ ਸੜ ਕੇ ਸਵਾ ਹੋ ਗਏ। ਸਹਿਜ ਆਨੰਦ ਹੋਵਾ ਵਡਭਾਗੀ, ਮਨ ਹਰ ਹਰ ਮਿੱਠਾ ਲਾਇਆ। ਜਿਹੜੇ ਗੁਰੂ ਚਰਨਾਂ ਨਾਲ ਜੁੜੇ, ਉਹਨਾਂ ਨੂੰ ਨਾਮ ਮਿੱਠਾ ਲੱਗਣ ਲੱਗ ਪਿਆ, ਰਸ ਆਉਣ ਲੱਗ ਪਿਆ। ਜਨ ਕਹਾ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ। ਤੇ ਜਿਨ੍ਹਾਂ ਨੂੰ ਨਾਮ ਵਿੱਚੋਂ ਸਵਾਦ ਰਸ ਆਉਣ ਲੱਗ ਪਿਆ ਨਾ, ਨਾਮ ਵਿੱਚ ਜੁੜ ਗਏ, ਗੁਰੂ ਦੇ ਚਰਨਾਂ ਵਿੱਚ ਜੁੜ ਗਏ, ਇਹ ਸਮਝ ਲੈਣਾ ਸਾਡੀ ਪਹਿਲੀ ਲਾਭ ਪਰਮਾਤਮਾ ਦੇ ਨਾਮ ਨਾਲ ਸ਼ੁਰੂ ਹੋ ਗਈ। ਗੁਰਮੁਖੋ, ਸਮੇਂ ਦੀ ਸਮਾਪਤੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੇ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਆਓ ਅਗਲਾ ਪ੍ਰੋਗਰਾਮ ਮਾਣ ਜੋ ਸਕੱਤਰ ਸਾਹਿਬ ਜੀ ਹੁਣਾਂ ਕੋਲੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਮੈਂ ਕਿਆ ਮਾਂਗੂ ਕਿ ਸਿਰ ਨਾ ਰਹਾਈ, ਹਰਦੀ ਜੈ ਨਾਮ ਪਿਆਰੀ ਜੀਓ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਕਥਾ ਕੀਰਤਨ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਾਧਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਨ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਅੱਜ ਦੇ ਹੁਕਮਨਾਮੇ ਦੀ ਕਥਾ ਸਰਵਣ ਕਰਵਾਈ ਹੈ, ਜੋ ਸੂਈ ਮਹਿਲਾ ਚੌਥਾ ਸੀ।
0: ਸੋਹੀ ਰਾਗ ਸੀ ਅਤੇ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਹੋਈ ਸੀ। ਸੋ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ। ਸੂਚਨਾਵਾਂ ਜੀ, ਹੁਣ ਪਹਿਲੀ ਸੂਚਨਾ ਤਾਂ ਉਹ ਦਸਵੰਧ ਕੱਢਣ ਦੀ ਹੈ ਕਿ ਆਪਾਂ ਨੌਰਥ ਅਤੇ ਸਾਊਥ ਹਾਲ ਜੋ ਬਣਾ ਰਹੇ ਹਾਂ ਉਹਨਾਂ ਵਾਸਤੇ ਵੱਧ ਤੋਂ ਵੱਧ ਮਾਇਆ ਦੇ ਕੇ ਜਿੰਨੀ ਜਲਦੀ ਆਪਾਂ ਬਣਾਉਣਾ ਚਾਹੁੰਦੇ ਉਨੀ ਜਲਦੀ ਆਪਾਂ ਦਸਵੰਧ ਕੱਢ ਕੇ ਦੇਈਏ ਤਾਂ ਕਿ ਉਹ ਤੇਜ਼ੀ ਨਾਲ ਅੱਗੇ ਵੱਧ ਸਕਣ ਬਿਲਡਿੰਗ ਦਾ ਕੰਸਟਰਕਸ਼ਨ ਦਾ ਪ੍ਰੋਗਰਾਮ, ਤਾਂ ਕਿ ਜਦੋਂ ਬਣ ਜਾਣ ਸਾਨੂੰ ਉਸ ਤੋਂ ਆਪਾਂ ਵਰਤੋਂ ਕਰ ਸਕੀਏ। ਦੂਸਰਾ ਸਹਿਜ ਪਾਠ ਹਨ ਜਿਹਨਾਂ ਜਿਹਨਾਂ ਨੇ ਨਾਂ ਦੇ ਤੇ ਉਹਨਾਂ ਦਾ ਧੰਨਵਾਦ। ਬਾਕੀਆਂ ਨੂੰ ਬੇਨਤੀ ਹੈ ਆਪਾਂ 18 ਜੂਨ ਤੋਂ ਬਾਅਦ ਭੋਗ ਪਾਉਣਾ ਜਿਹੜਾ ਐਤਵਾਰ 18 ਜੂਨ ਤੋਂ ਆਉਂਦਾ, 18 ਨੂੰ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮਹਾਨ ਸ਼ਹੀਦੀ ਦਾ ਦਿਨ ਵੀ ਆਪਾਂ ਮਨਾਉਣਾ, ਪਰ ਉਸੇ ਹੀ ਸੰਬੰਧ ਵਿੱਚ ਆਪਾਂ ਸਹਿਜ ਪਾਠ ਕਰ ਰਹੇ ਹਾਂ ਸਵਾਦ ਦੇ ਭਲੇ ਲਈ। ਸੋ ਕਰਨੀ ਕਿਰਪਾ 700 ਮੈਨੂੰ ਟੈਕਸਟ ਕਰ ਦੇਣਾ 408-712-4145 'ਤੇ। ਭਾਈ ਸਾਹਿਬ ਭਾਪਿੰਦਰਪਾਲ ਸਿੰਘ ਜੀ ਪੰਦੇਮਾਨ ਵਿਦਵਾਨ ਅਤੇ ਕਥਾਕਾਰ ਸਾਡੇ ਪਾਸ ਸੋਮਵਾਰ ਤੋਂ ਕਥਾ ਕਰ ਰਹੇ ਨੇ ਇਲਾਹੀ ਬਾਣੀ ਦੀ, ਭਗਤ ਕਬੀਰ ਜੀ ਦੀ ਲੜੀਵਾਰ ਕਥਾ, ਅਤੇ ਅੱਜ ਉਹਨਾਂ ਨੇ ਅੱਜ ਉਹਨਾਂ ਦਾ ਅਖੀਰਲੀ ਕਥਾ ਹੋਵੇਗੀ ਇਸ ਫੇਰੇ ਦੀ। ਸਮਾਂ ਨੋਟ ਕਰ ਲਓ, 12:15 ਤੋਂ ਲੈ ਕੇ 1:30 ਤੱਕ ਦੁਪਹਿਰ ਨੂੰ ਅੱਜ ਹੈ ਜੀ, ਅਤੇ ਆਪਾਂ ਉਹਨਾਂ ਨੂੰ ਸਨਮਾਨ ਵੀ 1:30 ਕਰਨਾ। ਉਹਨਾਂ ਦੇ ਨਾਲ ਇੱਕ ਹੋਰ ਗੁਰੂ ਪਿਆਰਿਆਂ ਨੂੰ ਵੀ ਸਨਮਾਨ ਕਰਨਾ, ਮੈਂ ਅੱਜ ਦੱਸਣਾ ਨਹੀਂ ਤੁਹਾਨੂੰ, ਉਸ ਵੇਲੇ ਦੱਸਾਂਗਾ। ਸਾਰਿਆਂ ਨੇ ਉਹ ਸਰਬਸੰਮਤੀ ਨਾਲ ਉਹਨਾਂ ਨੂੰ ਚੁਣਿਆ, ਸਾਡੇ ਸ਼ਹਿਰ ਦੇ ਨਹੀਂ ਹੈਗੇ ਉਹ, ਪਰ ਸਾਡੇ ਸ਼ਹਿਰ 'ਚ ਰਹਿੰਦੇ ਹੁੰਦੇ ਸਨ ਉਹ। ਗੁਰਮੁਖ ਪਿਆਰੇ ਬਹੁਤ ਸੇਵਾ ਕਰ ਰਹੇ ਨੇ ਅਜੇ ਵੀ, ਪੰਥੀ ਇੱਥੋਂ ਇੱਥੇ ਵੀ ਕਰਦੇ ਸਨ। ਮੈਂ ਗੱਲ ਕਰ ਰਿਹਾ 2000 ਤੋਂ ਪਹਿਲਾਂ ਦੀ ਗੱਲ। ਅੱਜ ਛੋਟਾ ਘੱਲੂਘਾਰਾ ਜੋ ਹੈ ਗੁਰਦਾਸਪੁਰ ਵਾਪਰਿਆ, ਉਹ ਵੀ ਮਨਾ ਰਹੇ ਹਾਂ ਆਪਾਂ। 25 ਨੂੰ ਮੈਮੋਰੀਅਲ ਡੇ ਹੈ, ਅਤੇ 27 ਮਈ ਤੋਂ ਲੈ ਕੇ 31 ਮਈ ਤੱਕ ਸਾਡੇ ਪਾਸ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਆ ਕੇ ਰੋਜ਼ ਸ਼ਾਮ ਨੂੰ ਇਲਾਹੀ ਬੰਦ ਕੀਰਤਨ ਦੁਆਰਾ ਸੰਗਤਾਂ ਨਿਹਾਲ ਕਰਨਗੇ। ਕੈਲੰਡਰ ਮਾਰਕ ਕਰ ਲਓ ਆਪਣੇ ਜੀ। 4 ਜੂਨ ਨੂੰ ਅਟੈਕ ਹੋਇਆ ਸੀ ਅੱਜ ਤੱਕ, ਅਤੇ ਪਰ 4 ਜੂਨ ਤੋਂ ਪਹਿਲਾਂ ਜਾਣ ਤੋਂ ਪਹਿਲਾਂ 23 ਮਈ ਦੀ ਗੱਲ ਕਰ ਲਵਾਂ, May 30th ਦੀ, ਉਸ ਦਿਨ ਆਪਾਂ ਮਨਾ ਰਹੇ ਹਾਂ ਮਿੱਠੀ ਯਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਖਾਲਸਾ ਜੀ ਦੀ, ਜੋ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਸਨ, ਜੋ ਸਾਡੇ ਕੋਲ ਵੀ ਉਹਨਾਂ ਨੇ ਬਹੁਤ ਸਾਰਾ ਆ ਕੇ ਇਲਾਹੀ ਬੰਦ ਕੀਰਤਨ ਸੰਸਰਨ ਕਰਵਾਏ ਨੇ, ਅਤੇ ਪਾਂਧੀ ਮਹਾਨ ਸੇਵਾ ਉਹਨਾਂ ਨੇ ਬਹੁਤ ਸਾਰ ਕੀਤੀ ਇਲਾਹੀ ਬਾਣੀ ਦੇ, ਬਹੁਤ ਉਹਨਾਂ ਨੂੰ ਯਾਦ ਸੀ ਸਾਰੀ। ਸੋ ਆਪ ਜੀ ਨੇ ਜ਼ਰੂਰ ਉਸ ਦਿਨ ਆਉਣ ਦੀ ਕਿਰਪਾ ਕਰਨੀ। 30 ਮਈ ਨੂੰ ਸ਼ਾਮ ਦੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਵਿਸ਼ੇਸ਼ ਪ੍ਰੋਗਰਾਮ ਹੋ ਰਿਹਾ, ਭਾਈ ਸਾਹਿਬ ਹਰਜਿੰਦਰ ਸਿੰਘ ਜੀ ਨੇ ਵੀ ਉਸ ਵੇਲੇ ਕੀਰਤਨ ਕਰਨਾ। ਬਾਕੀ ਸੂਚਨਾਵਾਂ ਮੈਂ ਹੁਣ ਨਹੀਂ ਦੇਣਾਗਾ। ਸਿੱਖ ਹੈਰੀਟੇਜ ਨਾਈਟ ਦੀ ਗੱਲ ਕਰ ਲਵਾਂ, 18 ਜੂਨ ਨੂੰ ਉਹ ਵੀ ਹੈਗੀ ਸ਼ਾਮ ਨੂੰ 6 ਵਜੇ, ਜਾਇੰਟਸ ਦੀ ਬੇਸਬਾਲ ਗੇਮ ਦੇ ਵਿੱਚ ਟਿਕਟਾਂ ਲੈ ਕੇ ਪ੍ਰਵਾਸ ਵਿੱਚ ਜਾਣ ਦੀ ਕਿਰਪਾ ਕਰਨੀ। ਹੁਣ ਕੀਰਤਨ ਆਪਣੀ ਸਰਨ ਕਹਾਉਣਗੇ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ, ਅਤੇ ਉਹਨਾਂ ਦਾ ਜਥਾ 10:45 ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਇੱਕ ਬੇਨਤੀ ਜੀ, ਮੈਨੂੰ 2 ਸੇਵਾਦਾਰ ਚਾਹੀਦੇ ਨੇ, 15-20 ਮਿੰਟ ਵਾਸਤੇ ਸੇਵਾ ਉਹਨਾਂ ਤੋਂ ਲੈਣੀ ਮੈਂ, ਅਤੇ ਦਰਬਾਰੇ ਵਾਲੇ ਕਮਰੇ 'ਚ ਕਿਰਪਾ ਕਰਕੇ ਸੇਵਾ ਦੇ ਵਿੱਚ ਹੱਥ ਬਣਾਉਣ ਦੀ ਕਿਰਪਾ ਕਰਨੀ ਆਪ ਜੀ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਜਿਵੇਂ ਹੁਣੇ ਸਟੇਜ ਤੋਂ ਆਪ ਜੀ ਨੂੰ ਦੱਸਿਆ ਗਿਆ ਹੈ ਕਿ ਅੱਜ ਉਹ ਦਿਹਾੜਾ ਹੈ ਜਿਸ ਦਿਨ ਕਾਹਨੂਵਣ ਦੇ ਸ਼ੰਭ ਜਿੱਥੇ ਕਿ ਬਹੁਤ ਵੱਡਾ ਜੰਗਲ ਬੀਆਬਾਨ ਸੀ, ਉਸ ਵੇਲੇ ਬਹੁਤ ਸਾਰੇ ਗੁਰੂ ਕੇ ਸਿੱਖਾਂ ਨੇ ਉੱਥੇ ਪਨਾਹ ਲਈ ਹੋਈ ਸੀ। ਕਿਉਂਕਿ ਉਸ ਵੇਲੇ ਸਮਾਂ ਇੱਦਾਂ ਦਾ ਸੀ ਜਿਵੇਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਵਾਲੀ ਗੱਲ ਸੀ। ਦੁਸ਼ਮਣ ਦੇ ਸੂਹੀਆਂ ਨੇ ਪਤਾ ਲਗਾ ਲਿਆ ਕਿ ਇਸ ਥਾਂ ਤੇ ਬਹੁਤ ਸਾਰੇ ਸਿੱਖ ਲੁਕੇ ਹੋਏ ਨੇ। ਸਿੰਘਾਂ ਨੇ ਉੱਥੇ ਪਨਾਹ ਤਾਂ ਲਈ ਸੀ ਕਿਉਂਕਿ ਬਿਆਸ ਦਰਿਆ ਨੇੜੇ ਵਗਦਾ ਸੀ ਤੇ ਨਾਲ ਹੀ ਜੰਗਲ ਸੀ, ਬਹੁਤ ਵੱਡਾ ਝੰਗ ਬੇਲਾ ਸੀ। ਕਿਉਂਕਿ ਪਾਣੀ ਦੀ ਜੀਵਨ ਵਾਸਤੇ ਬਹੁਤ ਵੱਡੀ ਜ਼ਰੂਰਤ ਹੈ, ਬੰਦਾ ਭੁੱਖਾ ਰਹਿ ਕੇ ਦਿਨ ਕੱਟ ਲੈਂਦਾ ਲੇਕਿਨ ਪਾਣੀ ਤੋਂ ਬਿਨਾਂ ਉਹਦੇ ਵਾਸਤੇ ਬਹੁਤ ਔਖਾ ਹੋ ਜਾਂਦਾ। ਬਿਆਸ ਦਰਿਆ ਦਾ ਕੰਢਾ ਅਤੇ ਜੰਗਲ ਬੀਆਬਾਨ, ਗੁਰੂ ਪਿਆਰਿਓ, ਦੁਸ਼ਮਣ ਦੀ ਫੌਜ ਨੇ ਘੇਰਾ ਪਾ ਲਿਆ। ਹੁਣ ਸਿੰਘਾਂ ਨੂੰ ਪਤਾ ਹੈ ਕਿ ਬਚ ਨਿਕਲਣ ਦੀ ਕੋਈ ਜਗ੍ਹਾ ਨਹੀਂ, ਕੋਈ ਥਾਂ ਨਹੀਂ ਹੈ, ਕੋਈ ਰਾਹ ਨਹੀਂ ਹੈ। ਜੰਗਲ ਨੂੰ ਇੱਕ ਪਾਸੇ ਅੱਗ ਲਗਾ ਦਿੱਤੀ ਗਈ, ਇੱਕ ਪਾਸੇ ਬਿਆਸ ਦਰਿਆ ਹੈ, ਇੱਕ ਪਾਸੇ ਉਹਨਾਂ ਨੇ ਆਪਣੀਆਂ ਫੌਜਾਂ ਲਾ ਲਈਆਂ। ਬਸ ਸੂਰਬੀਰ ਬਚਣ ਕੇ ਬਲੀ ਸਿੰਘਾਂ ਨੇ ਅਰਦਾਸ ਕੀਤੀ ਕਿ ਬਚ ਕੇ ਨਿਕਲਣਾ ਤਾਂ ਔਖਾ ਹੈ, ਜੂਝ ਕੇ ਮਰ ਜਾਣਾ ਇਹ ਹੀ ਸਾਡੇ ਵਾਸਤੇ ਰਸਤਾ ਹੈ। ਸੁਗੁਰੂ ਪਿਆਰਿਓ, ਅੱਜ ਦੇ ਦਿਨ ਕਾਹਨੂਵਣ ਸ਼ੰਭ, ਛੋਟਾ ਘੱਲੂਘਾਰਾ ਜਿਸ ਨੂੰ ਪੰਥ ਨੇ ਨਾਮ ਦਿੱਤਾ, 11,000 ਦੇ ਕਰੀਬ ਉੱਥੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ। ਜਿਹੜਾ ਵੱਡਾ ਘੱਲੂਘਾਰਾ ਹੋਇਆ ਕੁੱਪਰ ਹੀੜੇ ਦੀ ਧਰਤੀ ਤੇ, ਉੱਥੇ ਕਰੀਬ 20,000 ਤੋਂ 22,000 ਦੇ ਵਿੱਚ ਸਿੰਘ ਸ਼ਹੀਦ ਹੋਏ। ਇਹ ਛੋਟਾ ਘੱਲੂਘਾਰਾ ਕਰਕੇ ਜਾਣਿਆ ਜਾਂਦਾ ਜੋ ਦਾਸ ਦੇ ਪਿੰਡ ਤੋਂ ਕਰੀਬ 5-6 ਕਿਲੋਮੀਟਰ ਦੀ ਦੂਰੀ ਤੇ ਹੈ, ਜ਼ਿਲ੍ਹਾ ਗੁਰਦਾਸਪੁਰ ਵਿੱਚ। ਬਹੁਤ ਵਾਰੀ ਉਸ ਅਸਥਾਨ ਤੇ ਜਿੱਥੇ ਕਿ ਬਹੁਤ ਵਧੀਆ ਸਮਾਰਕ ਬਣੀ ਹੋਈ ਹੈ ਸ਼ਹੀਦਾਂ ਦੀ ਯਾਦ ਵਿੱਚ, ਬਹੁਤ ਮਹਾਨ ਅਸਥਾਨ ਬਣਿਆ ਹੋਇਆ ਹੈ ਜਿੱਥੇ ਕਿ ਦਾਸ ਨੇ ਕਈ ਵਾਰੀ ਸੇਵਾ ਨਿਭਾਈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਖਸ਼ ਸਦਕਾ ਸੰਗਤਾਂ ਅੱਜ ਵੀ ਉੱਥੇ ਬਹੁਤ ਵੱਡੀ ਗਿਣਤੀ ਵਿੱਚ ਦਰਸ਼ਨਾਂ ਵਾਸਤੇ ਪਹੁੰਚਦੀਆਂ ਨੇ। ਸੋ ਆਪ ਜੀ ਨੂੰ ਬੇਨਤੀ ਹੈ, ਜਦੋਂ ਕਿਤੇ ਇੰਡੀਆ ਦੀ ਯਾਤਰਾ ਤੇ ਜਾਓ, ਇਹਨਾਂ ਸਥਾਨਾਂ ਤੇ ਜ਼ਰੂਰ ਜਾ ਕੇ ਸ਼ਹੀਦਾਂ ਨੂੰ ਨਤਮਸਤਕ ਹੋਇਆ ਕਰੋ, ਤਾਂ ਕਿ ਇਹ ਸਾਡੀ ਸ਼ਹੀਦ ਜਿਹੜੀ ਹੈ ਸਾਡੀ ਕੌਮ ਦੇ ਸਰਮਾਇਆ ਹੁੰਦੇ ਨੇ। ਗੁਰੂ ਪਿਆਰਿਓ, ਸ਼ਹੀਦਾਂ ਦੀ ਜਿਹੜੇ ਦਾਸਤਾਂ ਹੈ ਉਹ ਲਿਖੀ ਨਹੀਂ ਜਾ ਸਕਦੀ। ਆਪਣੇ ਆਪ ਨੂੰ ਵਾਰ ਦੇਣਾ ਕੌਮ ਤੋਂ, ਪੰਥ ਤੋਂ, ਆਪਣੀ ਜਾਨ ਦੇ ਦੇਣੀ ਲੇਕਿਨ ਈਨ ਨਾ ਮੰਨਣੀ, ਪਿੱਠ ਨਾ ਦਿਖਾਉਣੀ, ਇਹ ਸਿੰਘਾਂ ਦੇ ਹਿੱਸੇ ਹੀ ਆਇਆ ਹੈ, ਇਹ ਸਾਡੀ ਕੌਮ ਦੇ ਹਿੱਸੇ ਹੀ ਆਇਆ ਹੈ। ਸੋ ਆਓ ਪਿਆਰ ਦੇ ਨਾਲ ਇੱਕ ਵਾਰੀ ਸਾਰੀਆਂ ਸੰਗਤਾਂ ਇਹਨਾਂ ਬਚਨਾਂ ਨੂੰ ਦੁਹਰਾਈਏ, ਫਿਰ ਅਗਲਾ ਸ਼ਬਦ ਆਪਾਂ ਮਿਲ ਕਰਕੇ ਗਾਇਨ ਕਰਾਂਗੇ।

0: ਅੱਜ ਦੇ ਦਿਨ ਸ਼ਹੀਦ ਹੋਣ ਵਾਲੇ ਸਮੂਹ ਸਿੰਘਾਂ ਨੂੰ ਜਿਨ੍ਹਾਂ ਨੇ ਕਾਨਵਣ ਸੰਮ ਵਿੱਚ ਸ਼ਹੀਦੀਆਂ ਪ੍ਰਾਪਤ ਕਰਕੇ ਆਪਣੀ ਜਾਨ ਦੀ ਆਹੁਤੀ ਦੇ ਦਿੱਤੀ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਮਰਪਿਤ ਹੋ ਗਏ ਉਹਨਾਂ ਸਮੂਹ ਸ਼ਹੀਦਾਂ ਨੂੰ ਕੋਟੀ ਕੋਟ ਪ੍ਰਣਾਮ ਹੈ, ਲੱਖ ਲੱਖ ਪ੍ਰਣਾਮ ਹੈ। ਸੋ ਆਓ ਅਗਲਾ ਪ੍ਰੋਗਰਾਮ ਸਰਵਣ ਕਰੋ ਜੀ, ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਚਬਰ ਛਤਰ ਦੇ ਮਾਲਿਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸਨ ਸਾਡੇ ਸਤਿਕਾਰਯੋਗ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀਆ ਜਥਾ ਜਿਨ੍ਹਾਂ ਨੇ ਸਾਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ। ਹੁਣ ਇਸ ਤੋਂ ਬਾਅਦ ਭਾਈ ਸੁਰਜੀਤ ਸਿੰਘ ਜੀ ਰਸੀਲਾ ਬੰਗਲਾ ਸਾਹਿਬ ਵਾਲੇ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ 12:15 ਤੱਕ। ਜਦ ਤੱਕ ਭਾਈ ਸਾਹਿਬ ਜੀ ਆਉਂਦੇ ਨੇ, ਆਪ ਜੀ ਨਾਲ ਥੋੜੀ ਜਿਹੀ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। ਅੱਜ ਦੇ ਦਿਨ 17 May ਨੂੰ ਛੋਟਾ ਘੱਲੂਘਾਰਾ, ਜਿਹਨੂੰ ਕਿ ਹੋਲੋਕਾਸਟ ਵੀ ਕਹਿੰਦੇ ਆ, ਮਾਈਨਰ ਹੋਲੋਕਾਸਟ, ਅੱਜ ਦੇ ਦਿਨ ਵਾਪਰਿਆ। 17 May ਦੇ ਵਿੱਚ ਲਾਹੌਰ ਦੇ ਹਾਕਮ ਲਖਪਤ ਰਾਏ ਨੇ ਆਪਣੇ ਭਰਾ ਦਾ ਬਦਲਾ ਲੈਣ ਵਾਸਤੇ, ਮੌਤ ਦਾ ਬਦਲਾ ਲੈਣ ਵਾਸਤੇ ਸਿੰਘਾਂ ਦੇ ਉੱਤੇ ਉਹਨਾਂ ਨੂੰ ਮਾਰਨ ਦੀ ਮੁਹਿੰਮ ਚਲਾਈ ਸੀਗੀ, ਔਰ ਉਹਨਾਂ ਨੇ ਸਿੱਖਾਂ ਨੂੰ ਘੇਰਾ ਪਾ ਕੇ ਉਹਦੇ ਵਿੱਚ 7,000 ਦੇ ਕਰੀਬ ਸਿੰਘ ਜਿਹੜੇ ਸੀਗੇ ਉਹ ਸ਼ਹੀਦ ਕੀਤੇ, 3,000 ਦੇ ਕਰੀਬ ਉਹਨਾਂ ਨੂੰ ਬੰਦੀ ਬਣਾ ਕੇ ਬਾਅਦ ਸ਼ਹੀਦ ਕੀਤਾ ਗਿਆ। ਸੋ ਅੱਜ ਦੀ ਘਟਨਾ ਜਿਹੜੀ ਹੈ ਉਹ ਸਿੱਖਾਂ ਦੀ ਕੁਰਬਾਨੀ ਅਤੇ ਉਹਨਾਂ ਦੇ ਜ਼ੁਲਮ ਦਾ ਪ੍ਰਤੀਕ ਹੈ। 22 May ਨੂੰ ਪ੍ਰਥਮ ਗੱਤਕਾ ਮੁਕਾਬਲਾ ਸਿੰਗਲ ਸੋਟੀ ਹੋਣ ਜਾ ਰਿਹਾ ਹੈ ਇਸ ਗੁਰੂ ਘਰ ਦੇ ਵਿੱਚ। ਸੋ ਆਪ ਸਭ ਜੀ ਨੂੰ ਬੇਨਤੀ ਹੈ ਕਿ ਆਪ ਆਪਣੇ ਬੱਚਿਆਂ ਸਮੇਤ ਜ਼ਰੂਰ ਆਓ ਅਤੇ ਗੱਤਕੇ ਵਿੱਚ ਐਨਰੋਲ ਕਰਾਓ। 22 May ਤੋਂ ਲੈ ਕੇ 30 May ਤੱਕ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਕੀਰਤਨ ਦੀ ਸੇਵਾ ਨਿਭਾਉਣ ਆ ਰਹੇ ਹਨ। 2 June ਨੂੰ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਜੀ ਦਾ ਜਨਮ ਦਿਨ ਹੈ ਅਤੇ 4 June ਨੂੰ ਅਕਾਲ ਤਖ਼ਤ ਦੇ ਉੱਤੇ ਅਟੈਕ ਹੋਇਆ ਸੀਗਾ। ਕਿੰਨੀਆਂ ਹੀ ਸੂਚਨਾਵਾਂ ਇਸ ਟਾਈਮ ਲਈ। ਹੁਣ ਅਸੀਂ ਭਾਈ ਸਾਹਿਬ ਜੀ ਕੋਲੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਹਾਂ।

ਜੁਗ ਜੁਗ ਅਟਲ ਸਹਿਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਮਲਾਂ 'ਚ ਬੈਠ ਕੇ ਅੱਜ ਮੈਂ ਸ਼ਹੀਦਾਂ ਨੂੰ ਯਾਦ ਕਰੀ ਪਿਆਰੀ ਸਾਹਿਬ ਸਾਰੇ ਵਡਭਾਗੇ ਹਾਂ ਅੰਮ੍ਰਿਤ ਵੇਲੇ ਤੋਂ ਗੁਰੂ ਦੇ ਚਰਨ ਕਮਲਾਂ ਬੈਠ ਕੇ ਗੁਰੂ ਦੀ ਗੱਲ ਨੂੰ ਸਰਨ ਕਰ ਰਹੇ ਹਾਂ ਅਰਦਾਸ ਕਰਿਆ ਕਰੀਏ ਰੋਜ਼ ਜਿਸ ਤਰ੍ਹਾਂ ਪਹਿਲਾਂ ਵੀ ਆਖਦੇ ਹਾਂ ਕਿ ਦੁਨੀਆਂ ਦੇ ਸੁੱਖ ਸਾਨੂੰ ਮੰਗਣ ਤੇ ਕਿਤੇ ਵੱਧ ਮਿਲ ਜਾਂਦੇ ਨੇ ਕਿਤੇ ਘੱਟ ਮਿਲ ਜਾਂਦੇ ਨੇ ਪਰ ਮਿਲਦੇ ਜ਼ਰੂਰ ਨੇ ਪਰ ਨਾਮ ਦਾ ਸੁੱਖ ਜਦ ਤੱਕ ਗੁਰੂ ਦੀ ਕਿਰਪਾ ਨਾ ਹੋਵੇ ਰਹਿਮਤ ਨਾ ਹੋਵੇ ਨਹੀਂ ਪ੍ਰਾਪਤ ਸਮਾਂ ਲੱਗ ਜਾਂਦਾ ਕਈ ਵਾਰ ਸੀ ਸਤਸੰਗਤ ਕਰਦੇ ਹਾਂ ਖੇਡ ਨਹੀਂ ਬਣਦੀ ਪਰ ਬਣਨ ਨੂੰ ਕਈ ਵਾਰ ਇੱਕ ਖਿੰਨ ਦੇ ਅੰਦਰ ਬਣ ਜਾਂਦੀ ਹੈ ਇਹ ਵਡਿਆਈ ਮੇਰੇ ਗੁਰੂ ਦੀ ਹੈ ਸੋ ਆਪਾਂ ਸਾਰੇ ਹੀ ਅੱਜ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਪਾਵਨ ਸ਼ਬਦ ਸ਼੍ਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਮਰਨੇ ਕੀ ਚਿੰਤਾ ਨਹੀਂ ਜੀਣ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਤਪਾਲ ਹੀ ਲੇਖੇ ਸਾਸ ਕਿਲਾਸ ਅੰਤਰ ਗੁਰਮੁਖ ਤੂੰ ਵਸੇ ਜੂ ਭਾਵੇਂ ਤੂੰ ਨਿਰਜਾਸ ਜੀਏ ਰੇ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆ ਸਾਰੇ ਰਲ ਮਿਲ ਕੇ ਜਿਨ੍ਹਾਂ ਕੁ ਸਮਾਂ ਦਾਸ ਨੂੰ ਪ੍ਰਾਪਤ ਹੋਇਆ ਹੈ ਆਪਾਂ ਸਾਰਿਆਂ ਨੇ ਰਲ ਮਿਲ ਕੇ ਗੁਰੂ ਦੇ ਸ਼ਬਦ ਨਾਲ ਜੁੜਨਾ ਹੈ ਕਰੋ ਕਿਰਪਾ ਸਾਰੇ

0: ਅੰਮ੍ਰਿਤ ਵੇਲੇ ਤੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਆਪਾਂ ਸਾਹੀ ਗੁਰੂ ਦੇ ਚਰਨ ਕਮਲਾਂ ਚ ਬੈਠ ਕੇ ਗੁਰੂ ਦੀ ਵਡਿਆਈ ਕਰਦੇ ਹੋਏ ਆਪਣੇ ਆਪਣੇ ਹਾਜ਼ਰੀਆਂ ਪੜ੍ਹ ਰਹੇ ਹਾਂ। ਸੋ ਇੰਨਿਕ ਸੇਵਾ ਪ੍ਰਵਾਨ ਕਰ ਲੈਣੀ ਆਓ, ਜਿਨ੍ਹਾਂ ਦੀ ਉਡੀਕ ਸੀ ਗਿਆਨੀ ਜੀ ਪੁੱਜ ਚੁੱਕੇ ਹਨ, ਆਪਾਂ ਸਾਰਿਆਂ ਨੇ ਬੈਠ ਕੇ ਬੜੇ ਅਦਬ ਦੇ ਨਾਲ ਗੁਰ ਵਿਚਾਰ ਸਰਵਣ ਕਰਨੇ ਜੀ। ਦਿਓ ਸੀਸ ਫਤਿਹ ਬੁਲਾਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸਨ ਸਾਡੇ ਸਤਿਕਾਰਯੋਗ ਭਾਈ ਸੁਰਜੀਤ ਸਿੰਘ ਜੀ ਰਸੀਲਾ ਬੰਗਲਾ ਸਾਹਿਬ ਵਾਲੇ ਅਤੇ ਉਹਨਾਂ ਦਾ ਕੀਰਤਨੀਆ ਜਥਾ, ਜਿਨ੍ਹਾਂ ਨੇ ਸਾਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ। ਭਾਈ ਸਾਹਿਬ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਆਪ ਜੀ ਦੇ ਕੋਲ ਭਾਈ ਪਿੰਦਰਪਾਲ ਸਿੰਘ ਜੀ 1:30 ਵਜੇ ਤੱਕ ਕਥਾ ਸਰਵਣ ਕਰਵਾਉਣਗੇ। ਜਦ ਤੱਕ ਭਾਈ ਸਾਹਿਬ ਜੀ ਸਟੇਜ ਤੇ ਆਉਂਦੇ ਹਨ, ਆਪ ਜੀ ਨਾਲ ਥੋੜੀ ਜਿਹੀ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। ਅੱਜ ਛੋਟਾ ਘੱਲੂਘਾਰਾ ਗੁਰਦਾਸਪੁਰ ਦੀ ਜਾ ਵਾਪਰਿਆ ਸੀਗਾ। ਇਹਦੇ ਵਿੱਚ 1746 ਦੇ ਵਿੱਚ ਲਾਹੌਰ ਦੇ ਹਾਕਮ ਲਖਪਤ ਰਾਏ ਨੇ ਆਪਣੇ ਭਰਾ ਦਾ ਬਦਲਾ ਲੈਣ ਵਾਸਤੇ ਸਿੱਖਾਂ ਦੇ ਖਿਲਾਫ ਮੁਹਿੰਮ ਚਲਾਈ ਸੀਗੀ। ਉਸਨੇ ਸਿੱਖਾਂ ਨੂੰ ਘੇਰਾ ਪਾ ਕੇ ਕਰੀਬ 7,000 ਦੇ ਕਰੀਬ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਅਤੇ 3,000 ਦੇ ਕਰੀਬ ਸਿੱਖਾਂ ਨੂੰ ਬੰਦੀ ਬਣਾ ਕੇ ਉਹਨਾਂ ਨੂੰ ਬਾਅਦ ਸ਼ਹੀਦ ਕੀਤਾ ਗਿਆ। ਇਹ ਘਟਨਾ ਸਿੱਖਾਂ ਦੀ ਕੁਰਬਾਨੀ ਅਤੇ ਜ਼ੁਲਮ ਦੀ ਪ੍ਰਤੀਕ ਹੈ। 23 ਨੂੰ ਪ੍ਰਥਮ ਗੱਤਕਾ ਮੁਕਾਬਲਾ ਗੁਰੂ ਘਰ ਵਿੱਚ ਹੋਣ ਜਾ ਰਿਹਾ ਹੈ। 27 ਤੋਂ ਲੈ ਕੇ 30 ਤੱਕ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਗੁਰੂ ਘਰ ਵਿੱਚ ਹਰਜੀਆਂ ਭਰਨ ਆ ਰਹੇ ਹਨ। 2 ਨੂੰ ਸੰਤ ਜਰਨੈਲ ਸਿੰਘ ਜੀ ਦਾ ਜਨਮ ਦਿਵਸ ਹੈ ਤੇ 4 ਨੂੰ ਅਕਾਲ ਤਖ਼ਤ ਦੇ ਉੱਤੇ ਅਟੈਕ ਹੋਇਆ ਸੀਗਾ। ਇੰਨੀ ਹੀ ਸੂਚਨਾਵਾਂ ਇਸ ਟਾਈਮ ਲਈ। ਹੁਣ ਅਸੀਂ ਭਾਈ ਸਾਹਿਬ ਜੀ ਕੋਲੋਂ ਕਥਾ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

ਇਹ ਵੀ ਸੱਚ ਹੈ ਇਸ ਤੋਂ ਪਹਿਲਾਂ ਸਿੱਖਾਂ ਦਾ ਇੰਨਾ ਕਤਲੇਆਮ ਨਹੀਂ ਹੋਇਆ ਜਿੰਨਾ ਛੋਟੇ ਘੱਲੂਘਾਰੇ ਵਿੱਚ ਹੋਇਆ ਸੀ। ਉਸ ਤੋਂ ਬਾਅਦ ਵੱਡਾ ਘੱਲੂਘਾਰਾ ਆਉਂਦਾ ਹੈ, ਉਸ ਤੋਂ ਬਾਅਦ 84 ਦੀ ਨਸਲਕੁਸ਼ੀ ਆਉਂਦੀ ਹੈ, ਬਾਕੀ ਬਹੁਤ ਕੁਝ ਇਹਨਾਂ ਸਮਿਆਂ ਵਿੱਚ ਵਾਪਰਿਆ। ਪਰ ਛੋਟੇ ਘੱਲੂਘਾਰੇ ਵਿੱਚ ਵੀ ਲੜਨ ਵਾਲਾ ਸਰਦਾਰ ਜੱਸਾ ਸਿੰਘਾਲੂਵਾਲੀਆ ਹੈ ਤੇ ਵੱਡੇ ਘੱਲੂਘਾਰੇ ਵਿੱਚ ਵੀ ਉਹ ਲੜਿਆ ਹੈ। 1746 ਤੇ 1762 ਖਾਸ ਕਰਕੇ, ਪਰ ਖੈਰ ਆਪਾਂ ਉਸ ਸੰਬੰਧੀ ਜ਼ਰੂਰ ਵਿਚਾਰ ਕਰਾਂਗੇ ਵੀ ਇਹਦਾ ਕਾਰਨ ਕੀ ਸੀ, ਘੱਲੂਘਾਰੇ ਦਾ ਮਤਲਬ ਕੀ ਹੈ, ਖਾਸ ਕਰਕੇ ਜਿਹੜੀ ਲੜੀਵਾਰ ਕਥਾ ਵਿਚਾਰ ਪਿਛਲੇ ਦਿਨਾਂ ਤੋਂ ਚੱਲ ਰਹੀ ਸੀ ਜੀ, ਉਸ ਸਲੋਕ ਨੂੰ ਆਪਾਂ ਵਿਚਾਰਨ ਦਾ ਯਤਨ ਕਰਾਂਗੇ ਜਿਹੜਾ ਸੰਧਿਆ ਵੇਲੇ ਆਪਾਂ ਵਿਚਾਰ ਵਿਸ਼ਰਾਮ ਦਿੱਤੀ ਸੀ। ਕਿਉਂਕਿ ਭਗਤ ਕਬੀਰ ਸਾਹਿਬ ਦੇ ਸਲੋਕ ਪਿਛਲੇ ਤੋਂ ਪਿਛਲੇ ਸਾਲ, ਮੇਰਾ ਖਿਆਲ 3 ਸਾਲ ਹੋ ਚੁੱਕੇ ਆ, ਗੁਰਦੁਆਰਾ ਬਰਾੜ ਸ਼ਾਹ ਤੋਂ ਸ਼ੁਰੂ ਕੀਤੇ, ਜਿੱਥੇ ਜਿੱਥੇ ਮੈਨੂੰ ਵੱਧ ਸਮਾਂ ਮਿਲੀ ਗਿਆ ਮੈਂ ਇਹ ਵਿਚਾਰ ਕਰੀ ਗਿਆ। ਕਿਉਂਕਿ 1-2 ਲੈਕਚਰ ਯਾਦ ਕਰਕੇ ਸੁਣਾ ਦੇਣਾ ਬੜਾ ਸੌਖਾ ਹੈ, ਲੜੀਵਾਰ ਵਿਚਾਰ ਨਾਲ ਸਾਨੂੰ ਵੀ ਆਤਮਕ ਉੱਨਤੀ ਮਿਲਦੀ ਹੈ, ਸਤਿਗੁਰਾਂ ਦੇ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਸ਼ਬਦ ਦਾ। ਇੱਕ ਹੋਰ ਬੇਨਤੀ, ਜਦੋਂ ਆਪਾਂ ਕਥਾ ਕਰਨੇ ਹਾਂ, ਇੱਕ ਤਰੀਕਾ ਹੁੰਦਾ ਵਕਤਾ ਬਣ ਕੇ ਦੂਜੇ ਨੂੰ ਸੁਣਾਉਣਾ, ਤੇ ਦੂਸਰਾ ਹੈ ਵਾਹਿਗੁਰੂ ਮਿਹਰ ਕਰੇ ਕਿ ਆਪਣੇ ਆਪ ਨੂੰ ਕਥਾ ਸੁਣਾਉਣ ਦੀ ਗੁਰੂ ਜੀ ਦਾਤ ਬਖਸ਼ ਦੇਵੇ। ਕਿਉਂਕਿ ਸਾਡੀਆਂ ਅੱਖਾਂ, ਹਰ ਮਨੁੱਖ ਦੀਆਂ ਅੱਖਾਂ ਦੂਸਰੇ ਦੇ ਚਿਹਰੇ ਨੂੰ ਬੜੀ ਛੇਤੀ ਦੇਖਦੀਆਂ ਨੇ, ਪਰ ਸਾਰੀ ਜ਼ਿੰਦਗੀ ਜਿਸ ਦਾ ਮਨੁੱਖ, ਜਿਸ ਦਿਨ ਦੀ ਮਾਨਵ ਜਾਤੀ ਬਣੀ ਹੈ, ਇਹਨਾਂ ਅੱਖਾਂ ਨੇ ਦੂਸਰਿਆਂ ਨੂੰ ਦੇਖਿਆ ਪਰ ਆਪਣਾ ਚਿਹਰਾ ਕਦੀ ਨਹੀਂ ਦੇਖ ਸਕੀਆਂ। ਕਿਉਂਕਿ ਸ਼ੀਸ਼ਾ ਨਹੀਂ, ਮੈਂ ਗੱਲ ਕਰਾਂਗਾ ਵੀ ਦਰਪਣ ਨਾਲ। ਇਹ ਸ਼ਬਦ ਕੀ ਹੈ, ਮੈਂ ਥੋੜੀ ਜਿਹੀ ਬੇਨਤੀ ਕਰਕੇ ਜੋ ਲੜੀਵਾਰ ਚੱਲ ਰਿਹਾ ਸੀ ਜੀ ਸੰਗਤ ਜੀ, ਕਿ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ, ਇਤਿਹਾਸਕ ਬੋਲ ਹੈ, ਜਦੋਂ ਸਿੱਖਾਂ ਪੁੱਛਿਆ ਮਹਾਰਾਜ ਮਨ ਨੂੰ ਟਿਕਾਉਣ ਦਾ ਤਰੀਕਾ ਕੀ ਹੈ, ਤੇ ਸਤਿਗੁਰਾਂ ਨੇ ਬੜਾ ਪਿਆਰਾ ਇਹ ਬਚਨ ਕਿਹਾ, ਕਹਿਣ ਲੱਗੇ ਅਸਲ ਚ ਸ਼ਬਦ ਦੀ ਵਿਚਾਰ ਕਰੋ ਤੇ ਉਸ ਵਿਚਾਰ ਦੇ ਨਾਲ ਨਾਲ ਆਪਣੇ ਮਨ ਨੂੰ ਪੈਮਾਨਾ ਲਾ ਕੇ ਆਪਾਂ ਮਾਪੀ ਜਾਣਾ ਹੈ ਕਿ ਸ਼ਬਦ ਕੀ ਕਹਿੰਦਾ ਹੈ ਤੇ ਮੇਰਾ ਮਨ ਕੀ ਕਰਦਾ ਹੈ। ਮਹਾਰਾਜ ਕਹਿੰਦੇ ਨੇ ਕਈ ਵਾਰੀ ਮਨ ਬਹੁਤ ਮਾੜੇ ਰਸਤੇ ਤੇ ਚੱਲਦਾ ਹੈ ਤੇ ਸ਼ਬਦ ਦੀ ਵਿਚਾਰ ਸੁਣ ਸੁਣ ਕੇ ਐਸਤਾ ਐਸਤਾ ਅਰਦਾਸ ਬੇਨਤੀ ਕਰੀਏ ਇਹ ਮਨ ਗੁਰੂ ਵਾਲੇ ਪਾਸੇ ਮੁੜ ਜਾਏ। ਮੈਂ ਅਕਸਰ ਕਹਿੰਦਾ ਹੁੰਦਾ ਸੀ, ਕਹਿੰਦੇ ਹਾਂ ਕਿ ਸਭ ਤੋਂ ਉੱਚੀ ਸ਼ਬਦ ਵਿਚਾਰ ਹੈ, ਕੋਈ ਸ਼ੱਕ ਨਹੀਂ, ਪਰ ਸੰਗਤ ਜੀ ਸ਼ਬਦ ਵਿਚਾਰ ਤੋਂ ਉੱਚਾ ਆਚਾਰ ਹੈ। ਫਿਰ ਬੇਨਤੀ ਹੈ, ਵਿਚਾਰ ਹੈ, ਮਹਾਰਾਜ ਨੇ ਕਿਹਾ ਸੱਚਾ ਔਰ ਹੈ ਸਭ ਕੋ ਉਪਰ ਸੱਚ ਆਚਾਰ। ਆਓ ਸਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ, ਆਪਾਂ ਸਮੇਂ ਅਨੁਸਾਰ ਇਹਦੇ ਅਖਰੀ ਅਰਥ ਔਰ ਵਿਚਾਰ ਕਰਾਂਗੇ। ਉਸ ਤੋਂ ਬਾਅਦ ਅੱਜ ਦੇ ਘੱਲੂਘਾਰੇ ਦੇ ਸਬੰਧ ਵਿੱਚ ਕੁਛ ਬੇਨਤੀਆਂ ਮੈਂ ਆਪ ਨਾਲ ਸਾਂਝੀਆਂ ਕਰਾਂਗਾ। ਆਪ ਜਿਤਨੇ ਗੁਰਦੇਵ ਦੇ ਚਰਨਾਂ ਵਿੱਚ ਗੁਰਦੁਆਰਾ ਸਾਹਿਬ ਬੈਠੇ ਹੋ ਜਾਂ ਦੇਸ਼ ਵਿਦੇਸ਼ ਆਪਣੇ ਘਰਾਂ ਚ ਬੈਠ ਆਪ ਜੀ ਵਿਚਾਰ ਸਰਵਣ ਕਰ ਰਹੇ ਹੋ, ਕੋਈ ਰਸਨਵਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀਓ। ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀਓ। ਰਾਤੀ ਸਿਰਫ ਅਖਰੀ ਅਰਥ ਥੋੜੇ ਜਿਹਾ ਕਰਨ ਦਾ ਯਤਨ ਕੀਤਾ। ਇਹ ਸਲੋਕ ਚ ਹੈ ਕਬੀਰ ਆਂਖੀ ਕੇਰੇ ਮਾਟੁਕੇ, ਰਾਤ ਅਰਜ਼ ਕੀਤੀ ਸੀ ਜੀ ਕਬੀਰ ਸਾਹਿਬ ਸਾਨੂੰ ਸਮਤ ਦਿੰਦੇ ਹਾਂ, ਇੱਥੇ ਭਾਵੇਂ ਐੜੇ ਕੰਨਾ ਖੱਖੇ ਬਿਹਾਰੀ ਹੈ ਆਖੀ,
ਪਰ ਕੱਲ ਕਿਹਾ ਸੀ ਗੁਰੂ ਗ੍ਰੰਥ ਸਾਹਿਬ

ਵਿੱਚ ਇਹ ਦੋ ਤਰ੍ਹਾਂ ਨਾਲ ਅਰਥ ਰੱਖਦੇ ਇਹ ਸ਼ਬਦ ਜਿਹੜਾ। ਇੱਕ ਆਖੀ ਦਾ ਅਰਥ ਹੁੰਦਾ ਬੋਲਣਾ, ਆਖਣਾ। ਤੇ ਇੱਥੇ ਜਦੋਂ ਆਪਾਂ ਆਖੀ ਅਰਥ ਕਰਾਂਗੇ ਤੇ ਸਾਨੂੰ ਕੁਦਰਤੀ ਤੌਰ ਤੇ ਇਹਦੇ ਅਰਥ ਅੱਖ ਰੂਪ ਚ ਕਰਨੇ ਪੈਣਗੇ। ਆਖੀ ਦਾ ਅਰਥ ਅੱਖਾਂ, ਨੇਤਰ। ਗੁਰੂ ਗ੍ਰੰਥ ਸਾਹਿਬ ਚ ਇੱਕ ਸ਼ਬਦ ਹੁੰਦਾ ਕਿ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ। ਤੇ ਦਾਸ ਨੇ ਇੱਕ ਵਾਰ ਬੇਨਤੀ ਕੀਤੀ, ਸਾਡੇ ਇੱਕ ਬਹੁਤ ਸਿਆਣੇ ਵਿਦਵਾਨ ਕਹਿੰਦੇ ਹੁੰਦੇ ਸਨ ਕਿ ਜੇ ਤੁਸੀਂ ਪੁਰਾਤਨ ਸਰੋਤਾਂ ਨੂੰ ਚਾਰ ਪੰਜ ਸ਼ਬਦਾਂ ਚ ਬੰਨਣਾ ਹੋਵੇ। ਮੈਂ ਕਈ ਵਾਰੀ ਅਰਜ਼ ਕੀਤੀ, ਕਹਿੰਦੇ ਆ ਚਾਰ ਬਚਨ ਯਾਦ ਰੱਖਿਓ। ਪਹਿਲਾ ਆਖੀ, ਦੂਸਰਾ ਸਾਖੀ, ਤੀਸਰਾ ਬਿਲਾਸ ਤੇ ਚੌਥਾ ਪ੍ਰਕਾਸ਼। ਸਾਡੇ ਪੁਰਾਤਨ ਗੁਰੂ ਗ੍ਰੰਥ ਸਾਹਿਬ ਬਾਰੇ ਉਹ ਕਹਿੰਦੇ ਸਨ ਆਖੀ, ਉਹ ਅਰਥ ਕਰਦੇ ਸਨ ਜਿਨ੍ਹਾਂ ਨੇ ਅੱਖਾਂ ਨਾਲ ਦੇਖਿਆ ਮਾਣਿਆ ਉਹਨਾਂ ਨੇ ਆਖਿਆ। ਇਹ ਗੁਰਬਾਣੀ ਜਿਹੜੀ ਇਹ ਸੁਣਿਆ ਸੁਣਾਇਆ ਗਿਆਨ ਨਹੀਂ। ਸਤਿਗੁਰਾਂ ਨੇ ਤਾਂ ਸ਼ਬਦ ਇਥੋਂ ਤੱਕ ਵਰਤੇ ਨੇ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਕਿਉਂ ਹਰ ਕਰਤਾ ਆਪ ਮੂੰਹੋਂ ਕਢਾਏ। ਇਹ ਸ਼ਬਦ ਹੈ। ਅਸੀਂ ਇੱਕ ਬਚਨ ਮਹਾਰਾਜ ਜੀ ਦਾ ਬਚਨ ਪੜ੍ਹਨੇ ਕਿ ਜੇਤਾ, ਅਸੀਂ ਹਜ਼ੂਰ ਸੱਚੇ ਪਾਤਸ਼ਾਹ ਦਾ ਬਚਨ ਕਿ ਹਾਂ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀ। ਇੱਕ ਤਾਂ ਆਖੀ ਜੋ ਕੁਝ ਦੇਖਿਆ, ਇੱਥੋਂ ਤੱਕ ਕਿ ਭੱਟਾਂ ਨੇ ਜੋ ਆਖੀ ਹੈ ਉਹਨਾਂ ਦੇ ਨਾਲ ਉਹਨਾਂ ਦੀ ਆਖੀ ਹੈ। ਫਿਰ ਸਮਝੋ, ਉਹਨਾਂ ਨੇ ਦੇਖਿਆ, ਦੇਖ ਕੇ ਆਖਿਆ। ਉਸ ਤੋਂ ਬਾਅਦ ਸਾਡੇ ਕੋਲ ਹੈ ਜੀ ਸਾਖੀ। ਇਹ ਚ ਕੋਈ ਸ਼ੱਕ ਨਹੀਂ ਕਿ ਇਤਿਹਾਸਕ ਸਰੋਤਾਂ ਵਿਚ ਕਾਫੀ ਮਿਲਾਵਟ ਮਿਲਦੀ ਹੈ, ਪਰ ਫਿਰ ਵੀ ਸਾਨੂੰ ਵਿਵੇਕ ਬੁੱਧੀ ਗੁਰੂ ਜੀ ਨੇ ਦਿੱਤੀ ਹੈ। ਸਾਖੀ ਤੋਂ ਬਾਅਦ ਆਉਂਦੇ ਨੇ ਜੀ ਸਾਡੇ ਇਹ ਪ੍ਰਕਾਸ਼ ਵੀ ਆਉਂਦੇ ਨੇ ਤੇ ਬਿਲਾਸ। ਜਿਵੇਂ ਆਪਾਂ ਗੁਰ ਬਿਲਾਸ ਪਾਤਸ਼ਾਹ ਛੇਵੀਂ, ਦੋ ਗੁਰ ਬਿਲਾਸ ਪਾਤਸ਼ਾਹ ਦਸਵੀਂ ਨੇ। ਉਸ ਤੋਂ ਬਾਅਦ ਸ਼ਬਦ ਪ੍ਰਕਾਸ਼ ਆਉਂਦਾ ਹੈ, ਜਿਹਨੂੰ ਆਪਾਂ ਮਹਿਮਾ ਪ੍ਰਕਾਸ਼, ਗੁਰੂ ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਵਰਤਨੇ। ਖੈਰ ਮੈਂ ਇੱਥੇ ਬੇਨਤੀ ਕਰ ਲਗਾ, ਇੱਥੇ ਆਖੀ ਅਰਥ ਕਰਾਂਗੇ ਅੱਖਾਂ ਸਾਡੀਆਂ। ਆਖੀ ਕੇਰੇ ਮਾਟਕੇ, ਮੈਂ ਕੱਲ ਅਰਜ਼ ਕੀਤੀ ਸੀ ਜੀ ਮਾਟਕੇ ਦਾ ਅਰਥ ਵਿਦਵਾਨਾਂ ਕੀਤਾ ਮਟਕਾਣਾ, ਪਰ ਇਹਦਾ ਸਿੱਧਾ ਅਰਥ ਇਹ ਕਰਾਂਗੇ ਕਿ ਅੱਖ ਦਾ ਇੱਕ ਵਾਰੀ ਝਮਕਣਾ। ਇੱਕ ਵਿਦਵਾਨ ਨੇ ਫਰਕਣਾ ਕੀਤਾ ਵੀ ਅੱਖਾਂ ਦਾ ਫਰਕਣਾ ਨਹੀਂ, ਫਰਕਣ ਵਿੱਚ ਤੇ ਝਮਕਣ ਚ ਫਰਕ ਹੈ, ਫਰਕਣਾ ਹੋਰ ਸ਼ਬਦ ਹੈ। ਹੁਣ ਇੱਥੇ ਮਾਟਕੇ ਦਾ ਅਰਥ ਹੈ ਪਲ ਝਪਕਣਾ, ਜਿਹੜੀ ਨੈਚੁਰਲੀ ਕੁਦਰਤੀ ਤੌਰ ਤੇ ਅੱਖ ਬੰਦ ਹੋਵੇ। ਕਬੀਰ ਸਾਹਿਬ ਕਹਿੰਦੇ ਆਖੀ ਕੇਰੇ ਮਾਟਕੇ, ਅੱਖਾਂ ਦੇ ਝਮਕਦਿਆਂ ਝਮਕਦਿਆਂ ਪਲ ਪਲ ਗਈ ਵਿਹਾਏ। ਬਸ ਇਹਦੀ ਸ਼ੁਰੂਆਤ ਅੱਖ ਝਮਕਣ ਤੋਂ ਹੋਈ ਤੇ ਸੱਚ ਇਵੇਂ ਕਿ ਇਹ ਲੰਘਦਿਆਂ ਉਮਰ ਪਲ ਪਲ ਕਰਕੇ ਸਾਡੀਆਂ ਅੱਖਾਂ ਦੇ ਸਾਹਮਣੇ 100 ਸਾਲ ਉਮਰ ਦਾ ਬਤੀਤ ਹੋ ਗਿਆ। ਫਿਰ ਸੁਣਿਓ ਜੀ ਅੱਖਰੀ ਅਰਥ ਜ਼ਰੂਰ ਧਿਆਨ ਦਿਆ ਜੇ। ਮਹਾਰਾਜ ਕਹਿ ਰਹੇ ਨੇ ਆਖੀ ਕੇਰੇ ਮਾਟਕੇ, ਪਲ ਪਲ ਗਈ ਵਿਹਾਏ, ਮਨ ਜੰਜਾਲ ਨਾ ਛੋਡੇ। ਹੁਣ ਪਲ ਪਲ ਕਰਕੇ ਉਮਰ ਚਲੀ ਗਈ ਪਰ ਮਨ ਅਜੇ ਵੀ ਜੰਜਾਲ ਨਹੀਂ ਛੱਡਦਾ ਪਿਆ, ਅਜੇ ਵੀ ਸੰਸਾਰ ਦੀਆਂ ਵਾਸ਼ਨਾਵਾਂ ਦੇ ਵਿੱਚ ਫਸਿਆ ਹੋਇਆ। ਤੇ ਮਹਾਰਾਜ ਕਹਿੰਦੇ ਜਮ ਦੀਆ ਦਮਾਮਾ ਆਏ, ਜਮਦੂਤ ਨੇ ਮੌਤ ਨੇ, ਤੇ ਦਮਾਮਾ ਦਾ ਅਰਥ ਹੁੰਦਾ ਜੀ ਨਗਾਰਾ, ਮੌਤ ਨੇ ਆਪਣਾ ਨਗਾਰਾ ਵਜਾ ਦਿੱਤਾ। ਅੱਖ ਝਮਕਦਿਆਂ ਸਾਰੀ ਜ਼ਿੰਦਗੀ ਨਿਕਲ ਗਈ ਪਰ ਮਨ ਇੰਨਾ ਅਵੈੜਾ ਅਜੇ ਵੀ ਜੰਜਾਲਾਂ ਦੇ ਵਿੱਚ ਫਸਿਆ ਹੋਇਆ। ਇਹ ਅੱਖਰੀ ਅਰਥ ਨੇ ਜੀ, ਥੋੜੀਆਂ ਜਿਹੀਆਂ ਬੇਨਤੀਆਂ ਨੇ। ਅਸੀਂ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਆ, ਹਾਲਾਂਕਿ ਇੱਥੇ ਆਖੀ ਕੇਰੇ ਮਾਟਕਿਆ ਹੈ, ਜੇ ਸਮੇਂ ਦੀ ਵੰਡ ਦੇਖੋ ਗੁਰਬਾਣੀ ਅਨੁਸਾਰ, ਸਮਾਂ ਤਾਂ ਜਿਸ ਦਿਨ ਬੰਦੇ ਦਾ ਜਨਮ ਹੁੰਦਾ ਉਸ ਦਿਨ ਤੋਂ ਬਾਅਦ ਹੀ ਘਟਨਾ ਸ਼ੁਰੂ ਹੋ ਜਾਂਦਾ ਜੀ। ਤੇ ਦੇਖੋ ਅਸੀਂ 70-80 ਸਾਲ ਜਦੋਂ ਆਪਣੇ ਬੀਤੇ ਹੋਏ ਜੀਵਨ ਵੱਲ ਝਾਤੀ ਮਾਰਨੇ ਆ, ਤੇ ਜਿੰਨਾ ਕੁ ਸਮਾਂ ਟੀਵੀ ਤੇ ਸਕਰੀਨ ਚੱਲਦੀ ਹੈ ਨੀ, 20-25 ਸਕਿੰਟ, ਪੂਰੀ ਦੀ ਪੂਰੀ ਜ਼ਿੰਦਗੀ 20-25 ਸਕਿੰਟ ਵਿੱਚ ਨਿਕਲੀ ਦਿਸਦੀ ਹੈ ਕਿ ਪਤਾ ਹੀ ਕੋਈ ਨਹੀਂ ਲੱਗਾ। ਪਰ ਇਹ ਆਖੀ ਕੇਰੇ ਮਾਟਕੇ ਕਿਉਂ ਕਿਹਾ? ਇਹਦਾ ਕਾਰਨ ਸੀ ਕਿ ਪੁਰਾਤਨ ਸਮੇਂ ਜਿਹੜੀ ਸਮੇਂ ਦੀ ਗਿਣਤੀ ਮਿਣਤੀ ਪੁਰਾਣੇ ਲੋਕ ਕਰਦੇ ਸਨ ਉਹ ਸਾਡੇ ਇਸ ਅੱਖ ਦੇ ਅੰਗ ਤੋਂ ਸ਼ੁਰੂ ਹੁੰਦੀ ਸੀ ਜੀ, ਅੱਖ ਤੋਂ ਸ਼ੁਰੂ ਹੁੰਦੀ ਸੀ। ਉਹਦੇ ਵਿੱਚ ਇਹ ਸੀ
ਜਿਹੜਾ ਅਸੀਂ ਪਾਠ ਰੋਜ਼ ਕਰ ਰਹੇ ਹਾਂ, ਵੈਸੇ ਆਪ ਬੜੀ ਵਾਰੀ ਵਿਚਾਰ ਸੁਣ ਚੁੱਕੇ ਹੋ, ਪਰ ਕਿਉਂਕਿ ਪ੍ਰਕਰਨ ਆ ਗਿਆ ਨਾ, ਅਸੀਂ ਰੋਜ਼ ਇੱਕ ਸਮੇਂ ਦੀ ਗਿਣਤੀ ਮਿਣਤੀ ਜੋ ਗੁਰਮਤ ਅਨੁਸਾਰ ਪੁਰਾਣੇ ਸਮੇਂ ਸੀ ਉਹ ਰੋਜ਼ ਪੜ੍ਹਦੇ ਹਾਂ, ਵਿਸਵੇ ਚੱਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇਤੇ ਵੇਸ਼, ਅਸੀਂ ਇਹ ਰੋਜ਼ ਕਰਨੇ ਆ ਜੀ। ਹੁਣ ਅਸਲ ਉਹ ਸਮੇਂ ਦੀ ਵੰਡ ਹੈ, ਭਾਵਾਂ ਕਿ ਅੱਜ ਸਾਡੇ ਕੋਲ ਇਲੈਕਟ੍ਰੋਨਿਕ ਘੜੀਆਂ ਨੇ, ਸਾਡੇ ਫੋਨਾਂ ਚ ਕਹਿ ਸਾਹਮਣੇ ਘੜੀ ਲੱਗੀ ਹੈ, ਉਂਝ ਗੁਰੂ ਗ੍ਰੰਥ ਸਾਹਿਬ ਵਿਚ ਮੈਂ ਇੱਕ ਦਿਨ ਬੇਨਤੀ ਕੀਤੀ, ਸਮੇਂ ਨੂੰ ਮਾਪਣ ਦਾ ਇੱਕ ਤਾਂ ਤਰੀਕਾ ਅੱਖਾਂ ਤੋਂ ਸ਼ੁਰੂ ਕੀਤਾ, ਦੂਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਪਾਣੀ ਦੇ ਵਿਚ ਭਾਂਡਾ ਰੱਖ ਕੇ ਉਹਦੇ ਨਾਲ ਵੀ ਸਮਾਂ ਮਾਪਿਆ। ਜਿਵੇਂ ਹੁਣ ਆਹ ਤਾਂ ਪਹਿਲਾਂ ਅਸੀਂ ਦੇਖੀਏ ਕਿ ਸ਼ੁਰੂਆਤ ਕੀ ਹੈ, ਵਿਸਵੇ ਕੀ ਨੇ, ਚੱਸੇ ਕੀ ਨੇ। ਵਿਦਵਾਨ ਕਹਿੰਦੇ ਨੇ ਅੱਖ ਦਾ ਤੰਦਰੁਸਤ ਬੰਦੇ ਦੀ ਅੱਖ ਦਾ ਪੰਦਰਾਂ ਵਾਰੀ ਝਮਕਣਾ ਇੱਕ ਵਿਸਾ ਹੁੰਦਾ ਹੈ, ਇਸ ਤਰ੍ਹਾਂ ਗਿਣਤੀ ਕਰਦੇ ਸਨ, ਪੰਦਰਾਂ ਵਾਰੀ ਅੱਖ ਝਮਕੋ ਇੱਕ ਵਿਸਾ ਹੈ, ਪੰਦਰਾਂ ਵਿਸੇ ਇਕੱਠੇ ਕਰੋ ਤੇ ਇੱਕ ਚਸਾ ਹੈ, ਤੀਹ ਚਸੇ ਇਕੱਠੇ ਹੋ ਜਾਣ ਤੇ ਇੱਕ ਪਲ ਹੈ, ਸੱਠ ਪਲ ਕੜੇ ਹੋ ਜਾਣ ਤੇ ਇੱਕ ਘੜੀ ਹੈ, ਸਾਢੇ ਸੱਤ ਘੜੀਆਂ ਹੋ ਜਾਣ ਤੇ ਇੱਕ ਪੈਰ ਬਣਦਾ, ਅੱਠ ਪੈਰ ਇਕੱਠੇ ਕਰ ਲਓ ਤੇ ਦਿਨ ਤੇ ਰਾਤ ਬਣਦਾ ਹੈ। ਇਸ ਤਰ੍ਹਾਂ ਹੀ ਜੀ ਅੱਗੇ ਫਿਰ ਵਾਰ ਸੱਤ ਨੇ ਮਹੀਨੇ ਨੇ, ਬਸ ਇਸ ਤੋਂ ਅੱਗੇ ਵਿਸਤਾਰ ਤੁਰ ਪੈਂਦਾ, ਪਰ ਸਮੇਂ ਦਾ ਸਭ ਤੋਂ ਪਹਿਲਾਂ ਘਟਣ ਦੀ ਜਿਹੜੀ ਸਭ ਤੋਂ ਛੋਟੀ ਇਕਾਈ ਗੁਰਬਾਣੀ ਨੇ ਮੰਨੀ ਉਹ ਸਾਡੇ ਅੱਖ ਦਾ ਇੱਕ ਵਾਰੀ ਝਮਕਣਾ ਹੈ, ਜਿਹਨੂੰ ਆਪਾਂ ਸ਼ਬਦ ਨਿਮਖ ਵਰਤਨੇ ਆ ਜੀ, ਇੱਕ ਨਿਮਖ ਜਿਤਨਾ ਸਮਾਂ ਇੱਕ ਵਾਰੀ ਅੱਖ ਝਮਕਣੀ। ਇੱਥੇ ਸਤਿਗੁਰੂ ਕਹਿੰਦੇ ਜਿਸ ਦਿਨ ਬੰਦੇ ਦਾ ਜਨਮ ਹੋਇਆ, ਭਗਤ ਜੀ ਕਹਿੰਦੇ ਨੇ ਤੇਰੇ ਜੀਵਨ ਦੀ ਜਿਹਨੂੰ ਤੂੰ ਸ਼ੁਰੂਆਤ ਕਹਿੰਦਾ ਹੈ ਠੀਕ ਹੈ, ਪਰ ਅਸਲੀਅਤ ਵੇ ਉਦਨ ਜਨਮ ਤੋਂ ਬਾਅਦ ਪਹਿਲੀ ਅੱਖ ਜਦੋਂ ਤੂੰ ਝਮਕੀ ਉਦੋਂ ਤੇਰੀ ਉਮਰ ਘਟਣੀ ਸ਼ੁਰੂ ਹੋ ਗਈ, ਤੇ ਜਿੱਦਣ ਮੌਤ ਵੇਲੇ ਆਖਰੀ ਅੱਖ ਬੰਦ ਹੋਈ, ਅੱਖਾਂ ਦੀਆਂ ਪਲਕਾਂ ਬੰਦ ਹੋ ਗਈਆਂ, ਉਦੋਂ ਸਮੇਂ ਨੇ ਆਪਣਾ ਕੰਮ ਨਿਬੇੜ ਦਿੱਤਾ। ਦੇਖੋ ਸਤਿਗੁਰਾਂ ਨੇ ਸਾਨੂੰ ਸਮਾਤ ਦਿੱਤੀ ਜੀ। ਇੱਕ ਹੋਰ ਬੇਨਤੀ ਹੈ, ਅਸੀਂ ਸਤਿਗੁਰਾਂ ਦੀ ਬਾਣੀ ਚ ਹੀ ਪੜ੍ਹਦੇ ਹਾਂ। ਮੈਂ ਚਲੋ ਇੱਕ ਘੜੀ ਦਾ ਜ਼ਿਕਰ ਕੀਤਾ, ਇੱਕ ਤਾਂ ਆਸਾ ਕੀ ਵਾਰ ਵਿੱਚ ਉਸ ਘੜੀ ਦਾ ਜ਼ਿਕਰ ਆਇਆ, ਕੋ ਰਹਿ ਨਾ ਭਰੀਐ ਪਾਈਐ, ਇੱਕ ਪਾਈਐ ਦਾ ਅਰਥ ਪਾਣਾ, ਇੱਕ ਪਾਈਐ ਦਾ ਅਰਥ 250 ਗ੍ਰਾਮ, ਇੱਥੇ ਪਾਈਐ ਦਾ ਅਰਥ ਪਾਈ ਪੰਨ ਘੜੀ। ਪੁਰਾਤਨ ਸਮੇਂ ਲੈ ਕੇ ਮਿੱਟੀ ਦਾ ਛੋਟਾ ਜਿਹਾ ਕਹਿ ਲਓ ਵੀ ਜਿਵੇਂ ਕੌਲੀ ਟੈਪ ਹੁੰਦਾ ਸੀ, ਉਸ ਨੂੰ ਥੱਲਿਓਂ ਸੁਰਾਖ ਕਰ ਦਿੰਦੇ ਸਨ ਤੇ ਪਾਣੀ ਵਿੱਚ ਰੱਖ ਦਿੰਦੇ ਸਨ, ਉਸ ਸੁਰਾਖ ਵਿੱਚੋਂ ਆਹਿਸਤਾ ਆਹਿਸਤਾ ਪਾਣੀ ਜਾਂਦਾ ਸੀ, ਫਿਰ ਉਹਦੇ ਨਾਲ ਮਾਪ ਲੈਂਦੇ ਸਨ ਪੈਰ ਸਮਾਂ ਪਲ। ਮਹਾਰਾਜ ਕਹਿੰਦੇ ਸਲੀਅਤ ਇਹ ਕਿ ਜਿਸ ਘੜੀ ਦੇ ਵਿੱਚ ਜਿਸ ਉਸ ਭਾਂਡੇ ਵਿੱਚ, ਉਹਦੇ ਲਈ ਸ਼ਬਦ ਪਿਆਲੀ ਵਰਤ ਲਈ ਸੌਖਾ ਰਹੇਗਾ ਕਿ ਮਿੱਟੀ ਦੀ ਪਿਆਲੀ ਵੀ ਜਿਸ ਚ ਪਾਣੀ ਭਰਨਾ ਸ਼ੁਰੂ ਹੋ ਗਿਆ, ਹੁਣ ਨਹੀਂ ਪੈਰ ਬਾਅਦ ਅੱਧੇ ਪੈਰ ਬਾਅਦ ਦੋ ਪੈਰ ਬਾਅਦ ਉਹਨੇ ਡੁੱਬਣਾ ਹੀ ਡੁੱਬਣਾ ਹੈ, ਚੇਤੇ ਰੱਖੀ ਜਿਹਦੇ ਚ ਪਾਣੀ ਭਰਿਆ ਗਿਆ ਉਹਨੇ ਡੁੱਬਣਾ ਹੈ, ਤੇਰੀ ਜ਼ਿੰਦਗੀ ਵੀ ਉਸ ਪਿਆਲੀ ਦੀ ਤਰ੍ਹਾਂ ਹੈ, ਇਹਦਾ ਤਾਂ ਸੁਰਾਖ ਉਦਨ ਦੀ ਚੱਲ ਪਿਆ ਸੀ ਜਿੱਦਣ ਤੇਰਾ ਜਨਮ ਹੋਇਆ ਹੈ। ਦੇਖੋ ਕੈਸੇ ਕਮਾਲ ਦੀ ਉਦਾਹਰਨ ਗੱਲ ਧਿਆਨ ਨਾਲ ਸੁਣਿਓ, ਇੱਕ ਪਾਸੇ ਪਿਆਲੀ ਭਰੀ ਜਾਣੀ ਉਹਨੂੰ ਵੀ ਉਮਰ ਨਾਲ ਮਹਾਰਾਜ ਨੇ ਤੁਲਨਾ ਦਿੱਤੀ, ਤੇ ਦੂਜੇ ਪਾਸੇ ਘੜੇ ਦਾ ਖਾਲੀ ਹੋਣਾ ਉਹਨੂੰ ਵੀ ਉਮਰ ਨਾਲ ਤੁਲਨਾ ਦਿੱਤੀ, ਇੱਕ ਭਰਨਾ ਤੇ ਇੱਕ ਖਾਲੀ ਹੋਣਾ। ਮੈਂ ਉਹਨੇ ਪਾਠ ਕੀਤਾ ਕੋ ਰਹਿ ਨਾ ਭਰੀਐ ਪਾਈਐ, ਭਰੀ ਗਈ ਨਹੀਂ ਰਹਿਣਾ ਕਿਉਂਕਿ ਉਹਨੇ ਡੁੱਬਣਾ ਹੈ। ਇੱਕ ਪਾਠ ਹੁੰਦਾ ਜੀ ਅਲਾਣੀਆਂ ਦਾ ਪਹਿਲੀ ਤੌੜੀ, ਪਹਿਲੀ ਤੁਕ, ਧਨ ਸਰੰਦਾ ਸੱਚਾ ਪਾਤਸ਼ਾਹ ਜਿਨ ਜੱਗ ਧੰਦਾ ਲਾਇਆ, ਅੱਗੇ ਹੈ ਮੋਹਲਤ ਪੁੰਨੀ ਹਾਂ ਪਾਈ ਭਰੀ। ਸਤਿਗੁਰਾਂ ਨੇ ਹਰ ਤਰੀਕੇ ਨਾਲ ਸਾਨੂੰ ਸਮਤ ਦਿੱਤੀ ਕਿਸੇ ਬੰਦੇ ਦਾ ਮਨ ਸਮਝ ਜਾ, ਉੱਥੇ ਵੀ ਪਾਈ ਦਾ ਅਰਥ ਪਿਆਲੀ ਕਿ ਮੋਹਲਤ ਪੁੰਨੀ ਜਿਹੜਾ ਸਮਾਂ ਪਰਮਾਤਮਾ ਨੇ ਤੈਨੂੰ ਦਿੱਤਾ ਉਹ ਪੂਰਾ ਹੋ ਗਿਆ, ਪਾਈ ਭਰੀ ਹੁਣ ਉਹ ਪਿਆਲੀ ਭਰ ਗਈ ਏ, ਜਿਵੇਂ ਭਰੀ ਕੋਈ ਪਿਆਲੀ ਡੁੱਬ ਜਾਏ। ਇਸੇ ਤਰ੍ਹਾਂ ਬੰਦਿਆ ਯਾਦ ਰੱਖੀ ਜਿੱਦਣ ਉਮਰ ਦੀ ਪਿਆਲੀ ਇਹ ਭਰ ਗਈ ਉਦਨ ਮੌਤ ਨੇ ਡੋਬ ਦੇਣਾ ਹੈ। ਮੋਹਲਤ ਪੁੰਨੀ ਪਾਈ ਭਰੀ ਜਾਨੀਅੜਾ ਘੱਤ ਚਲਾਇਆ। ਹੁਣ ਇੱਕ ਪਾਠ ਸੀ ਇਹ ਸਾਰੇ ਕਰਨੇ, ਹੁਣ ਇਹ ਗੱਲ ਹੋਰ ਸੁਣਿਓ, ਇੱਥੇ ਪਿਆਲੀ ਭਰ ਜਾਣਾ ਮੌਤ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇੱਥੇ ਘੜੇ ਚੋਂ ਪਾਣੀ ਨਿਕਲ ਜਾਣਾ ਮੌਤ ਹੈ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਤੇ ਆਪ ਸੰਗਤ ਜੀ ਆਪਾਂ ਰੋਜ਼ ਕਥਾ ਵਿਚਾਰ ਕਰ ਰਹੇ ਹਾਂ, ਮੈਨੂੰ ਇਹ ਸਾਖੀ ਜਾਂ ਕਹਾਣੀ ਮੈਂ ਜਾਣ ਕੇ ਲੈਂਦਾ ਵਾਂ
कि चलो जे बाणी दी समझना पवे पर असलियत एवे संगत जी जिहड़ा आनंद शब्द नूं शब्द नाल खोलन च ना वह कथा ही सिमरन बन जाती है। सतगुरां ने इत्थे शब्द वरत्या चेतना है तो चेत लै आखी तुख तो दूर नहीं जाना आखी केरे माटुके पल पल गई विहाए। महाराज कहिंदे ने चेतना है तो चेत लै निस दिन मैं प्राणी छिन छिन औद बिहात है फूटे घट ज्यो पानी जिवें टुटे कोई घड़े दे विचों पानी सिमदा है। प्यारियो फिर बेनती सुनियो घड़ा तां बनाउण तों बाद हो सकदा है कोई महीने कोई साल दो साल कढ जाए तेड़ ना पवे। आ जिहड़ा असी घड़ा लैके बैठे ना इहनूं तां उदन ही तेड़ आ गई जिदन मां ने कुख चों जन्म दिता सी। इह उस दिन दे भांडा जिवें टुटे हुए भांडे विचों पानी सिमदा है ते उह पानी सिम सिम के घड़ा खाली हो जांदा है। संगत जी असलियत एवे कि जिस दिन जन्म होया उसे दिन इस मुंह ते नासका चो तेड़ आ गई ते श्वास निकलने बाहर हो गए। एक दिन प्यारे इस घड़े ने खाली होना ही होना इहनूं कोई रोक ही नहीं सकदा। महाराज जी ने फरमाया चेतना है तो चेत लै निस दिन मैं प्राणी छिन छिन औद बिहात है फूटे घट ज्यो पानी आंखी केरे मटके खिन पल पल गई बहाए। महाराज कहिंदे इसे तरह हुण एक होर बेनती क्योंकि आप सूझवान बैठे हो आप सारे उम्र काफी पड़ा लंघ चुके हैं उन्हूं पिछा झाती मार के देखिए किन्ना कोई समा बनता है। जदों वर्तमान विच वापरी उन्हें सुख भी दिता ते दुख भी दिता। जदों वर्तमान च असी हंडांदे रहे जदों दुख आया होगा किन्ने किन्ने साल उहदी पीड़ा तंग करती रही पर अज झाती मार के देखो बीते हुए दी एक निक्की जी स्टोरी बन के रह गई कहानी है ना जी। जिहड़ा आपां सुख माणिया होना उस वक्त उन्हें वर्तमान च सुख दिता पर अज पिछा झाती मार के देखो संगत जी वह सुख भी निक्की जी एक कहानी बन के रह गया वह दोबारा महसूस नहीं होंदा। इसे करके मेरे सतगुरां ने एक कृपा की मैं बेनती करा अक्सर कहना कि सिख अपनी जिंदगी विच अपने गुरु दे दित्ते हुए नियम नूं कदी टुटन ना दे। मेरी बेनती है तुसी कथावाचक बन जाओ तुसी विद्वान बन जाओ डॉक्टर बन जाओ प्रोफेसर बन जाओ जो गुरु ने मर्यादा दित्ती उहनूं उलंघिए ना आप प्लीज क्योंकि जिहड़ा बंदा नियम निभांदा है नेम ही एक दिन प्रेम का रूप धारण करता है। मन ना भी लगे नेम कदी छड़ने नहीं चाहिए। याद रखो जेड़े बंदे नेम छड़ जाते होंगे उन्होंने अंदर का प्रेम भी सुक जाता होंगे। नेम ते प्रेम का बड़ा डूंगी सांझ है। असी नित नेम करने हैं जी रोज सानू यही पता है जदों आथन वेला हो गया तो दिन समाप्त हो गया। उंज चलो असी पंजाबी एक शब्द वरतने जी सूरज डुब गया वह बेचारा डुबदा कोई नहीं जिदन का चढ़िया बिल्कुल नहीं डुबिया सिर्फ धरती चक्कर कट दी असी मानवी बोली च कहने डुब गया वह कितने डुबिया है वह कदी नहीं डुबना जिदन वह डुब गया उदन आ भी डुब जाना। चलो मैं क्या भी शब्द वरतने सूरज डुब गया जिदन वह डुब गया आप रहना सब डुबन गए। हां दिन चढ़ा फिर आथ वह रैन सबाई जाए दिन चढ़िया आथना हो गया लौडा वेला आ गया जी आथना आ गया उदू बाद रात आ गई। हुण रात आपां कहिंदे आ दिन मुक गया देखो मेरी बेनती सुनियो थोड़ी जी ते सतगुरां ने उस वेले तो जिहड़े पहला सोहिला साहिब दे तीन शब्द गुरु नानक साहिब दे ने एक शब्द गुरु रामदास जी दा ते एक शब्द धन गुरु अर्जन देव जी दा और ये शब्द दोहराओ ने गुरु ग्रंथ साहिब च ये दोबारा फिर उस राग विच आउंदे ने ते ये शब्द क्या कई बार आप सुनिया है कि सोहिला साहब का पाठ सौन लग्या करना रैत मर्यादा च ही लिखिया जी उंज असी गुरु ग्रंथ साहब का सेवा करद कर दें सौन लग्या करना जी ते ये समा नहीं लिखिया कि किन्ने बजे करना है अठ बजे सौना है नौ बजे सौना है नहीं इको शब्द कह भी सौन लग्या करना एदा एक बहुत वड्डा मनोविज्ञानक कारण है एदा एक बड़ा अंदर का इलाज है जी सौन लग्या करना। आप जी देखोगे जदों बंदा थोड़ा बाता किते एग्जैक्टी च होवे स्ट्रेस च होवे ना उस सबैकन कोई गल सुने उसनू उस वेले इग्नोर कर देगा पर जे वह सबकॉन्शियस माइंड विच गल चली गई ना
ਉਹ ਸ਼ਾਮ ਦੀ ਗੱਲ ਸੁਣੀ ਹੋਈ ਰਾਤ ਨੂੰ ਬੰਦਾ ਉੱਠ ਕੇ ਬਹਿ ਜਾਂਦਾ ਕਿਉਂਕਿ ਉਹ ਖਿਆਲ ਉਹ ਥੋਟ ਬੰਦੇ ਨੂੰ ਰਾਤ ਸੌਣ ਨਹੀਂ ਦਿੰਦਾ, ਉਹ ਆਪਣਾ ਕੰਮ ਕਰਦਾ। ਸਤਿਗੁਰਾਂ ਨੇ ਬਾਣੀ ਚ ਬਖਸ਼ਿਸ਼ ਕੀਤੀ, ਕਹਿਣ ਲੱਗੇ ਰਾਤ ਨੂੰ ਸੌਣ ਲੱਗਿਆਂ ਪੜ੍ਹਨਾ ਹੈ, ਕਿਉਂਕਿ ਸੌਣ ਲੱਗਿਆਂ ਪੜ੍ਹਨ ਦਾ ਮਤਲਬ ਸੀ ਕਿ ਸਭ ਕੌਂਸ਼ੀਅਸ ਮਾਇੰਡ ਵਿੱਚ ਸਿਰਫ ਬਾਣੀ ਚੱਲੇ। ਜਿਹੜਾ ਬੰਦਾ ਸੌਣ ਲੱਗਿਆਂ ਗੁਰੂ ਨੂੰ ਚੇਤੇ ਕਰਦਾ, ਉੱਠਦਿਆਂ ਗੁਰੂ ਜ਼ਰੂਰ ਚੇਤੇ ਆਏਗਾ। ਸੌਂਦੇ ਵਾਹ ਵਾਹ ਉੱਚਰੈ, ਉੱਠਦੇ ਵੀ ਵਾਹ ਉਕਰੇਨ, ਸੁੱਤਿਆਂ ਵੀ ਵਾਹਿਗੁਰੂ, ਉੱਠਦਿਆਂ ਵੀ, ਕਿਉਂਕਿ ਉਸ ਖਿਆਲ ਨੇ ਆਪਣਾ ਕੰਮ ਕਰਨਾ। ਖੈਰ ਮੈਂ ਵਿਸ਼ੇ ਤੋਂ ਦੂਰ ਨਹੀਂ ਜਾਣਾ। ਵੀ ਅੱਖਾਂ ਚਮਕਦਿਆਂ ਚਮਕਦਿਆਂ ਜ਼ਿੰਦਗੀ ਨਿਕਲ ਗਈ। ਅਸੀਂ ਦੋ ਸ਼ਬਦ ਪੜ੍ਹਨੇ ਆ, ਇੱਕ ਪਹਿਲਾ ਇੱਕ ਪੰਜਵਾਂ। ਸਿਰਫ ਥੋੜੀ ਜਿਹੀ ਬੇਨਤੀ ਸੁਣਿਓ, ਦੋਨਾਂ ਚ ਗੱਲ ਇੱਕੋ ਹੀ ਕਹੀ। ਪਹਿਲੇ ਸ਼ਬਦ ਸਤਿਗੁਰਾਂ ਨੇ ਕਿਹਾ ਕਿ ਦੇਖ ਤੇਰੀ ਜ਼ਿੰਦਗੀ ਲੰਘਦੀ ਪਈ ਹੈ, ਸੰਬਤ ਸਾਹਾ ਲਿਖਿਆ, ਇਹ ਵੀ ਤਾਂ ਸਮਾਂ ਹੀ ਹੈ ਨਾ। ਉਹਨੇ ਅਰਜ਼ ਕੀਤੀ ਵੀ ਸਭ ਤੋਂ ਛੋਟੀ ਸਮੇਂ ਦੀ ਇਕਾਈ ਅੱਖ ਚਮਕਣਾ ਹੈ, ਤੇਰਾ ਸਾਲ ਲਿਖਿਆ, ਤੇਰਾ ਵਿਆਹ ਵਾਲਾ ਵਕਤ ਲਿਖਿਆ, ਇਹਦਾ ਭਾਵਅਰਥ ਮੌਤ ਵਾਲਾ ਦਿਨ ਲਿਖਿਆ ਹੈ, ਘੜੀਆਂ ਲਿਖੀਆਂ ਨੇ, ਪਲ ਲਿਖੇ ਨੇ, ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਇਹ ਸਮੇਂ ਨੂੰ ਸੰਭਾਲ। ਪੁਰਾਤਨ ਸਮੇਂ ਮੈਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਇੱਕ ਤੇਲ ਚੋਣ ਦੀ ਰਸਮ ਹੁੰਦੀ ਸੀ। ਮੈਂ ਬੜੀ ਵਾਰੀ ਇਹਦੀ ਵੈਸੇ ਕਥਾ ਕੀਤੀ, ਜਿਹਦੇ ਕਿਉਂਕਿ ਮੈਨੂੰ ਅਗਲੇ ਸਾਲ 31 ਸਾਲ ਹੋ ਜਾਣੇ ਆਪ ਜੀ ਦੇ ਕੋਲ ਕਥਾ ਕਰਦੇ ਹੁੰਦੇ, ਜ਼ਿੰਦਗੀ ਪੂਰੀ ਲੰਘ ਗਈ ਸਮਝ ਲਓ, ਤੇ ਮੈਨੂੰ ਅਜੇ ਤੀਕਰਾਂ ਵਾਹਿਗੁਰੂ ਦੀ ਕਿਰਪਾ ਨਾਲ ਬਿਲਕੁਲ ਨਹੀਂ ਭੁੱਲਿਆ ਕਿਹੜੇ ਵਾਲ ਤੇ ਕਿਹੜੇ ਸਾਲ ਚ ਮੈਂ ਕਿਹੜੀ ਕਥਾ ਕਰਕੇ ਗਿਆ। ਇਹ ਸਤਿਗੁਰਾਂ ਦਾ ਤਰਸ ਹੈ। ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਇਹਦਾ ਮਤਲਬ ਕਿ ਜਨਮ ਵੇਲੇ ਉਹ ਸਮਾਂ ਲਿਖ ਦਿੱਤਾ ਮੌਤ ਦਾ, ਤੇ ਜਨਮ ਤੋਂ ਬਾਅਦ ਉਹ ਸਮਾਂ ਘਟਦਾ ਪਿਆ, ਵੱਧਦਾ ਨਹੀਂ ਪਿਆ। ਗੁਰਬਾਣੀ ਨੇ ਹਰ ਨਜ਼ਰੀਆ ਵੱਖਰਾ ਦਿੱਤਾ। ਇੱਥੋਂ ਤੱਕ ਅਸੀਂ ਸਮਾਜ ਚ ਕਹਿੰਦੇ ਹਾਂ ਕਿ ਇੱਕ ਸਾਲ ਦਾ ਹੋ ਗਿਆ ਜੀ, ਦੋ ਸਾਲ ਦਾ ਵੱਡਾ ਹੋ ਗਿਆ, ਚਾਰ ਸਾਲ ਦਾ, ਪੰਜ ਸਾਲ ਦਾ, ਇਹ ਜੀ 40 ਸਾਲ ਦਾ ਵੱਡਾ ਹੋ ਗਿਆ। ਗੁਰਬਾਣੀ ਨੇ ਕਿਹਾ ਨਹੀਂ, ਝੂਠ ਹੈ। ਕੋਈ ਵੀ ਇਨਸਾਨ ਜਨਮ ਤੋਂ ਬਾਅਦ ਵੱਡਾ ਨਹੀਂ ਹੁੰਦਾ, ਜਨਮ ਤੋਂ ਬਾਅਦ ਘਟਣਾ ਸ਼ੁਰੂ ਹੋ ਜਾਂਦਾ ਹੈ, ਵੱਡਾ ਥੋੜਾ ਹੁੰਦਾ। ਤੇ ਕਬੀਰ ਸਾਹਿਬ ਦਾ ਤੁਹਾਨੂੰ ਪਤਾ, ਸਭ ਤੋਂ ਜ਼ਿਆਦਾ ਬਾਣੀ ਗੁਰੂ ਗ੍ਰੰਥ ਸਾਹਿਬ ਚ ਭਗਤ ਕਬੀਰ ਜੀ ਦੀ ਹੈ ਨਾ, ਤੇ ਸਭ ਤੋਂ ਪਹਿਲਾਂ ਸ਼ਬਦ ਹੀ ਉਮਰ ਨਾਲ ਸੰਬੰਧਿਤ ਹੈ। ਸ੍ਰੀ ਰਾਗ ਦਾ ਸ਼ਬਦ ਹੈ ਕਿ ਜਨਨੀ ਜਾਨਤ ਸੁਤ ਵੱਡਾ ਹੋਤ ਹੈ। ਵੇਖੋ, ਮਾਂ ਸਮਝਦੀ ਪੁੱਤਰ ਵੱਡਾ ਹੋ ਰਿਹਾ, ਤੇ ਇਸ ਸ਼ਬਦ ਦਾ ਜਿਹੜਾ ਉੱਪਰ ਵਾਲਾ ਸਰਲੇਖ ਹੈ, ਉਹ ਸਰਲੇਖ ਹੈ ਏਕ ਸਵਾਨ ਕਹਿ ਕਰ ਗਾਵਣਾ। ਜਿਹੜੇ ਸਿੰਘ ਪਾਠ ਕਰ ਰਹੇ ਹੋ ਪਤਾ, ਏਕ ਸਵਾਨ ਕਹਿ ਕਰ ਗਾਵਣਾ, ਇਹਦਾ ਮਤਲਬ ਇਹ ਹੈ ਕਿ ਖਾਲਸਾ ਜੀ ਇਸ ਸ਼ਬਦ ਨੂੰ ਉਸ ਘਰ ਵਿੱਚ ਗਾਇਓ ਜਿਹੜਾ ਸ਼ਬਦ ਗੁਰਦੇਵ ਨੇ ਸ੍ਰੀ ਰਾਗ ਵਿੱਚ ਉਚਾਰਨ ਕੀਤਾ, ਏਕ ਸਵਾਨ ਦੋਏ ਸਵਾਨੀ ਨਾਲ, ਉਸ ਘਰ ਚ ਗਾਉਣਾ ਹੈ। ਖੈਰ ਮੈਂ ਫਿਰ ਬੇਨਤੀ ਕਰਾਂ, ਉੱਥੇ ਕਹਿੰਦੇ ਮਾਂ ਸਮਝਦੀ ਹੈ ਕਿ ਪੁੱਤਰ ਵੱਡਾ ਹੋ ਰਿਹਾ, ਸਤਿਗੁਰੂ ਕਹਿੰਦੇ ਨੇ ਨਹੀਂ ਨਹੀਂ ਇਹ ਵੱਡਾ ਨਹੀਂ ਹੋ ਰਿਹਾ, ਛੋਟਾ ਹੋ ਰਿਹਾ, ਘੱਟ ਰਿਹਾ। ਜਨਨੀ ਜਾਨ ਸੁਧ ਵੱਡਾ ਹੋਤ ਹੈ, ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ, ਇੰਨਾ ਕੋਈ ਨਹੀਂ ਸਮਝਦਾ ਪਿਆ, ਆਖੀ ਕੇਰੇ ਮਟ ਕੇ, ਵਿਚਾਰ ਤੋਂ ਦੂਰ ਨਹੀਂ ਜਾਣਾ, ਆਪਾਂ ਬੋਲ ਕੀ ਰਹੇ, ਪਲ ਪਲ ਗਈ ਬਹਾਏ, ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ, ਇੰਨਾ ਕੋਈ ਨਹੀਂ ਸਮਝਦਾ ਪਿਆ ਕਿ ਦਿਨ ਰਾਤ ਕਰਕੇ ਉਮਰ ਘਟਦੀ ਪਈ। ਦੇਖੋ ਸ਼ਬਦ ਨੂੰ ਫਿਰ ਧਿਆਨ ਨਾਲ ਸੁਣਿਓ, ਚਲੋ ਅਰਥ ਮੈਂ ਜ਼ਿਆਦਾ ਡਿਟੇਲ ਚ ਨਹੀਂ ਕਰਨੇ, ਬੜੀ ਵਾਰੀ ਕੀਤੇ ਨੇ। ਸੰਬਤ ਇਹ ਸਾਲ ਲਿਖਿਆ ਹੈ, ਮੌਤ ਵਾਲਾ ਦਿਨ ਵੀ ਲਿਖਿਆ। ਅਗਲੀ ਗੱਲ ਮਹਾਰਾਜ ਕਹਿੰਦੇ ਜਦੋਂ ਲਿਖਿਆ ਹੀ ਇਹ ਪਤਾ ਚਲੇ ਜਾਣਾ, ਪਰ ਇੱਕ ਹੋਰ ਵਾਹਿਗੁਰੂ ਜੀ ਇਹੋ ਜਿਹੀ ਕਿਰਪਾ ਕੀਤੀ ਜੋ ਲਿਖ ਦਿੱਤਾ ਸਾਨੂੰ ਦੱਸਿਆ ਕੋਈ ਨਹੀਂ, ਜਨਮ ਤੋਂ ਪਹਿਲਾਂ ਲਿਖਾ ਕੇ ਆਏ ਹਾਂ। ਇਹ ਨਹੀਂ ਕਿਹਾ ਵੀ ਰੱਬ ਨੇ ਲਿਖ ਕੇ ਭੇਜ ਦਿੱਤਾ, ਕੇਵਲ ਮਹਾਰਾਜ ਨੇ ਕਿਹਾ ਮਰਨ ਲਿਖਾਏ, ਲਿਖਾਇਆ ਆਪਾਂ ਲਿਖਾਇਆ ਹੈ, ਮਰਨ ਲਿਖਾਏ ਮੰਡਲ ਮੈਂ ਆਏ, ਪਰ ਉਹਨੇ ਕਿਰਪਾ ਕੀਤੀ, ਉਹਨੇ ਦੱਸੀ ਕੋਈ ਨਹੀਂ ਸਵੇਰੇ ਤੂੰ ਤੁਰ ਜਾਣਾ, ਸ਼ਾਮ ਨੂੰ ਤੁਰ ਜਾਣਾ। ਨਹੀਂ, ਗੁਰੂ ਸਾਹਿਬ ਕਹਿੰਦੇ ਸੰਬਤ ਸਾਹਾ ਲਿਖਿਆ, ਲਿਖਿਆ ਹੈ, ਪਰ ਹੋ ਸਕਦਾ ਉਹ ਲਿਖਿਆ ਅੱਜ ਸ਼ਾਮ ਹੋਵੇ, ਹੋ ਸਕਦਾ ਲਿਖਿਆ ਐਸ ਘੜੀ ਹੋ ਜਾਏ, ਪਰ ਇੱਕ ਕੰਮ ਕਰ, ਵਿਆਹ ਤਾਂ ਮਿਟ ਕੇ ਆਪਾਂ ਕਹਿੰਦੇ ਹਾਂ ਵੀ ਇੰਨੇ ਮਹੀਨੇ ਰਹਿ ਗਏ, ਇੰਨਾ ਸਮਾਂ ਰਹਿ ਗਿਆ ਵਿਆਹ ਦੇ ਵਿੱਚ, ਪਰ ਪਿਆਰਿਓ ਮੌਤ ਲਿਖੀ ਗਈ, ਪਰ ਸਾਨੂੰ ਪਤਾ ਕੋਈ ਨਹੀਂ ਕਿੰਨੇ ਕੁ ਸਾਲ ਰਹਿ ਗਏ। ਮਿਥਿਆ ਤੇ ਆਇਆ ਨਾ, ਵਿਆਹ ਮਿਥ ਕੇ ਮਿਥ ਸਮਝਦੇ ਹਾਂ ਨਾ ਜੀ, ਮੁਕਰਰ ਕਰਨਾ, ਕਿਉਂਕਿ ਹੁਣ ਸੱਚੀ ਤੁਹਾਨੂੰ ਦੱਸਾਂ ਪੰਜਾਬੀ ਦੀ ਪੰਜਾਬੀ ਕਰਨ ਵਾਸਤੇ ਸ਼ਬਦ ਲੱਭਣੇ ਪੈਂਦੇ, ਕਿਉਂਕਿ ਆਪਣੀ ਹਾਲਤ ਇੰਨੀ ਕੁ ਹੋ ਗਈ, ਵੋਕੈਬਲਰੀ ਆਪਣੀ ਸ਼ਬਦ ਜਾਂਦੇ ਪਏ ਪੰਜਾਬੀ ਦੇ,
ਪਿਆਰਿਓ ਇਹ ਤਾਂ ਸਾਨੂੰ ਕਿਸੇ ਨੇ ਜ਼ੁਲਮ ਕਰਕੇ ਨਹੀਂ ਕਿਹਾ ਤੁਸੀਂ ਬੋਲਣਾ ਬੰਦ ਕਰ ਦਿਓ, ਇਹ ਤਾਂ ਆਪਾਂ ਸ਼ੌਂਕ ਨਾਲ ਕਰਨੇ ਪਿਆ ਨਾ। ਧਰਾਤਲ ਦੀ ਵੀ ਪ੍ਰੋਬਲਮ ਹੁੰਦੀ ਹੈ ਜੀ ਜਿੱਥੇ ਜ਼ਿਆਦਾ ਬੋਲੀ ਜਾਏ। ਹੁਣ ਮੇਰੀ ਫਿਰ ਬੇਨਤੀ ਹੈ, ਮਿਥ ਦਿੱਤਾ ਪਰ ਦੱਸਿਆ ਨਹੀਂ, ਉਹ ਦਿਨ ਨੇੜੇ ਆ ਰਿਹਾ। ਸੰਬਤ ਸਾਹ ਲਿਖਿਆ ਮਹਾਰਾਜ ਕਹਿੰਦੇ ਮਿਲਕਰ ਪਾਵੋ ਤੇਲ ਉਸ ਦਿਨ ਤੋਂ ਪਹਿਲਾਂ ਪਹਿਲਾਂ। ਮੈਂ ਫਿਰ ਗੱਲ ਰਿਪੀਟ ਕਰਨ ਲੱਗਾ, ਵਿਆਹ ਦਾ ਦਿਨ ਪਤਾ ਹੈ ਵੀ ਰਹਿ ਗਏ ਸੱਤ ਦਿਨ, ਮਾਈਏ ਪਾਓ ਕੁੜੀ ਨੂੰ, ਮਾਈਏ ਪਾਓ ਸਮਝਣੇ ਨਹੀਂ। ਮੇਰੀ ਬੇਨਤੀ ਹੈ ਤੇਲ ਜਦੋਂ ਪਾਉਂਦੇ ਤੇਲ ਪਾਉਣੀ ਕੋਈ ਕਹਿੰਦਾ, ਦਿਨ ਥੋੜੇ ਰਹਿ ਗਏ, ਸਾਨੂੰ ਕੀ ਪਤਾ ਕਿ ਸਾਡਾ ਹਫ਼ਤਾ ਰਹਿ ਗਿਆ। ਗੁਰੂ ਜੀ ਕਹਿੰਦੇ ਨੇ ਚੇਤੇ ਰੱਖੀ ਦਿਨ ਮੁਕਰਨ ਨੇ, ਪਤਾ ਤੈਨੂੰ ਕੋਈ ਨਹੀਂ, ਪਰ ਇੱਕ ਕੰਮ ਕਰ, ਰੋਜ਼ ਤਿਆਰੀ ਕਰਿਆ ਕਰ। ਬੀਬੀ ਦੇ ਕੇਸਾਂ ਚ ਤੇਲ ਪੈਂਦਾ ਵਿਆਹ ਤੋਂ ਪੰਜ ਦਿਨ ਪਹਿਲਾਂ, ਤੂੰ ਰੋਜ਼ ਸੰਗਤ ਵਿੱਚ ਜਾ ਕੇ ਅਸੀਸਾਂ ਦਾ ਤੇਲ ਪਵਾ, ਹੋ ਸਕਦਾ ਤੇਰਾ ਕੱਲ ਹੀ ਵਿਆਹ ਵਾਲਾ ਦਿਨ ਹੋਵੇ। ਫਿਰ ਇਸ ਨੂੰ ਸੁਣਿਓ, ਮੈਂ ਤਾਂ ਇਹ ਦੁਬਾਰਾ ਰਿਪੀਟ ਕੀਤਾ, ਅੱਜ ਮਾਰਸ ਵੱਖਰੇ ਕਰਨ ਲੱਗਾ। ਉਹ ਤੇਲ ਤਾਂ ਆਪਾਂ ਪਾ ਦਿਆਂਗੇ ਮਿੱਥਿਆ ਦਿਨ, ਇਸ ਦਾ ਦਿਨ ਦਾ ਕੀ ਪਤਾ ਜੀ, ਰੋਜ਼ ਪਵਾ ਅਸੀਸਾਂ, ਮਿਲਕਰ ਪਾਵੋ ਤੇਲ ਦਿਓ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸੋ ਮੇਲ ਕਰੋ ਕਿਰਪਾ ਨੇ, ਸੀਸ ਦਿਓ ਮੇਰੀ ਮੇਰੇ ਮਾਲਕ ਨਾਲ ਬਣ ਜਾਏ। ਤੇ ਮੇਰਾ ਖਿਆਲ ਇਹ ਤੇਲ ਪਾਉਣੀ, ਇਹ ਅਸੀਸ ਹਰ ਰੋਜ਼ ਕਰਨੀ ਚਾਹੀਦੀ ਏ, ਦੂਜੇ ਦਿਨ ਦਾ ਭਰੋਸਾ ਕੋਈ ਨਹੀਂ ਉਹਨੇ ਚੜ੍ਹਨਾ ਹੈ ਕਿ ਨਹੀਂ। ਸਤਿਗੁਰਾਂ ਨੇ ਇਹ ਬਚਨ ਕਿਹਾ, ਮਿਲਕਰ ਪਾਵੋ ਤੇਲ ਦਿਓ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸੋ ਮੇਲ। ਅਗਲਾ ਬਚਨ ਏ, ਘਰ ਘਰ ਏਖੋ ਪਾਹੁਚਾ। ਫਿਰ ਅਰਸ਼ ਨੂੰ ਮੈਂ ਅਕਸਰ ਸਾਰੀਆਂ ਥਾਵਾਂ ਤੇ ਕਹਿੰਦਾ, ਇਸ ਦਾ ਪਾਠ ਜਿੰਨੀ ਕੁ ਮੈਨੂੰ ਸਮਝ ਪਈ, ਪਰ ਮੇਰੀ ਸਮਝ ਦਾ ਅਰਥ ਆਖਰੀ ਸਮਝ ਨਹੀਂ ਹੁੰਦਾ, ਯਾਦ ਰੱਖਿਓ। ਸਾਡੀ ਇਹ ਪ੍ਰੋਬਲਮ ਹੈ ਅੱਜ ਕੱਲ੍ਹ, ਜੋ ਮੈਨੂੰ ਸਮਝ ਪੈ ਗਿਆ ਮੈਂ ਕਹਿੰਦਾ ਆਖਰੀ ਸੱਚ ਇਹ ਵੀ ਗੁਰਮੁਖੋ ਸਭ ਤੋਂ ਵੱਡਾ ਝੂਠ ਹੈ ਜਦੋਂ ਬੁਲਾਰਾ ਕਹਿੰਦਾ ਮੈਨੂੰ ਸਾਰੀ ਸਮਝ ਪੈ ਗਈ। ਅਸੀਂ ਤਾਂ ਰੋਜ਼ ਬਾਬਾ ਜੀ ਦਾ ਇੱਕ ਬਚਨ ਪੜ੍ਹਨੇ ਹਾਂ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾਂ ਕੇਤੇ ਤੇਰੇ ਵਾਵਣ ਕਾਰੇ। ਸਭ ਦਾ ਜ਼ਿਕਰ ਕਰ ਦਿੱਤਾ ਅਖੀਰ ਤੇ, ਕਿਹਾ ਨਹੀਂ ਨਹੀਂ ਦੱਸ ਦਿੱਤਾ, ਅਦ੍ਰਿਸ਼ਟ ਵੀ ਦੱਸੇ। ਪੌਣ ਗਾਉਂਦੀ, ਪਾਣੀ ਗਾਉਂਦਾ, ਮਿੱਟੀ ਗਾਉਂਦੀ, ਖਵਾ ਗਾਉਂਦੀ, ਧਰਮਰਾਜ ਗਾਉਂਦਾ, ਇੰਦਰ ਗਿੰਦਰ ਸਾਰੇ ਪੜ੍ਹਨੇ। ਕਹਿੰਦੇ ਹਾਂ ਮੈਂ ਕਹਿ ਦਿੱਤਾ, ਖੰਡ ਮੰਡਲ ਬ੍ਰਹਿਮੰਡ ਬਹੁਤ ਜ਼ਿਆਦਾ ਗਾ ਰਹੇ ਨੇ, ਪਰ ਵਾਹਿਗੁਰੂ ਜੀ ਮੈਂ ਪੂਰੇ ਨਹੀਂ ਦੱਸ ਸਕਿਆ। ਹੋਰ ਕੇਤੇ ਤੁਧ ਨੂੰ ਗਾਵਣ, ਇਹ ਇਸ ਗੱਲ ਨੂੰ ਨੋਟ ਕਰਿਆ ਕਰੀਏ ਆਪਾਂ। ਅਸੀਂ ਬੜੇ ਖੁਸ਼ ਹੁੰਦੇ ਹਾਂ, ਬਸ ਜੀ ਆਹ ਸਿਰੇ ਦੀ ਗੱਲ ਕਰ ਦਿੱਤੀ। ਉਹ ਨਹੀਂ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਿਓ, ਮੇਰੀ ਅਰਜ਼ ਕਹਿ, ਗਿਆਨ ਖੰਡ ਹੀ ਇਕੱਲਾ ਪੜ੍ਹ ਲਿਆ ਕਰੀਏ, ਜਿਹੜਾ ਦੂਜਾ ਖੰਡ ਹੈ ਨਾ ਉਹਨੂੰ ਪੜ੍ਹ ਲਈਏ, ਸਾਡੀ ਹਉਮੈ ਦਾ ਉਸੇ ਵੇਲਾ ਭੋਗ ਪੈ ਜਾਣਾ। ਹਿੰਦੂਇਜ਼ਮ ਕਹਿੰਦਾ ਬ੍ਰਹਮਾ ਨੇ ਧਰਤੀ ਸਾਜੀ, ਗੁਰੂ ਨੇ 100 ਨਹੀਂ ਕਿਹਾ, 200 ਨਹੀਂ ਕਿਹਾ, ਉਹਨੇ ਕਿਹਾ ਕੇਤੇ ਨੇ। ਇਹ ਰੱਬ ਦੀ ਇੱਕ ਸਿਸਟਮ ਹੈ, ਪਤਾ ਨਹੀਂ ਕਿਵੇਂ ਕਿੰਨਿਆਂ ਸ੍ਰਿਸ਼ਟੀ ਸਾਜੀ। ਵਿੰਦਰਾਬਨ ਚ ਕ੍ਰਿਸ਼ਨ ਜੀ ਇੱਕ ਨੇ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦਾ ਪਤਾ ਨਹੀਂ ਕਿੰਨੇ ਭੋਗ ਤੁਰ ਗਏ। ਮੈਂ ਫਿਰ ਬੇਨਤੀ ਕਰਾਂਗਾ, ਹੋਰ ਕੇਤੇ ਤੁਧ ਨੂੰ ਗਾਵਣ ਸੇਵੈ ਚਿੱਤ ਨਾ ਆਵਣ, ਘਰ ਘਰ ਏਖੋ ਪਹੁੰਚਾ। ਫਿਰ ਬੇਨਤੀ ਹੈ, ਪਹੁੰਚਾ ਨਹੀਂ, ਇਹ ਰਿਪੀਟ ਕਰ ਲੱਗਾ, ਪਹੁੰਚਾ। ਪਹੁੰਚਾ ਤੇ ਪਹੁੰਚਾ ਚ ਫਰਕ ਹੈ, ਘਰ ਘਰ ਏਖੋ ਪਹੁੰਚਾ। ਪਹੁੰਚਾ ਦਾ ਅਰਥ ਹੈ ਕਿ ਸੰਗਤ ਜੀ ਪੋਚਾ ਆਉਣਾ। ਸ਼ਾਇਦ ਇਹ ਸ਼ਬਦ ਤੁਹਾਨੂੰ ਹੋਰ ਤਰ੍ਹਾਂ ਲੱਗੇ, ਹਰ ਇਲਾਕੇ ਦੀ ਆਪਣੀ ਰੀਤ ਹੈ। ਇਹ ਵਾਹਿਗੁਰੂ ਜੀ ਮੈਂ ਹਉਮੈ ਚ ਨਹੀਂ ਕਹਿੰਦਾ, ਸਾਡਾ ਇਲਾਕਾ ਬਾਬਾ ਗੁਰੂ ਨਾਨਕ ਸਾਹਿਬ ਵਾਲਾ ਸੀ, ਉਂਝ ਤਾਂ ਬਾਬੇ ਦੀ ਸਾਰੀ ਧਰਤੀ ਸ਼ੇਖਪੁਰਾ ਜ਼ਿਲ੍ਹਾ ਸੀ। ਸਾਡੇ ਜ਼ਿਲ੍ਹੇ ਚ ਅਜੇ ਵੀ ਜਿਹਨੂੰ ਆਪਾਂ ਸਾਏ ਚਿੱਠੀ ਕਹਿੰਦੇ, ਸਾਏ ਚਿੱਠੀ ਆ ਗਈ, ਹਰ ਹੁਣ ਤਾਂ ਸ਼ਹਿਰਾਂ ਚ ਆ ਗਏ, ਸਾਰੇ ਭੁੱਲ ਗਿਆ ਸਭ ਨੂੰ। ਉਹ ਅੱਜ ਵੀ ਕਹਿੰਦੇ ਨੇ ਪਿੰਡਾਂ ਵਿੱਚ ਵੀ ਵਿਆਹ ਦਾ ਪਹਿਲਾਂ ਪੋਚਾ ਆ ਗਿਆ ਹੈ। ਪਹੁੰਚਾ ਹੈ, ਪਹੁੰਚਾ ਨਹੀਂ, ਪਹੁੰਚਾ। ਉਹ ਲਾਗੀ ਲੈ ਕੇ ਚਿੱਠੀ ਆ ਗਿਆ, ਗੁਰੂ ਸਾਹਿਬ ਕਹਿੰਦੇ ਨੇ ਦੱਸੋ ਘਰ ਘਰ ਏਕੋ ਪਹੁੰਚਾ। ਵਾਹਿਗੁਰੂ ਮੈਂ ਅੱਜ ਥੋੜੇ ਅਰਥ ਵਾਟ ਕੇ ਕਰਨਾ ਪਿਆ, ਘਰ ਘਰ ਏਕੋ ਪਹੁੰਚਾ। ਮਹਾਰਾਜ ਕਹਿੰਦੇ ਜਿਨ੍ਹਾਂ ਦੀਆਂ ਅਰਥੀਆਂ ਸਾਡੇ ਆਂਢ ਗੁਆਂਢ ਉੱਠਦੀਆਂ ਪਈਆਂ ਨੇ, ਉਹਨਾਂ ਘਰਾਂ ਦੇ ਵਿੱਚ ਸਾਰੇ ਚਿੱਠੀਆਂ ਆ ਗਈਆਂ, ਤੇ ਜੇ ਉਹਨਾਂ ਦੇ ਘਰ ਗੰਢਾਂ ਆ ਗਈਆਂ ਤੇ ਮੇਰੇ ਘਰ ਵੀ ਆਈ ਹੋਈ ਹੈ। ਆਂਖੀ ਕੇਰੇ ਮਟਕੇ ਘਰ ਘਰ ਏਕੋ ਪਹੁੰਚਾ, ਸਦੜੇ ਨਿਤ ਪਵਨ। ਤੇ ਮਹਾਰਾਜ ਨੇ ਥੋੜਾ ਕਿਹਾ ਵੀ ਇਕੱਲੇ ਤੁਹਾਨੂੰ ਦੇਣ ਆਉਣਾ, ਸੱਦਣ ਹਾਰਾ ਸਿਮਰੀ, ਜਿਹੜਾ ਸੱਦੇ ਘੱਲਦਾ ਉਹਦਾ ਸਿਮਰਨ ਕਰੀਏ, ਉਹਨੂੰ ਯਾਦ ਕਰੀਏ। ਸੱਦਣ ਹਾਰਾ ਸਿਮਰੀਆ ਨਾਨਕ ਸੇ ਸੰਬਤ ਸਾਹਿਬ ਵਾਲਾ, ਸੇ ਦਾ ਅਰਥ ਉਹ ਨਾਨਕ ਸੇ ਦੇਹ ਆ ਵਨ। ਮਹਾਰਾਜ ਕਹਿੰਦੇ ਉਹ ਦਿਨ ਤਾਂ ਮੇਰੇ ਤੇ ਵੀ ਆ ਚੱਲੇ,
ਸਮਝਾਉਂਦੇ ਪਏ ਸਤਿਗੁਰੂ ਕੋਲ ਇਹ ਪਹਿਲਾ ਸ਼ਬਦ ਹੈ ਤੇ ਪੰਜਵਾਂ ਸ਼ਬਦ ਕੀ ਹੈ ਜੀ? ਹਾਂ ਸੁਣਿਓ, ਉਹਦੇ ਵਿੱਚ ਵੀ ਆਖੀ ਕੇਰੇ ਮੱਟ ਕੇ ਪੰਜਵਾਂ ਸ਼ਬਦ ਹੈ ਕਿ ਤੂੰ ਸੌਣ ਲੱਗਾ ਹੈ। ਵੇਖੋ ਗੁਰੂ ਸਾਹਿਬ ਤੋਂ ਕੁਰਬਾਨ ਜਾਈਏ, ਤੂੰ ਸੌਣ ਲੱਗਾ ਹੈ, ਤੈਨੂੰ ਇੱਕ ਬੇਨਤੀ ਕਰ ਲਾ, ਮੇਰੇ ਮਿੱਤਰਾਂ ਮੇਰੀ ਗੱਲ ਸੁਣ ਲੈ, ਤੇਰਾ ਇੱਕ ਦਿਨ ਹੋਰ ਘਟ ਗਿਆ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਆਂ ਖਾੜ ਚਲੋ ਕਰ ਲਾਹਾ ਆਗੈ ਬਸੋ ਸੁਹੇਲਾ। ਔਦ ਘਟੈ ਆਂਖੀ ਕੇਰੇ ਮੱਟ ਕੇ, ਔਦ ਘਟੈ ਦਿਨ ਰੈਣਾਰੇ, ਦਿਨ ਤੇ ਰਾਤ ਕਰਕੇ ਤੇਰੀ ਉਮਰ ਘਟਦੀ ਪਈ। ਮਨ ਗੁਰਮਿਲ ਕਾਜ ਸਵਾਰੇ, ਮੇਰੀ ਬੇਨਤੀ ਸੀ ਇੱਕ ਪਾਖੇ ਸੀ ਜੀ, ਐਸਤਾ ਐਸਤਾ ਦਿਨ ਉਮਰ ਘਟਦੀ ਪਈ ਹੈ। ਉਂਝ ਤੁਸੀਂ ਬਾਣੀ ਚ ਬੜੀ ਵਾਰੀ ਸ਼ਬਦ ਪੜ੍ਹਦੇ ਹੋ ਕਿ ਬਹਿਤੀ ਜਾਤ ਲੰਘਦੀ ਪਈ ਹੈ, ਕਦੇ ਦ੍ਰਿਸ਼ਨਾ ਧਾਰਤ। ਸੁਣੋ ਗੁਰੂ ਅਰਜਨ ਦੇਵ ਦਾ ਸ਼ਬਦ ਹੈ ਜੀ, ਬਹਿਤੀ ਜਾਤ ਤੇਰੀ ਉਮਰ ਲੰਘਦੀ ਪਈ ਹੈ, ਪਲ ਪਲ ਗਈ ਵਿਹਾਏ, ਕਦੇ ਦ੍ਰਿਸ਼ਨਾ ਧਾਰਤ, ਕਦੀ ਤੂੰ ਨਜ਼ਰ ਮਾਰ ਕੇ ਦੇਖਿਆ ਨੀ, ਸੱਚੀ ਮੁੱਚੀ ਨਜ਼ਰ ਮਾਰ ਕੇ ਦੇਖੀ, ਕਿੰਨਾ ਸਮਾਂ ਨਿਕਲ ਗਿਆ। ਬਹਿਤੀ ਜਾਤ ਕਦੇ ਦ੍ਰਿਸ਼ਨਾ ਧਾਰਤ, ਅੱਗੇ ਮਿੱਥਿਆ ਮੋਹ ਬੰਧ ਹੈ ਨਿਤ ਪਾਰਚ, ਬੰਧ ਹੈ ਨਿਤ ਪਾਰਚ, ਮਿੱਥਿਆ ਮੋਹ ਬੰਧ ਹੈ ਨਿਤ ਪਾਰਚ। ਪਾਰਚ ਦਾ ਅਰਥ ਨਾ ਕੱਪੜੇ, ਆ ਗੰਠਾ ਬੰਨਣੀਆਂ। ਉਹ ਮੇਰੇ ਮਨਾ ਤੂੰ ਵੇਖ ਸੀ ਉਮਰ ਲੰਘਦੀ ਪਈ, ਅਜੇ ਵੀ ਤੂੰ ਗੰਢਾ ਬੰਨੀ ਜਾਂਦੇ, ਤੇਰਾ ਤਾਂ ਸਮਾਂ ਨੇੜੇ ਆ ਗਿਆ। ਸਤਿਗੁਰਾਂ ਨੇ ਇੰਨੀ ਕਿਰਪਾ ਕੀਤੀ, ਹਰ ਇੱਕ ਇੱਕ ਵਿਸ਼ੇ ਤੇ ਜੀ ਸੈਂਕੜੇ ਸ਼ਬਦ ਕਹਿ ਦਿੱਤੇ, ਬੰਦੇ ਨੂੰ ਸਮਝ ਪੈ ਜਾਏ। ਮਹਾਰਾਜ ਕਹਿੰਦੇ ਨੇ ਕਿ ਬਹਿਤੀ ਜਾਤ ਕਦੇ ਦ੍ਰਿਸ਼ਨਾ ਧਾਰਤ, ਮਿੱਥਿਆ ਮੋਹ ਬੰਧ ਹੈ ਨਿਤ ਪਾਰਚ, ਮਾਧਵੇ ਭੱਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰਣੀ। ਮੇਰੇ ਕਹਿਣ ਤੋਂ ਮੁਰਾਦ ਇੱਕ ਸ਼ਬਦ ਆਉਂਦਾ, ਇਹ ਕਹੋ ਡੱਡੀਆ ਵਾਧੇ ਧਨ ਖਰੀ, ਕਬੀਰ ਸਾਹਿਬ ਦਾ। ਹਾਂ ਕਿਆ ਕਮਾਲ ਕਰਦੀ, ਕਹੋ ਡੱਡੀਆ ਵਾਧੇ, ਮੈਂ ਤਾਂ ਅੱਜ ਸਿਰਫ ਬਾਣੀ ਹੈ ਤੁਕਾ ਲੈ ਰਹੇ, ਤੁਸੀਂ ਸਾਹਮਣੇ ਬੈਠੇ ਹੋ। ਕਹੋ ਡੱਡੀਆ, ਡੱਡੀਆ ਦਾ ਅਰਥ ਕੀ ਹੈ? ਧਨ ਦਾ ਅਰਥ ਹੋ ਗਿਆ ਇਸਤਰੀ। ਕਹੋ ਡੱਡੀਆ ਵਾਧੇ ਧਨ ਖਰੀ, ਪਾਹੂ ਘਰ ਆਏ ਮਕਲਾਊ ਆਏ। ਇਹ ਯੂਪੀ ਚ ਭਗਤ ਜੀ ਰਹੇ, ਜ਼ਿਆਦਾ ਸਮਾਂ ਅੱਜ ਕੱਲ੍ਹ ਦੀ ਤੁਸੀਂ ਕਹਿ ਲਓ, ਤੁਹਾਨੂੰ ਪਤਾ ਹੋਣਾ ਵੀ ਅਜੇ ਵੀ ਚਲੋ ਆਪਣੇ ਘਰਾਂ ਚ ਬੀਬੀਆਂ ਜਦੋਂ ਕੰਮ ਕਰਦੀਆਂ ਨੇ, ਜਿਹੜੇ ਕੱਪੜੇ ਸਾਰਾ ਦਿਨ ਪਾਉਂਦੀਆਂ ਨੇ ਉਹ ਨਹੀਂ ਪਾਉਂਦੀਆਂ, ਕੰਮ ਵਾਲੇ ਕੱਪੜੇ ਬਸਤਰ ਵੱਖਰੇ ਹੁੰਦੇ ਆ। ਡੱਡੀਆ ਦਾ ਲਫ਼ਜ਼ੀ ਅਰਥ ਲੂੰਗੀ, ਜਿਹੜੀਆਂ ਉੱਥੇ ਬਿਹਾਰ ਵਿੱਚ ਜਾਂ ਯੂਪੀ ਚ ਬੀਬੀਆਂ ਕੰਮ ਕਰਦੀਆਂ ਨੇ ਨਾ, ਉਹ ਕੀ ਕਰਦੀਆਂ ਸਨ, ਆਪਣੇ ਤਨ ਤੇ ਲੂੰਗੀ ਸਮਝਦੇ, ਧੋਤੀ ਟਾਈਪ ਜੀ, ਉਹ ਲੂੰਗੀ ਬੰਨ ਕੇ ਕੰਮ ਕਰਦੇ ਪਏ ਨੇ। ਤੇ ਕਬੀਰ ਸਾਹਿਬ ਕਹਿੰਦੇ ਨੇ ਕਮਲੀ ਇਹ ਕਰਨੀ ਕੀ ਪੀਏ, ਕਹੋ ਡੱਡੀਆ ਵਾਧੇ ਧਨ ਖਰੀ, ਇਹ ਬੀਬੀ ਏ ਭੈਣੇ ਤੂੰ ਲੂੰਗੀ ਬੰਨ ਕੇ ਘਰ ਦੇ ਕੰਮ ਚ ਰੁੱਝੀ ਹੈ, ਪਾਊ ਘਰ ਆਏ, ਆ ਵੇਖ ਮੌਤ ਪਰਾਉਣਾ ਬਣ ਕੇ ਤੇਰੇ ਘਰ ਆ ਗਈ, ਮਕਲਾਵਾ ਲੈਣ ਵਾਸਤੇ ਕੱਪੜੇ ਪਾ ਕੇ ਤਿਆਰ ਹੋ ਜਾ, ਇਹਦਾ ਮਤਲਬ ਤੂੰ ਤਿਆਰੀ ਨਹੀਂ ਕਰ ਰਹੀ। ਕਹੋ ਡੱਡੀਆ ਵਾਧੇ ਧਨ ਕਰੀ, ਪਾਊ ਘਰ ਆਏ ਮਕਲਾਊ ਆਏ। ਮੇਰੀ ਫਿਰ ਬੇਨਤੀ ਹੈ ਜੀ, ਇਹ ਸ਼ਬਦ ਧਿਆਨ ਨਾਲ, ਬਾਬਾ ਫਰੀਦ ਸਾਹਿਬ ਨੇ ਵੀ ਕਿਹਾ ਸੀ ਇੱਕ ਪਾਠ ਕਰਨੇ ਆ, ਕੋਠੇ ਧੁੱਕਣ ਕੇਤੜਾ ਫਿਰ ਨਿੰਦੜੀ ਨਿਵਾਰ। ਦੇਖੋ ਇਹ ਸਲੋਕ ਇੱਕੋ ਤੇ ਆਪਾਂ ਧੁੱਕ ਦੇ ਗੱਲ ਕਰ ਰਹੇ ਹਾਂ ਵੀ ਆਂਖੀ ਕੇਰੇ ਕੋਠੇ ਧੁੱਕਣ ਕੇਤੜਾ। ਹੁਣ ਕੋਠੇ ਦਾ ਅਰਥ ਆਪਾਂ ਜਾਣਦੇ ਹਾਂ ਮਕਾਨ, ਉਂਝ ਲਹਿੰਦੀ ਪੰਜਾਬੀ ਵਿੱਚ ਕੋਠੇ ਮੋਰਾਂ ਨੂੰ ਵੀ ਕਹਿੰਦੇ ਜੇ। ਸਾਡੇ ਇੱਕ ਬਹੁਤ ਸੋਹਣੇ ਵਿਦਵਾਨ ਸਨ ਕਵੀ ਜੀ, ਰਾਮ ਨਰਾਇਣ ਸਿੰਘ ਜੀ ਦਰਦੀ, ਉਹ ਪੰਜਾਬੀ ਪੜ੍ਹਾਉਂਦੇ ਹੁੰਦੇ ਸਨ ਜੀ, ਇਹ ਗਿਆਨੀ ਕਰਾਉਂਦੇ ਹੁੰਦੇ ਸਨ, ਉਹਨਾਂ ਦੇ ਘਰੋਂ ਸਨ। ਮਾਤਾ ਜੀ ਬਹੁਤ ਵਿਦਵਾਨ ਸਨ, ਮੈਂ ਇਹਦੇ ਅਰਥ ਕੀਤੇ ਤੇ ਮੈਨੂੰ ਕਹਿੰਦੇ ਆ ਇਹਦਾ ਅਰਥ ਇਹ ਵੀ ਹੋ ਸਕਦਾ, ਕੋਠੇ ਧੁੱਕਣ ਕੇਤੜਾ ਪਿਰ ਨਿੰਦਰੀ ਨਿਵਾਰ, ਕਿ ਤੂੰ ਗਾਫਲ ਹੋ ਕੇ ਸੁੱਤਾ। ਕਈ ਵਾਰੀ ਬੰਦਾ ਜ਼ਿਆਦਾ ਸੌਣ ਲੱਗੇ ਨਾ, ਉਹਦੀਆਂ ਹੱਡੀਆਂ ਵੀ ਪੀੜ ਕਰਨ ਲੱਗ ਪੈਂਦੀਆਂ, ਆ ਮੌਰਾਂ ਕਹਿ ਲਓ ਆ ਮੋਢੇ। ਮੈਨੂੰ ਬੜੇ ਸੋਹਣੇ ਅਰਥ ਲੱਗੇ ਜੀ, ਕਿਉਂਕਿ ਉਹ ਯਾਦ ਹੀ ਲਹਿੰਦੀ ਬੋਲਦੇ ਸਨ ਪੰਜਾਬੀ, ਕੋਠੇ ਧੁੱਕਣ ਕੇਤੜਾ, ਸੌ ਸੌ ਕੇ ਹੁਣ ਤੇਰੇ ਹੱਡ ਵੀ ਜਿਹੜੇ ਨੇ ਪੀੜ ਕਰਨ ਲੱਗ ਪਏ, ਉੱਠ ਪੋਣ ਮਾਇਆ ਦੀ ਨੀਂਦ ਚ ਉੱਠ। ਤੇ ਮੈਂ ਪੁੱਛਿਆ ਜੀ ਭਾਵਰਤ, ਕਹਿਣ ਲੱਗੇ ਮਾਇਆ ਦੀ ਨੀਂਦ ਸੁੱਤਿਆਂ ਸੁੱਤਿਆਂ ਤੇਰਾ ਸਰੀਰ ਵੀ ਬੁਢੇਪੇ ਕਰਕੇ ਜਵਾਬ ਦੇਣ ਲੱਗ ਪਿਆ, ਹੁਣ ਹੀ ਉੱਠ ਪੋ। ਕੋਠੇ ਧੁੱਕਣ ਕੇਤੜਾ ਪਿਰ ਨਿੰਦੜੀ ਨਿਵਾਰ, ਪਰ ਆਮ ਅਰਥ ਜਿਹੜੇ ਟੀਕਾਕਾਰਾਂ ਨੇ ਕੀਤੇ ਨੇ
ਉਹ ਅਰਥ ਕੀਤੇ ਨੇ ਕੋਠੇ ਦੀ ਛੱਤ ਉੱਤੇ ਬੰਦਾ ਦੌੜ ਰਿਹਾ ਹੈ। ਛੱਤ ਚ ਸੈਰ ਕਿੰਨੀ ਕੁ ਕਰ ਲੂਗਾ। ਕੋਠੇ ਧੁੱਕਣ ਕੇਤੜਾ ਪਿਰ ਨਿੰਦੜੀ ਨਿਵਾਰ ਜਿਉਂ ਦੇ ਲੱਗਦੇ ਗਾਣਵੇ ਗਏ ਵਿਲਾੜ ਵਿਲਾੜ ਜਿਹੜੇ ਦਿਨ ਗਿਣਤੀ ਦੇ ਲੱਭੇ ਸਨ ਵਿਲਾੜ ਦਰ ਚ ਛਾਲਾਂ ਮਾਰਦੇ ਨਿਕਲ ਗਏ ਪਤਾ ਹੀ ਨੀ ਲੱਗਾ ਉਹਨਾਂ ਦਾ। ਹਾਂ ਪਰ ਆਪਾਂ ਕੱਲਾ ਨੈਗੇਟਿਵ ਨੀ ਗੱਲ ਕਰਨੀ ਥੋੜਾ ਪੋਜ਼ਿਟਿਵ ਚੱਲੀਓ। ਚਲੋ ਇਹ ਤਾਂ ਸੱਚ ਹੈ ਕਿ ਜੋ ਹੈ ਇੱਥੋਂ ਤੱਕ ਇੱਕ ਵਿਦਵਾਨ ਕਹਿੰਦਾ ਨਾ ਪਾਏਦਾਰ ਜ਼ਿੰਦਗਾਨੀ ਹੈ ਦੁਨੀਆ ਇਸ ਕਦਰ ਫਿਰ ਸੁਣਿਓ ਨਾ ਪਾਏਦਾਰ ਜ਼ਿੰਦਗਾਨੀ ਹੈ ਦੁਨੀਆ ਇਸ ਕਦਰ ਹਰ ਸਾਂਸ ਪਰ ਗੁਮਾਂ ਹੈ ਕਿ ਕਹੀਂ ਆਖਰੀ ਨਾ ਹੋ। ਗੁਮਾਨ ਦਾ ਲਫ਼ਜ਼ੀ ਅਰਥ ਹੈ ਸ਼ੱਕ ਗੁਮਾਨ ਹੰਕਾਰ ਨਹੀਂ ਇੱਥੇ। ਹਰ ਸਾਂਸ ਪਰ ਗੁਮਾਂ ਹੈ ਹਰ ਸਾਹ ਦੇ ਉੱਤੇ ਸ਼ੱਕ ਹੈ ਕਿ ਕਿਤੇ ਇਹ ਆਖਰੀ ਨਾ ਹੋਵੇ। ਸਮਾਂ ਲੰਘਦਾ ਪਿਆ ਅਸੀਂ ਪਾਠ ਕਰ ਰਹੇ ਹਾਂ ਹਰ ਜਪਦਿਆਂ ਖਿੰਨ ਢਿੱਲ ਨਾ ਕੀਜੀ ਮੇਰੀ ਜਿੰਦੜੀਏ ਮਤ ਕੇ ਜਾਪੇ ਸ਼ਾਹ ਆਵੇ ਕਿ ਨਾ ਆਵੇ ਰਾਮ ਕੋਈ ਪਤਾ ਨਹੀਂ। ਇਹ ਅੱਖਾਂ ਝਮਕਦਿਆਂ ਝਮਕਦਿਆਂ ਸਾਰੀ ਜ਼ਿੰਦਗੀ ਲੰਘ ਗਈ। ਪਰ ਬਾਬਾ ਜੀ ਦਾ ਇੱਕ ਸਲੋਕ ਹੈ ਕਹਿੰਦੇ ਉਮਰ ਤਾਂ ਲੰਘਦੀ ਵੀ ਇੱਕ ਕੰਮ ਕਰ ਲੈ। ਉਹ ਸਲੋਕ ਹੈ ਰੱਬ ਖਜੂਰੀ ਪੱਕੀਆਂ ਬਾਬਾ ਫਰੀਦ ਸਾਹਿਬ ਦਾ ਸਲੋਕ ਹੈ ਜੀ ਧਿਆਨ ਨਾਲ ਸੁਣਿਓ ਜੀ। ਰੱਬ ਖਜੂਰੀ ਪੱਕੀਆਂ ਮਾਖੇ ਨਹੀਂ ਵਹਨ ਜੋ ਜੋ ਵੰਜੈ ਦਿਹੜਾ ਸੇ ਉਮਰ ਹੱਥ ਪਵਨ ਸੋ ਉਮਰ ਹੱਥ ਪਵਨ। ਹੁਣ ਇੱਥੇ ਮੈਂ ਫਿਰ ਬੇਨਤੀ ਕਰਾਂਗਾ ਰੱਬ ਖਜੂਰੀ ਸ਼ਬਦ ਵਰਤਿਆ ਹੈ ਪ੍ਰਿੰਸੀਪਲ ਤੇਜਾ ਸਿੰਘ ਉਹਨਾਂ ਬੜੇ ਸੋਹਣੇ ਦੇ ਅਰਥ ਕੀਤੇ। ਉਹ ਕਹਿੰਦੇ ਆ ਅਸਲ ਚ ਕੀ ਹੈ ਕਿ ਇਸਲਾਮ ਦੇ ਵਿੱਚ ਸ਼ਰ੍ਹਾਂ ਨੂੰ ਕਮਾਉਣ ਵਾਲੇ ਨੂੰ ਕਿਹਾ ਜਾਂਦਾ ਜਦੋਂ ਬਹਿਸ਼ਤ ਵੀ ਜਾਏਗਾ ਖਜੂਰਾਂ ਮਿਲਣਗੀਆਂ ਸ਼ਹਿਦ ਦੀਆਂ ਨਦੀਆਂ ਹੋਣਗੀਆਂ ਉੱਥੇ। ਚਲੋ 70 ਹੂਰਾਂ ਦਾ ਜ਼ਿਕਰ ਵੀ ਕੀਤਾ ਜਾਂਦਾ ਸੀ ਪਰ ਮੈਂ ਕਿਸੇ ਦੇ ਧਰਮ ਤੇ ਕੋਈ ਤਰਕ ਟਾਕਸ ਨਹੀਂ ਕਰ ਰਿਹਾ। ਗੁਰਮਤ ਨੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਜਿਉਂਦੇ ਜੀ ਮੁਕਤ ਹੋਣ ਵਾਸਤੇ ਦੱਸਿਆ ਹੈ ਹੱਥ ਕਰਕੇ ਨਹੀਂ ਸੁਰਤ ਕਰਕੇ ਸ਼ਬਦ ਦੀ ਕਮਾਈ ਕਰਕੇ। ਹੁਣ ਇਹ ਸ਼ਬਦ ਰੱਬ ਰੱਬ ਖਜੂਰੀ ਪੱਕੀਆਂ ਮਾਖਿਆਂ ਨਹੀਂ ਵਹਨ ਜੋ ਜੋ ਵੰਜੈ ਡੀਹੜਾ ਸੋ ਉਮਰ ਹੱਥ ਪਵਨ। ਰੱਬ ਖਜੂਰੀ ਪੱਕੀਆਂ ਉਹਨਾਂ ਨੇ ਅਰਥ ਕੀਤੇ ਆਹ ਜਿਹੜੀ ਸੰਗਤ ਵਿੱਚ ਜਾਂ ਪਰਮਾਤਮਾ ਦੀ ਭਗਤੀ ਕਰਨ ਵਾਲੇ ਦਰਵੇਸ਼ ਨੇ ਬੰਦਗੀ ਕਰਨ ਵਾਲੇ ਗੁਰਮੁਖ ਨੇ ਆਪਣੀ ਸ਼ਬਦਾਵਲੀ ਵਰਤਾਂ ਇਹ ਇਸ ਤਰ੍ਹਾਂ ਦੇ ਜਿਵੇਂ ਰੱਬ ਦੇ ਘਰ ਦੀਆਂ ਪੱਕੀਆਂ ਹੋਈਆਂ ਖਜੂਰਾਂ ਨੇ। ਕਿਉਂਕਿ ਰੱਬ ਸ਼ਬਦ ਜੋੜ ਕੇ ਤਾਂ ਆਪਾਂ ਇਹਦੇ ਮਾਇਆ ਅਰਥ ਕਰ ਹੀ ਨਹੀਂ ਸਕਦੇ। ਸ਼ਬਦ ਰੱਬ ਖਜੂਰੀ ਪੱਕੀਆਂ ਆਹ ਜਿਹੜੇ ਬੰਦਗੀ ਕਰਨ ਵਾਲੇ ਪਹੁੰਚੀਆਂ ਹੋਈਆਂ ਰੋਹਾਂ ਨੇ ਇਹ ਮੰਨ ਲਓ ਪੱਕੀਆਂ ਹੋਈਆਂ ਖਜੂਰਾਂ ਨੇ। ਮਾਖੀਆਂ ਜਿਹਨੂੰ ਆਪਾਂ ਕਹਿੰਦੇ ਸ਼ਹਿਦ ਮਾਖਿਆ ਨਈ ਵਹਨ ਨਈ ਦਾ ਅਰਥ ਨਦੀ ਮਾਖਿਓ ਦੀਆਂ ਸ਼ਹਿਦ ਦੀਆਂ ਨਦੀਆਂ ਵਗਦੀਆਂ ਨੇ ਰੁਕਿਆ ਹੋਇਆ ਨਹੀਂ ਵਗ ਰਹੀ ਹੈ ਨਦੀ ਕਿਹੜੀ ਰੱਬ ਦੀ ਬੰਦਗੀ ਕਰਨ ਵਾਲੇ ਪੱਕੀਆਂ ਖਜੂਰਾਂ ਦੀ ਤਰ੍ਹਾਂ ਨੇ ਜਿੱਥੇ ਇਹ ਬੈਠ ਜਾਣ ਉਹ ਸੱਤ ਸੰਗਤ ਵਿੱਚ ਮਾਨੋ ਪਰਮਾਤਮਾ ਦੇ ਨਾਮ ਦੀ ਸ਼ਹਿਦ ਦੀ ਨਗਨੀ ਵਗਦੀ ਪਈ ਹੈ। ਉਮਰ ਦੇ ਦਿਨ ਲੰਘਦੇ ਪਏ ਨੇ ਇਹਨੂੰ ਸੰਭਾਲ ਲੈ। ਮਹਾਰਾਜ ਕਹਿ ਰਹੇ ਨੇ ਰੱਬ ਖਜੂਰੀ ਪੱਕੀਆਂ ਮਾਖਿਆਂ ਨਹੀਂ ਵਹਨ ਜੋ ਜੋ ਵੰਜੈ ਡੀਹੜਾ ਜਿਹੜਾ ਜਿਹੜਾ ਦਿਨ ਲੰਘਦਾ ਪਿਆ ਸੇ ਉਮਰ ਹੱਥ ਪਵਨ ਉਹ ਇੱਕ ਇੱਕ ਦਿਨ ਜਿਹੜਾ ਉਹ ਉਮਰ ਨੂੰ ਖਾਈ ਜਾ ਰਿਹਾ ਹੈ। ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ। ਮੈਂ ਸਿਰਫ ਇੰਨੀ ਕੁ ਬੇਨਤੀ ਕਬੀਰ ਆਖੀ ਕੇਰੇ ਮਟਕੇ ਪਲ ਪਲ ਗਈ ਵਿਹਾਏ ਅੱਖਾਂ ਚਮਕਦਿਆਂ ਚਮਕਦਿਆਂ ਪਲ ਪਲ ਕਰਕੇ ਜੀ ਇਹ ਉਮਰ ਨਿਕਲ ਗਈ ਸੱਚੀ ਨਿਕਲ ਗਈ ਜੀ। ਬੰਦਾ ਹੈਰਾਨ ਹੁੰਦਾ ਹੈ ਹੁਣ ਦੇਖਦੇ ਹਾਂ ਪਿੱਛੇ ਬੀਤੇ ਹੋਏ ਨੂੰ ਉਂਝ ਬੰਦਗੀ ਕਰਨ ਵਾਲਾ ਜਿਹੜਾ ਹੈ ਜਦੋਂ ਕੇਸ ਚਿੱਟੇ ਹੋਣ ਲੱਗ ਪੈਣ ਉਦੋਂ ਹੀ ਸਮਝਣ ਲੱਗ ਪੈਂਦਾ ਵੀ ਤਿਆਰੀ ਕਰ ਲੈਣੀ ਚਾਹੀਦੀ ਹੈ। ਉਂਝ ਤਾਂ ਗੁਰਬਾਣੀ ਨੇ ਇਹ ਨਹੀਂ ਮੰਨਿਆ ਵੀ ਸਾਰੇ ਕੰਮ ਕਾਜ ਨਿਬੜ ਜਾਣ ਤੇ ਬੰਦਗੀ ਕਰਨੀ ਹੈ। ਗੁਰਬਾਣੀ ਨੇ ਤਾਂ ਇੱਥੋਂ ਤੱਕ ਹੈ ਬਾਲ ਜਵਾਨੀ ਅਰ ਬਿਰਧ ਪੁਨ ਤੀਨ ਅਵਸਥਾ ਜਾਣ ਇਹ ਨਹੀਂ ਕਿਹਾ ਕੇਵਲ ਬੁਢੇਪਾ ਹੀ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਹਾਨ। ਜੇ ਪਰਮਾਤਮਾ ਦਾ ਸਿਮਰ ਨਹੀਂ ਤੇ ਸੱਚ ਉਹ ਬਚਪਨ ਹੋਵੇ ਚਾਹੇ ਜਵਾਨੀ ਹੋਵੇ ਚਾਹੇ ਬੁਢੇਪਾ ਹੋਵੇ। ਡਾਕਟਰ ਬਲਬੀਰ ਸਿੰਘ ਉਹਨਾਂ ਨੇ ਇੱਕ ਬੜੀ ਪਿਆਰੀ ਗੱਲ ਲਿਖੀ ਸੀ ਸੱਚ ਦੀ ਸੂਰਤ ਮੈਂ ਟੋਪ ਵਿਸ਼ਾ ਹੈ ਉਹਦੇ ਵਿੱਚ ਉਹਨਾਂ ਲਿਖਿਆ ਸੀ
ਕਿ ਜ਼ਿੰਦਗੀ ਉਮਰ ਭੋਗਣ ਦਾ ਨਾਂ ਨਹੀਂ, ਉਮਰ ਦੇ ਦਿਨ ਪੂਰੇ ਕਰਨ ਦਾ ਨਾਮ ਜ਼ਿੰਦਗੀ ਨਹੀਂ। ਸੱਚ ਇਹ ਹੈ ਕਿ ਜ਼ਿੰਦਗੀ ਜਿਉਣ ਵਾਲੇ ਦਿਨਾਂ ਦਾ ਨਾਮ ਉਮਰ ਹੈ। ਫਿਰ ਸੁਣਿਓ, ਉਮਰ ਭੋਗ ਲੈਣਾ ਤੇ ਜੀ ਕੇ ਭੋਗ ਲੈਣਾ, ਆਪਾਂ ਕਹਾਂਗੇ ਸਵਾਸ ਚੱਲਦੇ ਸਨ। ਉਹਨਾਂ ਨੇ ਸਾਹਿਬਜ਼ਾਦਿਆਂ ਦੀ ਗੱਲ ਕੀਤੀ। ਚਲੋ ਮੈਂ ਥੋੜਾ ਸ਼ਿੰਗਾਰ ਕੇ ਕਈ ਵਾਰੀ ਕਰਨਾ ਹੁੰਦਾ, ਕਿਉਂਕਿ ਉੱਥੇ ਇੱਕ ਆਵਾਜ਼ ਆਈ ਕਿ ਅਜੇ ਤੁਹਾਡੀ ਉਮਰ ਕੀ ਹੈ। ਇਹੀ ਸੀ ਨਾ ਕਿ ਅਜੇ ਤੁਹਾਡਾ ਭਵਿੱਖ ਬਹੁਤ ਪਿਆ ਹੈ, ਅਜੇ ਸਮਾਂ ਬਹੁਤ ਪਿਆ। ਤੇ ਇਹ ਸਭ ਤੋਂ ਵੱਡਾ ਝੂਠ ਹੈ। ਜਦੋਂ ਬੰਦਾ ਕਹਿੰਦਾ ਅਜੇ ਸਮਾਂ ਪਿਆ ਹੈ, ਇਹਦਾ ਮਤਲਬ ਬੰਦੇ ਨੂੰ ਪਤਾ ਹੈ ਕਿ ਅਜਾ ਬੰਦਾ ਇੰਨੀ ਦੇਰ ਤੱਕ ਜੀਣਾ ਹੈ। ਉਹਨਾਂ ਕਿਹਾ ਅਜੇ ਸਮਾਂ ਬਹੁਤ ਹੈ, ਅਜੇ ਤੁਹਾਡਾ ਭਵਿੱਖ ਹੈ, ਤੁਹਾਡੀ ਉਮਰ ਕੀ। ਤੇ ਉੱਥੇ ਡਾਕਟਰ ਸਾਹਿਬ ਲਿਖਦੇ ਆ ਕਿ ਇੱਕ ਆਵਾਜ਼ ਆਈ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰਾਂ ਦੇ ਮੁੱਖ ਵਿੱਚੋਂ ਕਿ ਤੁਸੀਂ ਭੁਲੇਖੇ ਵਿੱਚੋਂ, ਤੁਸੀਂ ਉਮਰ ਦੇ ਦਿਨ ਪੂਰੇ ਕਰਨ ਨੂੰ ਜ਼ਿੰਦਗੀ ਕਹਿੰਦੇ ਹੋ। ਸਾਡੇ ਘਰ ਦੇ ਵਿੱਚ ਜਿਹੜਾ ਇੱਕ ਨਿਮਖ ਮਾਤਰ ਰੂਹਾਨੀ ਜੀਵਨ ਜੀ ਗਿਆ, ਉਹ ਕਰੋੜਾਂ ਸਾਲ ਜਿੰਦਾ ਹੈ, ਤੇ ਜਿਹੜਾ ਕਰੋੜਾਂ ਸਾਲ ਜ਼ਿੰਦਗੀ ਭੋਗ ਕੇ ਕੇਵਲ ਵਕਾਰ ਭੋਗਦਾ ਰਿਹਾ, ਉਹ ਕਿਖੇ ਨੂੰ ਵੀ ਨਹੀਂ ਜੀ ਕੇ ਜਾਂਦਾ। ਸੁਣਿਓ ਬੇਨਤੀ, ਅਸਲ ਚ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦਾ। ਮੈਂ ਫਿਰ ਬੇਨਤੀ ਕੀਤੀ ਕਿ ਉਮਰ ਤਾਂ ਲੰਘ ਗਈ ਜੀ, ਜੀ ਕਿੰਨੀ ਕੁ। ਠੀਕ ਹੈ, ਆਪਾਂ ਜੀਵੀ ਕਿਸੇ ਖਾਣ ਵਿੱਚ, ਪੀਣ ਵਿੱਚ, ਹੰਡਾਉਣ ਵਿੱਚ, ਸ਼ੋਹਰਤ ਵਿੱਚ, ਸਿਮਰਨ ਚ ਕਿੰਨੇ ਜੀ। ਗੁਰੂ ਸਾਹਿਬ ਨੇ ਤਾਂ ਜੀਵਨ ਦੀ ਪਰਿਭਾਸ਼ਾ ਹੀ ਦਿੱਤੀ ਹੈ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਮਰਨੰਗ ਬਿਸਰਨੰਗ ਗੋਬਿੰਦ ਹੈ, ਜੀਵਨ ਹਰ ਨਾਮ ਧਿਆਵਣ ਹੈ। ਜੀਵਤ ਪੇਖੇ ਜਿਨੇ ਹਰ ਹਰ ਧਿਆਇਆ, ਜਿਨ੍ਹਾਂ ਨੇ ਕਰਤਾਰ ਦੀ ਵਾਹਿਗੁਰੂ ਜੀ ਦੀ ਇਬਾਦਤ ਕੀਤੀ ਹੋਈ ਜ਼ਿੰਦਗੀ ਹੈ। ਗੁਰੂ ਸਾਹਿਬ ਦਾ ਇੱਕ ਬਚਨ ਹੈ, ਏਕ ਨਿਮਖ ਜੋ ਸਿਮਰਨ ਮੈਂ ਜੀਆ। ਮੇਰਾ ਖਿਆਲ ਬੜੀ ਵਾਰੀ ਤੁਸੀਂ ਪਾਠ ਕੀਤਾ ਹੋਣਾ, ਏਕ ਨਿਮਖ ਜੋ ਸਿਮਰਨ ਮੈਂ ਜੀਆ। ਇਹ ਵੀ ਤਾਂ ਆਖੀ ਕੇਰੇ ਮਟਕੇ ਹੋਵੇ ਨਾ, ਮੈਂ ਦੂਜਾ ਪੱਖ ਰੱਖਣ ਲੱਗਾ। ਇੱਕ ਅੱਖ ਝਮਕਣ ਜਿੰਨਾ ਸਮਾਂ ਜਿਹੜਾ ਬੰਦਾ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਜੀਆ, ਨਾਂ ਵਿੱਚ ਜੀਆ। ਏਕ ਨਿਮਖ ਜੋ ਸਿਮਰਨ ਮੈਂ ਦੀਆ, ਕੋਟ ਦਿਨਸ ਲਾਖ ਸਦਾ ਥਿਰਥੀਆ। ਪਲੀਜ਼ ਇਸ ਤੁਕ ਨੂੰ ਪੱਕੀ ਨੋਟ ਕਰ ਲਈਏ ਜੀਵਨ ਵਿੱਚ। ਏਕ ਨਿਮਖ ਜੋ ਸਿਮਰਨ ਮੈਂ ਜੀਆ, ਜਿਹੜਾ ਇੱਕ ਅੱਖ ਝਮਕਣ ਜਿੰਨਾ ਸਮਾਂ ਸਿਮਰਨ ਵਿੱਚ ਜੀਆ, ਉਹ ਮਹਾਰਾਜ ਕਹਿੰਦੇ ਕੋਟ ਦਿਨਸ ਕਰੋੜਾਂ ਦਿਨ, ਕੋਟ ਦਿਨਸ ਲੱਖ ਲੱਖਾਂ ਸਾਲ, ਉਹ ਸਦਾ ਥਿਰ ਹੋ ਗਿਆ ਜਿਹੜਾ ਇੱਕ ਖਿੰਨ ਵੀ ਸਿਮਰਨ ਵਿੱਚ ਜੀ ਕੇ ਗਿਆ ਹੈ। ਹੁਣ ਇੱਥੇ ਮੈਂ ਹੋਰ ਬੇਨਤੀ ਕਰਾਂ, ਇੱਥੇ ਇੱਕ ਖਿੰਨ ਦਾ ਮਤਲਬ ਇਹ ਨਹੀਂ ਇੱਕ ਵਾਰੀ ਵਾਹਿਗੁਰੂ ਕਿਹਾ ਉਦੋਂ ਬਾਅਦ ਜੋ ਮਰਜ਼ੀ ਕਰੀ ਜਾ। ਇਸ ਗੱਲ ਨੂੰ ਵੀ ਸੁਣਿਓ ਜੀ ਸੰਗਤ ਜੀ, ਇੱਕ ਸ਼ਬਦ ਅਸੀਂ ਪੜ੍ਹਦੇ ਹਾਂ, ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ। ਕਿਨਕਾ ਦਾ ਲਫ਼ਜ਼ੀ ਅਰਥ ਤਾਂ ਥੋੜਾ ਜਿਹਾ ਨਾ ਜੀ, ਬਿਲਕੁਲ ਥੋੜਾ। ਗੁਰਮੁਖ ਪਿਆਰੇ ਭਾਈ ਵੀਰ ਸਿੰਘ ਦੇ ਅਰਥ ਇਸ ਤਰ੍ਹਾਂ ਨਹੀਂ ਸਨ ਕਰਦੇ, ਥੋੜਾ। ਮੰਨ ਲਓ ਆਪਾਂ ਕਹਿੰਦੇ ਕਿਨਕਾ ਮਾਤਰ ਦੇ ਦਿਓ, ਥੋੜਾ ਜਿਹਾ। ਉਹ ਕਹਿੰਦੇ ਨਹੀਂ ਸੀ, ਇਹ ਸਾਰਾ ਸੰਸਾਰ ਦਾ ਵਿਸਤਾਰ ਹੀ ਕਿਣਕੇ ਤੋਂ ਹੈ, ਇਹ ਸਭ ਦਾ ਸਾਡਾ ਵੀ ਜੀ ਤੁਹਾਡਾ। ਜਿੰਨੇ ਅਸੀਂ ਬੈਠੇ ਹਾਂ ਅਸੀਂ ਕਿਣਕੇ ਤੋਂ ਚੱਲੇ ਹਾਂ, ਨਿੱਕਾ ਜਿਹਾ ਸਪਰਮ ਹੈ ਨਾ, ਨਿੱਕਾ ਜਿਹਾ ਪਾਣੀ ਦਾ ਕਤਰਾ ਹੈ, ਤੇ ਕੀ ਉਹ ਕਿਣਕੇ ਤੋਂ ਬਾਅਦ ਖਤਮ ਹੋ ਗਿਆ? ਕਿਣਕਾ ਸ਼ੁਰੂਆਤ ਹੈ, ਕਿਣਕੇ ਤੋਂ ਵਿਸਤਾਰ ਹੁੰਦਾ ਪਿਆ ਹੈ। ਅਸੀਂ ਬੀਜ ਬੀਜਨੇ ਹਾਂ, ਆ ਬੋੜ ਦਾ ਬੀਜ ਕਿੰਨਾ ਕੁ ਵੱਡਾ ਜੀ, ਇਹਦਾ ਮਤਲਬ ਨਹੀਂ ਉਹ ਬੀਜ ਦਿੱਤਾ ਤੇ ਖਤਮ, ਉਸ ਕਿਣਕੇ ਤੋਂ ਬਾਅਦ ਉਹਦਾ ਜੀਵਨ ਸ਼ੁਰੂ ਹੁੰਦਾ ਹੈ। ਕਿਣਕਾ ਇੱਕ ਜਿਸ ਜੀਵ ਸਾਹਿਬ ਹੈ ਜਿਹਦੇ ਅੰਦਰ ਰੁਖਾਨੀਅਤ ਦਾ ਬੀਜ ਬੀਜਿਆ ਗਿਆ। ਚੇਤੇ ਰੱਖਿਓ, ਸਾਰੀ ਜ਼ਿੰਦਗੀ ਰੱਬ ਭੁੱਲਦਾ ਨਹੀਂ, ਉਹਦੀ ਕਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਸਤਿਗੁਰਾਂ ਨੇ ਇੱਥੇ ਬਚਨ ਕੀਤਾ, ਆਂਖੀ ਕੇਰੇ ਮਟਕੇ ਪਲ ਪਲ ਗਈ ਬਹਾਏ। ਅੱਗੇ ਮਹਾਰਾਜ ਕਹਿੰਦੇ ਨੇ ਕਿ ਮਨ ਜੰਜਾਲ ਨਾ ਛੋੜਈ, ਇਸ ਮਨ ਨੇ ਝਗੜੇ ਨਹੀਂ ਛੱਡੇ, ਅਜੇ ਵੀ ਫੁਰਨੇ ਨਹੀਂ ਛੱਡੇ, ਜੰਜਾਲ ਤੋਂ ਮੁਕਤ ਨਹੀਂ ਹੋਇਆ। ਕਹਿਣ ਲੱਗੇ ਜਮ ਦੀਆ ਦਮਾਮਾ ਆਏ, ਜਮਦੂਤ ਨੇ ਸੱਚ ਆ ਕੇ ਸਿਰ ਦੇ ਉੱਤੇ ਮੌਤ ਦਾ ਨਗਾਰਾ ਵੱਜ ਗਿਆ, ਸਿਰ ਦੇ ਉੱਤੇ ਦਮਾਮਾ ਵੱਜਣ ਲੱਗ ਪਿਆ, ਪਰ ਮਨ ਅਜੇ ਵੀ ਨਹੀਂ ਛੱਡਦਾ। ਬੜਾ ਮੁਸ਼ਕਲ ਜੇ ਜੀ, ਨਹੀਂ ਛੱਡਦਾ, ਫੁਰਨੇ ਕਿੱਥੇ ਛੱਡਦੇ ਨੇ ਜੀ।
ਸਤਿਗੁਰਾਂ ਨੇ ਤੇਥੋਂ ਤੱਕ ਕਿਹਾ ਬੰਦਾ ਮੰਜੀ ਤੇ ਪਿਆ ਹੋਵੇ, ਉੱਠ ਵੀ ਨਾ ਸਕੇ, ਬੋਲ ਵੀ ਨਾ ਸਕੇ, ਮਨ ਫਿਰ ਵੀ ਜੰਜਾਲ ਚ ਵੇੜਿਆ ਰਹਿੰਦਾ। ਇੱਕ ਬਚਨ ਹੈ ਭਗਤ ਜੀ ਦਾ, ਪੁੰਡਰ ਕੇਸ ਕੁਸਮ ਤੇ ਤੌਲੇ, ਸਾਹਮਣੇ ਮੌਤ ਹੈ, ਜਮਦੂਤ ਨਗਾਰਾ ਵੱਜਦਾ ਪਿਆ ਮੌਤ ਦਾ, ਕੇਸ ਬਿਲਕੁਲ ਦੁੱਧ ਵਰਗੇ ਚਿੱਟੇ ਹੋ ਗਏ। ਪੁੰਡਰ ਕੇਸ ਕੁਸਮ ਤੇ ਧੌਲੇ, ਸਪਤ ਪਤਾਲ ਕੀ ਬਾਣੀ, ਜਦੋਂ ਬੋਲਦਾ ਹੈ ਤੇ ਇੰਜ ਲੱਗਦਾ ਜਿਵੇਂ ਸੱਤਵੇਂ ਪਤਾਲ ਦੇ ਵਿੱਚੋਂ ਆਵਾਜ਼ ਨਿਕਲਦੀ, ਬੜੀ ਮੁਸ਼ਕਲ। ਲੋਚਨ ਸ਼ਰਮੇ, ਅੱਖਾਂ ਚੋਂ ਪਾਣੀ ਸੁੱਕਦਾ ਪਿਆ, ਬੁੱਧ ਬਲ ਨਾਠੀ, ਅਕਲ ਵੀ ਕੋਈ ਨਹੀਂ, ਚੇਤਾ ਭੁੱਲਣ ਲੱਗ ਪਿਆ, ਸਭ ਕੁਝ ਸਮਝ ਕੋਈ ਨਹੀਂ ਪੈ ਰਹੀ। ਬੁੱਧ ਬਲ ਨਾਠੀ ਤਾਂ ਕਾਮ ਪਵ ਸਮਾਧਾਨੀ, ਪਰ ਅੰਦਰ ਮਨ ਜਿਹੜਾ ਅਜੇ ਵੀ ਕਾਮਨਾ ਦੀ ਮਧਾਣੀ ਰੜਕੀ ਜਾ ਰਿਹਾ ਹੈ। ਚਲੋ ਉਹਨੂੰ ਕਈ ਆ ਕਾਮ ਬਿਰਤੀ ਨਾਲ ਜੋੜ ਕੇ ਦੇਖਿਆ, ਮਹਾਰਾਜ ਕਹਿੰਦੇ ਨੇ ਸਿਰ ਤੇ ਨਗਾਰਾ ਵੱਜਿਆ, ਮਨ ਅਜੇ ਜੰਜਾਲ ਨਹੀਂ ਛੱਡਦਾ। ਚਲੋ ਇੱਕ ਸ਼ਬਦ ਆਪਾਂ ਪੜ੍ਹ ਲੈਂਦੇ, ਮੈਂ ਤਕਰੀਬਨ ਸਾਰਾ ਗੁਰਬਾਣੀ ਵਿੱਚ ਮੈਂ ਕੋਈ ਖੱਬੇ ਸੱਜੇ ਕੋਈ ਗੱਲ ਨਹੀਂ ਕੀਤੀ, ਉਂਜ ਇਹ ਘਟਦੀ ਪਈ ਹੈ। ਮੈਂ ਕਹਿੰਦਾ ਜਿੰਨੀ ਉਮਰ ਘਟਦੀ ਪਈ ਓਨੀ ਬੰਦਗੀ ਗੁਰੂ ਜੀ ਵਧਾਉਣੀ ਸ਼ੁਰੂ ਕਰ ਦਿਓ, ਸਾਡੀ ਓਨੀ ਇਬਾਦਤ ਵੱਧ ਸਕੇ ਜਿੰਨੀ ਘਟਦੀ ਪਈ ਹੈ। ਪਰ ਜਿਹਨੂੰ ਇਹ ਸਮਝ ਪੈ ਜਾਏ ਕਿ ਬਸ ਇਹ ਕੱਲ ਦੀ ਗੱਲ ਹੈ, ਕੱਲ ਤਾਂ ਸ਼ਬਦ ਵੈਸੇ ਆਇਆ ਹੀ ਕੋਈ ਨਹੀਂ, ਜਿੱਦਣ ਆਇਆ ਅੱਜ ਹੀ ਆਇਆ, ਕੱਲ ਅੱਜ ਤੀਕਰ ਨਹੀਂ ਕਿਸੇ ਕੋਲ ਆਇਆ, ਸੱਚੀ ਨਹੀਂ ਆਇਆ। ਕੱਲ ਉੱਥੇ ਖਲੋਤਾ ਰਹਿੰਦਾ, ਅੱਜ ਹੀ ਆਉਂਦਾ, ਕੱਲ ਨਹੀਂ ਆਉਂਦਾ। ਇਸੇ ਕਰਕੇ ਇਹ ਕਬੀਰ ਸਾਹਿਬ ਨੇ ਇੱਕ ਬਚਨ ਕਿਹਾ, ਕਬੀਰ ਕਾਲ ਕਰਨਤਾ, ਹਾਂ ਕਾਲ ਕਰਨਤਾ ਅਭੈ ਕਰ ਅਭ ਕਰਤਾ ਸੁਤਾਲ, ਤਿੰਨ ਸ਼ਬਦ ਕਹਿ, ਜਿਹੜਾ ਕੱਲ ਕਰਨਾ ਉਹ ਹੁਣੇ ਕਰ, ਅੱਜ ਹੀ ਜਿਹੜਾ ਅੱਜ ਕਰਨਾ ਹੁਣੇ ਕਰ, ਤਿੰਨ ਸ਼ਬਦ ਕਹਿ, ਕਾਲ ਕਰਨਤਾ ਅਭੈ ਕਰ ਅਭ ਕਰਤਾ ਸੁਤਾਲ, ਪਾਛੈ ਕਛੂ ਨਾ ਹੋਏਗੋ ਜੋ ਸਰ ਪਰ ਆਵੇ ਕਾਲ। ਜਦੋਂ ਸਿਰ ਤੇ ਉੱਤੇ ਮੌਤ ਨੇ ਨਗਾਰਾ ਵਜਾ ਦਿੱਤਾ ਫਿਰ ਕੀ ਹੋਣਾ ਹੈ, ਭੱਜਿਆ ਨਹੀਂ ਜਾਣਾ। ਸੱਚੀ ਤੁਹਾਨੂੰ ਬੇਨਤੀ ਕਰਾਂ ਸੰਗਤ ਜੀ, ਇਹ ਡਰਾਉਣ ਵਾਲੀ ਗੱਲ ਨਹੀਂ। ਹੁਣ ਦੇਖੋ ਮਨ ਕਿਵੇਂ ਜੰਜਾਲ ਚ ਫਸਿਆ। ਕਬੀਰ ਸਾਹਿਬ ਦੇ ਇੱਕ ਸ਼ਬਦ ਹੈ, ਕੱਲ ਮੇਰਾ ਖਿਆਲ ਇੱਕ ਸ਼ਬਦ ਸਿੰਘ ਪੜ੍ਹ ਰਹੇ ਸਨ, ਕਹਿਤ ਕਬੀਰ ਸੁਣੋ ਰੇ ਝੂਠੀ ਸੰਤੋ ਮੇਰੀ ਮੇਰੀ ਝੂਠੀ, ਤੁਸੀਂ ਪੜ੍ਹ ਰਹੇ ਸੀ ਨਾ, ਕਹਿਤ ਕਬੀਰ ਸੁਣੋ ਰੇ ਸੰਤੋ ਮੇਰੀ ਮੇਰੀ ਝੂਠੀ, ਚਿਰਗਟ ਫਾਰ ਚਟਾਰਾ ਲੈ ਗਏ ਤਰੀ ਤਾਗਰੀ ਛੁੱਟੀ। ਵੇਖੋ ਕੱਲ ਇਹ ਬਚਨ ਮੈਨੂੰ ਯਾਦ ਆ ਗਿਆ, ਕੀਰਤਨ ਸੁਣ ਰਹੇ ਸਨ ਜਦੋਂ, ਚਿੜਾ ਜਿਹੜਾ ਉਹ ਪਿੰਜਰੇ ਚ ਪਿਆ ਹੈ ਤੇ ਉਹ ਕਿੰਨਾ ਮੋਹ ਕਰਦਾ ਪਿਆ ਨਿੱਕੀ ਜੀ ਠੂਠੀ ਨਾਲ, ਠੂਠੀ ਸਮਝਣਾ ਜੀ, ਜਿਹ ਚੋਂ ਪਾਣੀ ਪਾਉਂਦੇ ਸਨ, ਦਾਣੇ ਪਾਉਂਦੇ ਸਨ, ਪਿੰਜਰੇ ਦੇ ਵਿੱਚ ਉਹਦੀ ਠੂਠੀ ਪਈ, ਪਾਣੀ ਵਾਲੀ ਕੁੱਜੀ ਪਈ, ਉਹ ਇੰਨਾ ਮੋਹ ਕਰਦਾ ਪਿਆ। ਕਹਿਣ ਲੱਗੇ ਚਿੜੇ ਨੂੰ ਪਤਾ ਹੀ ਕੋਈ ਨਹੀਂ ਕਿ ਜਿਸ ਠੂਠੀ ਨੂੰ ਪਿਆਰ ਕਰਦਾ ਉਹ ਸਾਹਮਣੇ ਮੌਤ ਬਿੱਲਾ ਆ ਗਈ। ਬਿੱਲੇ ਨੇ ਕੀ ਕੀਤਾ, ਉਹਨੇ ਪਿੰਜਰਾ ਤੋੜ ਦਿੱਤਾ, ਪਿੰਜਰਾ ਉੱਥੇ ਪਹੁੰਚ ਬਿੱਲਾ ਤੋੜ ਨਹੀਂ ਸਕਦਾ ਸੰਭਾਵ ਮੌਤ ਨੇ, ਐ ਪਿੰਜਰੇ ਚ ਬੈਠਾ ਹੋਇਆ ਚਿੜਾ ਸਿਰ ਮੋਹ ਕਰੀ ਜਾ ਰਿਹਾ ਦਿਸਦੀ ਹੋਈ ਚੀਜ਼ ਨਾਲ, ਤੇ ਮੌਤ ਬਿੱਲਾ ਬਣ ਕੇ ਆਈ, ਉਹਨੇ ਪਿੰਜਰਾ ਤੋੜ ਕੇ ਵਿੱਚੋਂ ਚਿੜਾ ਕੱਢ ਕੇ ਲੈ ਗਈ। ਉਹ ਜਿਹੜੀ ਉਹਦੀ ਠੂਠੀ ਤੇ ਕੁੱਜੀ ਪਾਣੀ ਵਾਲੀ ਸੀ ਉਹ ਧਰੀ ਦੀ ਤਰਾਈ ਰਹਿ ਗਈ, ਉਹ ਚਿੜੇ ਦੇ ਨਾਲ ਤੇ ਨਹੀਂ ਗਈ ਨਾ। ਕਹਿਤ ਕਬੀਰ ਸੁਣ ਰੇ ਸੰਤੋ ਮੇਰੀ ਮੇਰੀ ਝੂਠੀ, ਚਿਰਗਟ ਫਾਰ ਚਟਾਰਾ ਲੈ ਗਏ ਤਰੀ ਤਾਗਰੀ ਛੁੱਟੀ। ਹੁਣ ਮੇਰੀ ਇੱਕ ਬੇਨਤੀ ਹੈ, ਮਨ ਜੰਜਾਲ ਨਾ ਛੋਡੇਈ, ਇਹ ਖੇੜਾ ਨਹੀਂ ਛੱਡਦਾ ਪਿਆ। ਤੇ ਮਹਾਰਾਜ ਕਹਿ ਰਹੇ ਨੇ ਜਮ ਦੀਆ ਦਮਾਮਾ ਆਏ, ਉਹਨੇ ਸਿਰ ਤੇ ਨਗਾਰਾ ਵਜਾਇਆ ਬੰਦਾ ਬਣ ਬਈ। ਹੁਣ ਇੱਕ ਸ਼ਬਦ ਹੈ ਇਹ, ਮੇਰਾ ਖਿਆਲ ਤੁਸੀਂ ਕੀਰਤਨ ਚ ਕਈ ਵਾਰੀ ਸਿੰਘ ਪੜ੍ਹਦੇ ਆ ਕਿ ਅਮਲ ਸਿਰਾਨੂ ਲੇਖਾ ਦੇਣਾ, ਜੋ ਮਹਾਰਾਜ ਕਹਿ ਰਹੇ ਜੀ ਇਹ ਜਮ ਦੀਆ ਦਮਾਮਾ ਆਏ, ਅਮਲ ਸਰਾਨੋ ਲੇਖਾ ਦੇਣਾ ਆਏ, ਕਠਨ ਦੂਤ ਜਮ ਲੈਣਾ ਕਿਆ ਤੈ ਖਟਿਆ ਕਹਾਂ ਗਵਾਇਆ। ਸੌਖੇ ਸ਼ਬਦ ਨੇ ਨਾ, ਅਰਥਾਂ ਦੀ ਲੋੜ ਨਹੀਂ। ਅਮਲ ਸਰਾਨੋ ਦਾ ਮਤਲਬ ਦੂਜਾ ਅਮਲ ਨਹੀਂ, ਨਾ ਤਾਂ ਇਹਦਾ ਅਰਥ ਕਰਨੀ ਨਾ ਮੈਂ, ਨਾ ਇਹਦਾ ਨਸ਼ਾ। ਇੱਥੇ ਅਮਲ ਦਾ ਅਰਥ ਦਿਨ ਮੁੱਕ ਗਏ, ਅਮਲ ਸਰਾਨੋ ਦਿਨ ਮੁੱਕ ਗਏ, ਉਮਰ ਪੂਰੀ ਹੋ ਗਈ। ਅਮਲ ਸਰਾਨੋ ਲੇਖਾ ਦੇਣਾ ਆਏ, ਕਠਨ ਦੂਤ ਜਮ ਲੈਣਾ ਕਿਆ ਤੈ ਖਟਿਆ ਕਹਾਂ ਗਵਾਇਆ। ਚਲੋ ਸ਼ਤਾਬ, ਗੱਲ ਤਾਂ ਨਾ ਸੁਣਿਓ, ਮਨ ਜੰਜਾਲ ਨਾ ਛੋਡੀ। ਚਲੋ ਸ਼ਤਾਬ, ਦੀਵਾਨ ਬੁਲਾਇਆ, ਸ਼ਤਾਬ ਦਰਸ਼ਨ ਛੇਤੀ ਕਰ ਚੱਲ ਬਈ,
ਜਮਦੂਤ ਕਹਿੰਦਾ ਅੱਗੇ ਲੱਗ, ਤੈਨੂੰ ਧਰਮ ਰਾਜ ਨੇ ਸੱਦਿਆ, ਸਿੱਧੀ ਗੱਲ ਕਿ ਮੌਤ ਕਹਿ ਰਹੀ ਅੱਗੇ ਲੱਗ। ਚਲੋ ਸ਼ਤਾਬ ਦੀਵਾਨ ਬੁਲਾਇਆ, ਉਹ ਕਹਿੰਦਾ ਕਿਉਂ? ਉਹ ਕਹਿੰਦਾ ਚੱਲ ਦਰਹਾਲ ਦੀਵਾਨ ਬੁਲਾਇਆ, ਹੁਣੇ ਚੱਲ, ਚੱਲ ਦਰਹਾਲ ਹੁਣੇ ਚੱਲ ਦੀਵਾਨ ਬੁਲਾਇਆ, ਤੈਨੂੰ ਰੱਬ ਦੇ ਘਰ ਚ ਸੱਦੋ ਆ ਗਿਆ। ਹਰ ਫੁਰਮਾਨ ਦਰਗਾਹ ਕਾ ਆਇਆ, ਰੱਬ ਦੀ ਦਰਗਾਹ ਦਾ ਫੁਰਮਾਨ ਆ ਗਿਆ। ਜਿਨ ਕੀ ਚੀਰੀ ਤਰਗਾ ਪਾਟੀ ਤਿੰਨਾ ਮਰਨਾ, ਭਾਈ ਲੱਗ ਅੱਗੇ। ਬਸ ਸਿੱਧੇ ਮੈਂ ਪੇਂਡੂ ਜੇ ਸ਼ਬਦਾਂ ਚ ਵਰਤਣਾ ਪਿਆ ਵੀ ਲੱਗ ਅੱਗੇ। ਉਹ ਕਹਿੰਦਾ ਹੈ ਕਿ ਮੈਂ ਜਾਵਾਂ, ਮੈਨੂੰ ਮੌਤ ਸੱਚੀ ਮੁੱਚੀ ਗੱਲਾਂ ਸੀ ਵੀ ਸਾਰੇ ਕਰਨੇ, ਮੌਤ ਸੱਚ, ਮੌਤ ਸੱਚ। ਜਦੋਂ ਮੂਲੇ ਨੂੰ ਆਈ ਅੰਦਰ ਵੜ ਗਿਆ। ਕਥਾ ਕਰਨੀ ਮਰਨਾ ਸੱਚ, ਜਿਉਣਾ ਝੂਠ, ਲੇਖ ਲਿਖ ਦੇਣੇ ਬੜੇ ਸੌਖੇ ਜੇ, ਪਰ ਸੱਚੀ ਮੁੱਚੀ ਜਦੋਂ ਵਾਪਰਦੀ ਹੈ ਉਦੋਂ। ਉਹਨਾਂ ਕਿਹਾ ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾਇਆ। ਹੁਣ ਕੀ ਹੋਇਆ? ਉਹਨੇ ਨਾ ਤਾਂ ਕਿਹਾ ਵਾਹਿਗੁਰੂ, ਨਾ ਕਿਹਾ ਪ੍ਰਭੂ, ਨਾ ਕਿਹਾ ਯਾ ਅੱਲਾ ਮੈਂ ਤੁਰਨ ਲੱਗਾ ਮੈਨੂੰ ਬਖਸ਼ ਲੈ। ਉਹ ਜਿਹੜਾ ਫੁਰਮਾਨ ਲੈ ਕੇ ਆਇਆ ਉਹਦੇ ਨਾਲ ਗੰਢੀ ਸੰਢੀ ਲਾ ਰਿਹਾ। ਕਹਿੰਦਾ ਮੈਂ ਸ਼ਾਹੂਕਾਰ ਵਿਆਜੂ ਪੈਸੇ ਦਿੰਦਾ ਵਾਂ, ਇਹ ਮੈਂ ਤਾਂ ਕਿਹਾ ਮਨ ਜੰਜਾਲ ਨਾ ਛੋਡੀ, ਮੈਂ ਵਿਆਜੂ ਪੈਸੇ ਦਾ, ਵਿਆਜੂ ਸ਼ਬਦ ਵਰਤਦੇ ਸਨ ਜੀ ਪਹਿਲਾਂ ਪਿੰਡਾਂ ਚ, ਮੈਂ ਵਿਆਜ ਪੈਸੇ ਦੇਣਾ ਸ਼ਾਹੂਕਾਰਾ ਕਰਨਾ, ਮੈਨੂੰ ਕੁਝ ਮਹੀਨੇ ਰਹਿ ਲੈਂਦੇ, ਘੱਟੋ ਘੱਟ ਆਪਣੀ ਅਗਰਾਹੀ ਤੇ ਕਰ ਲਾਂ, ਪੈਸੇ ਇਕੱਠੇ ਕਰ ਲਾਂ। ਉਹਨੇ ਕਿਹਾ ਚੱਲ, ਤੈਨੂੰ ਜਦੋਂ ਦੱਸ ਨਹੀਂ ਦਿੱਤਾ ਚੱਲ ਦਰ ਹਾਲ, ਇਹਦਾ ਮਤਲਬ ਹੁਣੇ ਚੱਲ, ਬਿਲਕੁਲ ਅੰਦਰ ਵੀ ਨਹੀਂ ਵੜਨਾ, ਹੁਣੇ ਚੱਲਣਾ। ਉਹਨੂੰ ਕਹਿੰਦਾ ਮੇਰੀ ਇੱਕ ਗੱਲ ਸੁਣ, ਮੈਂ ਸਰਕਾਰੀ ਦੁਬਾਰੇ ਹਰ ਕੰਮ ਪੈਸੇ ਨਾਲ ਕਰਾ ਲਿਆ, ਇੱਕ ਰਾਤ ਮੈਨੂੰ ਦੇ ਦੇ, ਜਿੰਨੇ ਪੈਸੇ ਇਕੱਠੇ ਹੋ ਗਏ ਅੱਧੇ ਤੈਨੂੰ ਦੇ ਦਿਆਂਗਾ, ਰਾਤ ਤੇ ਰਹਿ ਲੈਂਦੇ। ਕਹਿੰਦੇ ਵੇਖੋ ਸਿਰ ਤੇ ਮੌਤ ਖਲੋਤੀ, ਰੱਬ ਨੂੰ ਚੇਤੇ ਨਹੀਂ ਕਰਦਾ ਪਿਆ। ਅੰਮ੍ਰਿਤਸਰਾਂ ਨੂੰ ਲੇਖਾ ਦੇਣਾ ਆਏ ਕਠਨ ਦੂਤ, ਜਮ ਲੈਣਾ ਕਿਆ ਤੇ ਖੱਟਿਆ ਕਾਂ ਗਵਾਇਆ, ਚਲੋ ਸ਼ਿਤਾਬ ਦੀਵਾਨ ਬੁਲਾਇਆ, ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾਇਆ, ਕਰੂੰ ਅਰਦਾਸ ਗਾਂਵ ਕਿਛ ਬਾਕੀ। ਹੁਣ ਉਹ ਬੰਦਾ ਕਹਿ ਰਿਹਾ ਮੈਂ ਅਰਦਾਸ ਕਰ ਰਿਹਾ, ਕਰੂੰ ਅਰਦਾਸ ਗਾਂਵ ਕਿਛ ਬਾਕੀ, ਲਿਖੋ ਨਵੇਰ ਆਜ ਕੀ ਰਾਤੀ। ਤੇ ਅੱਗੇ ਕਹਿੰਦਾ ਮੌਤ ਕਿਛ ਵੀ ਖਰਚ ਤੁਮਾਰਾ ਸਾਰੋਂ, ਜਿਵੇਂ ਬਾਬਾ ਕਹਿੰਦੇ ਤੈਨੂੰ ਖਰਚਾ ਪਾਣੀ ਦੇ ਦਿਆਂਗਾ, ਕਿਛ ਵੀ ਖਰਚ ਤੁਮਾਰਾ ਸਾਰੋਂ, ਸੁਬਹ ਨਿਵਾਜ ਸਰਾਏ ਗੁਜਾਰੂ। ਇੱਥੇ ਸਤਿਗੁਰੂ ਕਹਿ ਰਹੇ ਨੇ ਕਬੀਰ ਆਂਖੀ ਕੇਰੇ ਮਟਕੇ, ਪਲ ਪਲ ਗਈ ਵਹਾਏ, ਮਨ ਜੰਜਾਲ ਨਾ ਛੋਡੀ, ਜਮ ਦੀਆ ਦਮਾਮਾ ਹਾਏ, ਮੌਤ ਨੇ ਨਗਾਰਾ ਵਜਾ ਦਿੱਤਾ। ਇਹ ਸੀ ਜੀ ਇੱਥੋਂ ਤੱਕ ਦੀ ਵਿਚਾਰ। ਅੱਜ ਮੈਂ ਆਪ ਨੂੰ ਬੇਨਤੀ ਕੀਤੀ, ਛੋਟਾ ਘੱਲੂਕਾਰਾ ਹੈ, ਬੀਬੀ ਜੀ ਬੋਲ ਕੇ ਵੀ ਗਏ, 7,000 ਦੇ ਕਰੀਬ ਜਿਹੜੇ ਸਿੱਖ, ਟੋਟਲ ਫਿਰ ਗਿਣਤੀ ਆਪਾਂ 10 ਕੁ ਕਰਨੇ ਆ ਜੀ। ਪਹਿਲੀ ਗੱਲ, ਘੱਲੂਕਾਰਾ ਦਾ ਲਫ਼ਜ਼ੀ ਅਰਥ ਕੀ ਹੈ? ਆ ਛੋਟਾ ਘੱਲਾ ਘੱਲੂ ਹੈ ਨਾ, ਵੱਡਾ ਘੱਲਾ ਘੱਲੂਕਾਰਾ ਕੁੱਪਰ ਗੇੜੇ ਦੇ ਮੈਦਾਨ ਚ ਹੋਇਆ। ਇਹ ਜਿੱਤ 10,000 ਸਿੱਖ ਸ਼ਹੀਦ ਹੋਏ, ਉੱਥੇ 30,000 ਦੇ ਕਰੀਬ ਸਿੱਖ ਸ਼ਹੀਦ ਹੋਏ, 30,000 ਤੋਂ ਵੱਧ ਹੀ ਸਨ ਜੀ, ਟੋਟਲ ਗਿਣਤੀ ਕਿਸੇ ਨੂੰ ਨਹੀਂ ਪਤਾ। ਘੱਲੂਕਾਰੇ ਦਾ ਲਫ਼ਜ਼ ਕੀ ਅਰਥ ਹੈ? ਹਿੰਦੀ ਵਿੱਚ ਇੱਕ ਸ਼ਬਦ ਹੈ ਗਾਲਾਗਲ, ਇਹਨੂੰ ਆਪਣੀ ਸ਼ਬਦਾਵਲੀ ਚ ਕਹਿ ਰਹੇ ਹੋ ਬਰਬਾਦੀ, ਸਰਬਨਾਸ਼, ਬੀਜ ਨਾਸ਼ ਕਰਨਾ। ਇਉਂ ਕਹਿ ਲਈਏ ਕਿ ਘੱਲੂਕਾਰੇ ਦਾ ਅਰਥ ਹੈ ਬਰਬਾਦੀ ਕਰਕੇ ਰੱਖਦੇ ਨੇ। ਮੈਂ ਰਾਤ ਵੀ ਇੱਕ ਬੇਨਤੀ ਕੀਤੀ ਸੀ ਜੀ ਕਿ ਸਿੱਖਾਂ ਦਾ ਉਹ ਸਮਾਂ, ਜ਼ਕਰੀਏ ਦੀ ਮੌਤ ਹੁੰਦੀ ਹੈ ਆਪਾਂ ਜਾਣਦੇ ਹਾਂ, ਉਦੋਂ ਬਾਅਦ ਯਾਹੀਆ ਖਾਂ ਉਹ ਲਾਹੌਰ ਦਾ ਸੂਬੇਦਾਰ ਬਣਦਾ ਹੈ। ਤੇ ਇਹ ਵੀ ਆਪ ਨੂੰ ਮੈਂ ਰਾਤ ਬੇਨਤੀ ਕੀਤੀ ਸੀ, ਭਾਈ ਸ਼ਬੇਕ ਸਿੰਘ ਵਰਗੇ, ਭਾਈ ਸ਼ਾਬਾਗ ਸਿੰਘ ਵਰਗੇ, ਸ਼ਾਬਾਜ ਸਿੰਘ ਵਰਗੇ ਉਹ ਸੂਰਮੇ ਗੁਰਸਿੱਖ ਸੂਝਵਾਨ, ਉਹਨਾਂ ਨੂੰ ਚਰਖੜੀਆਂ ਤੇ ਚਾੜ ਕੇ ਸ਼ਹੀਦ ਕੀਤਾ ਗਿਆ। ਇਤਿਹਾਸ ਕਹਿੰਦਾ ਕੋਈ ਸਿੱਖਾਂ ਨੇ, ਲਾਹੌਰ ਕਮਜ਼ੋਰ ਪੈ ਰਿਹਾ ਸੀ, ਉਹਨਾਂ ਮੋਚੀ ਦਰਵਾਜ਼ੇ ਤੇ ਜਾ ਕੇ ਆਪਣੇ ਵੱਲੋਂ ਹਮਲਾ ਕੀਤਾ। ਉੱਥੇ ਇਉਂ ਕਹਿ ਲਓ ਵੀ ਜ਼ਾਲਮ ਬਿਰਤੀ ਵਾਲਿਆਂ ਦੇ ਘਰੋਂ ਖੋਇਆ ਵੀ, ਉਹਦੇ ਵਿੱਚ ਕਈ ਮੌਲਵੀ, ਕਈ ਮੁਲਾਣੇ ਤੇ ਕਾਜੀ ਜਿਹਨਾਂ ਫਤਵੇ ਦਿੱਤੇ ਸਨ ਉਹਨਾਂ ਨੂੰ ਸੋਧਾ ਵੀ ਲਾ ਦਿੱਤਾ। ਸਖਤੀ ਹੋ ਗਈ ਸਿੱਖਾਂ ਤੇ, ਥੋੜੀ ਜਿਹੀ ਬੇਨਤੀਆਂ ਕਰ ਰਹੇ ਨੇ, ਕਾਰਨ ਕੀ ਸੀ? ਹੁਣ ਬੀਬੀ ਜੀ ਸ਼ਬਦ ਵਰਤ ਰਹੇ ਸਨ ਦੀਵਾਨ ਲਖਪਤ ਰਾਏ, ਲਖਪਤ ਰਾਏ ਦੀਵਾਨ ਸੀ, ਇਹਦਾ ਭਰਾ ਸੀ ਜਸਪਤ ਰਾਏ, ਇਹ ਅਹਿਮਦਾਬਾਦ ਦਾ ਫੌਜਦਾਰ ਸੀ, ਤੇ ਦੋਨੋਂ ਬਹੁਤ ਜ਼ਿਆਦਾ, ਦੋਨੋਂ ਭਰਾ
ਸਿੱਖਾਂ ਦੇ ਰੱਜ ਕੇ ਦੁਸ਼ਮਣ ਕਹਿ ਲਓ ਜੀ, ਸਿੱਖਾਂ ਦੇ ਕਾਤਲ ਸ਼ਬਦ ਵਰਤਾਂ। ਸਰਦਾਰ ਜੱਸਾ ਸਿੰਘ ਵਾਲੋ ਵਾਲੀ ਆ, ਕੁਝ ਹੋਰ ਸਿੰਘ ਜਿਹੜੇ ਨੇ ਉਹ ਐਮਨਾਬਾਦ ਆਏ ਨੇ, ਉਹ ਰੋੜੀ ਸਾਹਿਬ ਦਰਸ਼ਨ ਵੀ ਕਰਨਾ ਚਾਹੁੰਦੇ ਸਨ ਤੇ ਨਾਲੇ ਇੱਛਾ ਸੀ ਵੀ ਇੱਥੇ ਰਸਤ ਪਾਣੀ ਲੈ ਜਾਵਾਂਗੇ, ਜੰਗਲ ਵਿੱਚ ਰਹਿੰਦੇ ਹਾਂ ਤੇ ਇੱਥੇ ਆਏ ਹਾਂ, ਪ੍ਰਸ਼ਾਦ ਪਾਣੀ ਲੰਗਰ ਵੀ ਛਕਾਂਗੇ। ਹੁਣ ਜਸਪਤ ਰਾਏ ਫੌਜਦਾਰ ਨੂੰ ਪਤਾ ਲੱਗਾ, ਉਹਨੇ ਸੁਨੇਹਾ ਘੱਲ ਦਿੱਤਾ ਜੀ ਤੁਸੀਂ ਇੱਥੋਂ ਨਿਕਲ ਜਾਓ, ਇੱਥੇ ਤੁਸੀਂ ਰੁਕ ਨਹੀਂ ਸਕਦੇ। ਅੱਗੋਂ ਉਹਨਾਂ ਉੱਤਰ ਦਿੱਤਾ ਜੀ ਅਸੀਂ ਕੁਛ ਕਿਸੇ ਨੂੰ ਕਹਿੰਦੇ, ਨਾਲੇ ਰਤਨ ਸਿੰਘ ਭੰਗੂ ਲਿਖਦਾ, ਉਹਨਾਂ ਨੇ ਕਿਹਾ ਜਸਪਤ ਰਾਏ ਨੂੰ ਤੇਰਾ ਸਾਡਾ ਕੀ ਵੈਰ ਹੈ, ਅਸੀਂ ਇੱਕ ਪਾਸੇ ਤੁਰਕਾਂ ਦਾ ਹਕੂਮਤ ਦਾ ਮੁਕਾਬਲਾ ਕਰ ਰਹੇ ਹਾਂ, ਤੁਹਾਡੀ ਖਾਤਰ ਤੁਹਾਡੀ ਕਮਿਊਨਿਟੀ ਦੀ ਖਾਤਰ ਅਸੀਂ ਸਭ ਕੁਝ ਗੁਰੂ ਸਾਹਿਬ ਨੇ ਵਾਰ ਦਿੱਤਾ, ਤੇਰਾ ਸਾਡਾ ਕੀ ਵੈਰ ਹੈ, ਅਸੀਂ ਪ੍ਰਸ਼ਾਦ ਪਾਣੀ ਲੰਗਰ ਪਾਣੀ ਛਕਣਾ, ਦਰਸ਼ਨ ਦੀਦਾਰ ਕਰਕੇ ਚਲੇ ਜਾਣਾ। ਉਹਨੇ ਕੀ ਕੀਤਾ, ਇਲਾਕੇ ਦੇ ਚੌਧਰੀ ਇਕੱਠੇ ਕਰਾ ਕੇ ਜਸਪਤ ਰਾਏ ਆਪ ਲੈ ਕੇ ਫੌਜ ਉਹਨੇ ਖੱਲਾ ਕਰ ਦਿੱਤਾ। ਮੈਂ ਬੜੀ ਸੰਖੇਪ ਜੀ ਬੇਨਤੀ ਕਰਨ ਲੱਗਾ ਵੀ ਇਹਦਾ ਪਿਛੋਕੜ ਕੀ ਹੈ ਜਿਹੜਾ ਘੱਲੂਘਾਰਾ ਛੋਟਾ। ਫੌਜਦਾਰ ਨੇ ਹਮਲਾ ਕਰਵਾ ਦਿੱਤਾ, ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ। ਜਦੋਂ ਜਸਪਤ ਰਾਏ ਹਾਰਦਾ ਦਿਸਿਆ, ਇਹਦੇ ਇਹ ਸਿਪਾਹੀ ਬੜਾ ਜ਼ਬਰਦਸਤ ਮੁਕਾਬਲਾ ਕੀਤਾ, ਸਿੱਖਾਂ ਨੇ ਭੱਜਣ ਲੱਗਾ ਤੇ ਇੱਕ ਰੰਗਰੇਟਾ ਸਿੰਘ ਸੀ ਭਾਈ ਨਬਾਹੂ ਸਿੰਘ, ਉਹਨੇ ਕਿਹਾ ਪਵਾੜੇ ਦੀ ਜਾੜਾ ਹੈ। ਜਸਪਤ ਰਾਏ ਇਹ ਖਾਲੀ ਮੁੜ ਗਿਆ, ਸਵਾਦ ਕੋਈ ਨਹੀਂ। ਇੰਨਾ ਫੁਰਤੀਲਾ ਨੌਜਵਾਨ ਸੀ, ਪਤਲਾ ਪਤਲੇ ਸਰੀਰ ਦਾ, ਸੇਕ ਫੋਟੋ ਦਾ ਕੱਦ, ਉਹਨੇ ਕੁਝ ਨਹੀਂ ਦੇਖਿਆ। ਜਸਪਤ ਰਾਏ ਹਾਥੀ ਤੇ ਚੜ ਕੇ ਜਦੋਂ ਪਿਛਾ ਭੱਜਣ ਲੱਗਾ, ਉਹਨੇ ਇੱਕੋ ਦਮ ਤੇਜ਼ ਦੌੜਦਾ ਆਇਆ, ਗਾਤਰੇ ਉਹਦੇ ਵੱਡੇ ਸ੍ਰੀ ਸਾਹਿਬ ਸੀ, ਉਹਨੇ ਪਿੱਛੋਂ ਜ਼ੋਰ ਮਾਰਿਆ, ਹਾਥੀ ਦੀ ਪੂਛਲ ਫੜ ਕੇ ਉੱਤੇ ਚੜ ਗਿਆ। ਜਸਪਤ ਰਾਏ ਦਾ ਉਹਨੇ ਸਿਰ ਲਾ ਕੇ ਉਹ ਮਾਰਿਆ, ਯਾਦ ਰੱਖਿਓ ਜਸਪਤ ਰਾਏ ਦਾ ਸਿਰ ਲਾਇਆ ਭਾਈ ਨਬਾਹੂ ਸਿੰਘ ਰੰਗਰੇਟੇ ਨੇ। ਉਸ ਤੋਂ ਬਾਅਦ ਉਹ ਸਿਰ ਲਾ ਕੇ ਨੇਜੇ ਚ ਟੰਗ ਕੇ ਲੈ ਗਿਆ, ਲਖਪਤ ਰਾਏ ਨੂੰ ਪਤਾ ਲੱਗਾ। ਤੇ ਯਾਦ ਰੱਖਿਓ ਸਿਰ ਦਿੱਤਾ ਨਹੀਂ ਸਿੱਖਾਂ ਨੇ, ਉਹਨੇ ਕਿਉਂਕਿ ਸ਼ਬਦ ਬੜੇ ਭੇੜੇ ਵਰਤੇ ਸਨ, ਸਿੱਖਾਂ ਨੇ ਇਹੀ ਕਿਹਾ ਵੀ ਅਸੀਂ ਲੰਗਰ ਪਾਣੀ ਛਕਣਾ ਹੈ, ਅਸੀਂ ਦਰਸ਼ਨ ਕਰਕੇ ਚਲੇ ਜਾਣਾ। ਉਹਨੇ ਸ਼ਬਦ ਵਰਤੇ ਸਨ ਤੁਹਾਡੇ ਕੇਸ ਵੱਢ ਕੇ ਕਤਲ ਕਰਕੇ ਰੱਸੀਆਂ ਵੱਟਾਂਗਾ, ਤੁਹਾਨੂੰ ਘੋਨੇ ਮੁੰਨੇ ਬਣਾ ਕੇ ਤੋੜਾਂਗਾ। ਇਹ ਜਸਪਤ ਰਾਏ ਨੇ ਕਿਹਾ। ਉਹਨੇ ਕਿਹਾ ਉਹ ਸਿਰ ਲੈ ਗਏ ਜੀ। ਉਹ ਸਿਰ ਜਦੋਂ ਵਾਪਸ ਮੰਗਿਆ, ਉਹਨੇ ਕਿਹਾ ਇਹਦੀ ਭੇਟਾ 500 ਰੁਪਈਆ, ਉਸ ਤਰ੍ਹਾਂ ਨਹੀਂ ਦੇਣਾ ਲੰਗਰ ਚ ਪਾਣੀ ਨੇ। ਉਹਦਾ ਸੀਸ ਸਿਰ ਦਿੱਤਾ 500 ਰੁਪਈਆ ਦੇ ਕੇ। ਹੁਣ ਦੀਵਾਨ ਲਖਪਤ ਰਾਏ ਭਰਾ ਦੀ ਮੌਤ ਹੋ ਗਈ, ਉਹਨੂੰ ਅੱਗ ਬਬੂਲਾ ਹੋ ਗਿਆ ਜੀ। ਉਹਨੇ ਇੱਕੋ ਗੱਲ ਕੀਤੀ, ਉਹਨੇ ਜਹੀਆ ਖਾਂ ਕੋਲ ਜਾ ਕੇ ਇਤਿਹਾਸ ਕਹਿੰਦਾ ਉਹਨੇ ਆਪਣੀ ਪੱਗ ਲਾ ਕੇ ਰੱਖ ਦਿੱਤੀ। ਉਹਨੇ ਸ਼ਬਦ ਕਿਹਾ ਕਿ ਇੱਕ ਖੱਤਰੀ ਨੇ ਧਰਮ ਚਲਾਇਆ ਸੀ, ਇੱਕ ਖੱਤਰੀ ਇਹਦਾ ਖਾਤਮਾ ਕਰੇਗਾ। ਪਰ ਵੈਸੇ ਮੁਸਲਮਾਨ ਸਰੋਤਾਂ ਚ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦਾ ਜ਼ਿਕਰ ਕੀਤਾ, ਉਹਨਾਂ ਚਲਾਇਆ। ਪਰ ਸਾਡੇ ਵਿਦਵਾਨ ਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ ਕਰਦੇ ਨੇ, ਉਹਨੇ ਹੰਕਾਰ ਚ ਕਿਹਾ ਇਹ ਖੱਤਰੀ ਨੇ ਚਲਾਇਆ, ਖੱਤਰੀ ਨੇ ਖਤਮ ਕਰੇਗਾ, ਕਿਉਂਕਿ ਇਹ ਉਹਦੀ ਬਿਰਤੀ ਹੈ। ਇਹਨੂੰ ਗੁਰਮਤ ਦੀ ਤੁਲਨਾ ਨਾਲ ਨਹੀਂ ਦੇਖਣਾ ਵੀ ਖੱਤਰੀ ਚਲਾਇਆ, ਇਹ ਉਹਦਾ ਨਜ਼ਰੀਆ ਦੁਸ਼ਮਣ ਦਾ। ਉਹਨੇ ਪੱਗ ਰੱਖ ਦਿੱਤੀ। ਫਿਰ ਕੀ ਕੀਤਾ ਜੀ, ਉਸ ਬੰਦੇ ਨੇ ਜਿੰਨੇ ਲਾਹੌਰ ਦੇ ਕਾਰੋਬਾਰੀ ਸਿੱਖ ਸਨ, ਇਹ ਕਾਨੂੰਨ ਦਾ ਸ਼ਮ ਜਿਹੜਾ ਇਹਦੀ ਘਟਨਾ ਬਾਅਦ ਚ ਵਾਪਰਦੀ, ਉਹਨੇ ਸਾਰੇ ਕਾਰੋਬਾਰੀ ਸਿੱਖ ਇਕੱਠੇ ਕਰਕੇ ਐਲਾਨ ਕਰ ਦਿੱਤਾ 10 ਮਾਰਚ 1746 ਨੂੰ ਇਹ ਕਤਲ ਕੀਤੇ ਜਾਣਗੇ ਨਖਾਸ ਚੌਂਕ ਚ। ਜਦੋਂ ਪਤਾ ਲੱਗਾ ਦੀਵਾਨ ਕੌੜਾ ਮੱਲ, ਲੱਛੀ ਰਾਮ, ਭਾਈ ਦੇਸ਼ ਰਾਜ, ਇੱਥੋਂ ਤੱਕ ਕਿ ਇਹ ਲਖਪਤ ਰਾਏ ਦਾ ਜਿਹੜਾ ਗੁਰੂ ਸੀ, ਜਿਹਦੇ ਕੋਲ ਤਲੀਮ ਲੈਂਦਾ ਸੀ, ਉਹਦਾ ਨਾਂ ਸੀ ਜਗਤ ਭਗਤ, ਉਹਦਾ ਨਾਂ ਜਗਤ ਭਗਤ ਸੀ। ਉਹਨੇ ਵੀ ਜਾ ਕੇ ਕਿਹਾ ਵੀ ਇਹ ਕੰਮ ਨਾ ਕਰੀਏ, ਪਾਪ ਨਾ ਕਰ, ਚਲੋ ਠੀਕ ਹੈ, ਤੇਰਾ ਭਰਾ ਉੱਥੇ ਵੰਗਾ ਰਿਹਾ, ਉਹਨੇ ਭੈੜੇ ਸ਼ਬਦ ਵਰਤੇ, ਸਿੱਖਾਂ ਨਾਲ ਟਾਕਰਾ ਹੋਇਆ, ਮਾਰਿਆ ਗਿਆ, ਤੂੰ ਇਹ ਕੰਮ ਨਾ ਕਰੀ। ਉਹਨੇ ਕਿਹਾ ਮੈਂ ਕੰਮ ਉਦਨ ਕਰਨਾ ਜਿੱਦਣ ਸੋਮਵਾਰੀ ਮੱਸਿਆ ਹੈ। ਯਾਦ ਰੱਖਿਓ ਇਹਦਾ ਪਿਛੋਕੜ ਹੈ, ਸੋਮਵਾਰੀ ਮੱਸਿਆ ਬੜੀ ਮੰਨਦੇ ਨੇ ਜੀ, ਸੋਮਵਾਰੀ ਸੋਮਤੀ ਮੱਸਿਆ ਹੈ, ਉਦਨ ਖਤਮ। ਉਹਨਾਂ ਕਿਹਾ ਵੀ ਦੀਵਾਨ ਕੌੜਾ ਮੱਲ, ਆਪ ਜੀ ਨੂੰ ਪਤਾ ਹੋਣਾ ਦੀਵਾਨ ਕੌੜਾ ਮੱਲ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੇ ਵੱਡੇ ਵਡੇਰੇ ਨੇ, ਤੇ ਸ਼ਾਇਦ ਆਪ ਨੂੰ ਪਤਾ ਹੋਵੇ ਦੀਵਾਨ ਕੌੜਾ ਮੱਲ ਨੇ ਸਿੱਖਾਂ ਨੂੰ ਇੰਨਾ ਪਿਆਰ ਕੀਤਾ, ਸਿੱਖਾਂ ਨੇ ਉਹਨਾਂ ਨੂੰ ਪਦਵੀ ਦਿੱਤੀ ਸੀ ਦੀਵਾਨ ਮਿੱਠਾ ਮੱਲ। ਉਹਨਾਂ ਕਿਹਾ ਵੀ ਇੱਕ ਕੰਮ ਕਰ, ਨਾ ਕਰ। ਉਹਦੇ ਗੁਰੂ ਨੇ ਵੀ ਜਾ ਕੇ ਕਿਹਾ ਵੀ ਮੱਸਿਆ ਵਾਲਾ ਦਿਨ ਹੈ, ਤੂੰ ਨਾ ਕਰ। ਉਹਨੇ ਕਿਸੇ ਦੀ ਨਹੀਂ ਮੰਨੀ ਜੀ,
ਉਹਨੇ 10 ਮਾਰਚ 1746 ਨੂੰ ਲਾਹੌਰ ਦੇ ਜਿੰਨੇ ਸਿੱਖ ਪਕੜੇ ਸਨ ਉਹਨਾਂ ਨੂੰ ਕਤਲ ਕੀਤਾ ਗਿਆ। ਉਸ ਤੋਂ ਬਾਅਦ ਉਹਨੇ ਫਰਮਾਨ ਕੀ ਕੀਤਾ, ਆਪ ਜੀ ਨੂੰ ਸ਼ਾਇਦ ਪਤਾ ਹੋਵੇ

ਤੋਂ ਗੁੜ ਨਾ ਕਹੇ। ਇਹਨੇ ਕੀਤਾ ਸੀ ਲਖਪਤ ਰਾਏ ਨੇ, ਗੁੜ ਨਾ ਕਹੇ ਕਿਉਂਕਿ ਗੁੜ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਚੇਤੇ ਆਉਂਦਾ ਹੈ, ਗੁਰੂ ਚੇਤੇ ਆਉਂਦਾ, ਬਲ ਨਾਲ ਭਰ ਜਾਂਦੇ ਨੇ। ਦੂਜੀ ਗੱਲ, ਕੋਈ ਗ੍ਰੰਥ ਨਾ ਸ਼ਬਦ ਵਰਤੇ, ਗੁੜ ਨੂੰ ਰੋੜੀ ਜਾਂ ਭੇਲੀ ਕਹੋ, ਗ੍ਰੰਥ ਨੂੰ ਸਿਰ ਪੋਥੀ ਕਿਹਾ ਜਾਏ। ਕਿਉਂਕਿ ਜਦੋਂ ਗੁਰੂ ਗ੍ਰੰਥ ਕਹਿੰਦਾ, ਇਸ ਗੱਲ ਨੂੰ ਆਪਾਂ ਸੋਚੀਏ ਕਿ ਉਸ ਵਕਤ ਕਿੰਨਾ ਅਕੀਦਾ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਦਾ ਅਤੁੱਟ ਹੋਵੇਗਾ ਕਿ ਦੁਸ਼ਮਣ ਨੂੰ ਵੀ ਪਤਾ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨੇਗਾ ਇਹਨੂੰ ਕੋਈ ਮਾਰ ਨਹੀਂ ਸਕਦਾ। ਉੱਥੇ ਬੇਨਤੀ ਹੈ ਜੀ, ਇਹਨੇ ਫਿਰ ਕੀ ਕੀਤਾ, ਇਹਨੇ ਦੌਰ ਸ਼ੁਰੂ ਹੋਇਆ। ਮੈਂ ਆਪ ਨੂੰ ਬੇਨਤੀ ਕੀਤੀ ਜੀ, ਅਸੀਂ ਸ਼ਬਦ ਵਰਤਨੇ ਅਕਸਰ ਵੀ ਇਹ ਜੂਨ ਦਾ ਮਹੀਨਾ ਪੂਰਾ ਚੱਲਿਆ, ਉਂਝ ਵੈਸੇ ਅਪ੍ਰੈਲ ਤੋਂ ਲੈ ਕੇ ਜੂਨ ਤੱਕ ਚੱਲਿਆ। ਸਿੱਖ ਜਿਹੜੇ ਸਨ ਕਾਨੂੰਬਾਨ ਦਾ ਝੱਲ ਇਹਦੇ ਸਾਰੇ ਆ ਗਏ, ਇਹਨੇ ਫਿਰ ਬੰਦੇ ਬੁਲਾ ਕੇ ਜੰਗਲ ਕਟਵਾਏ, ਜੰਗਲ ਨੂੰ ਅੱਗ ਲਵਾਈ ਕਈ ਮਹੀਨੇ। ਸੰਗਤ ਜੀ, ਇੱਥੋਂ ਤੱਕ ਕਿ ਸਿੱਖਾਂ ਕੋਲ ਖਾਣ ਨੂੰ ਕੁਛ ਨਹੀਂ ਸੀ, ਇੱਕ ਪਾਸੇ ਰਾਵੀ ਸੀ, ਇੱਕ ਪਾਸੇ ਇਹਨਾਂ ਘੇਰਾ ਪਾਇਆ, ਪਹਾੜੀਆਂ ਸੋਚਿਆ, ਉਹਨਾਂ ਵੀ ਅੱਗੋਂ ਮੁਕਾਬਲਾ ਕੀਤਾ। ਇੱਥੇ ਕਿਹਾ ਜਾਂਦਾ ਲਖਪਤ ਰਾਏ ਦਾ ਪੁੱਤਰ ਹਰਭਜ ਰਾਏ ਮਾਰਿਆ ਗਿਆ ਸੀ, ਉਹਨੂੰ ਸਿੱਖਾਂ ਨਿਸ਼ਾਨਾ ਬਣਾ ਕੇ ਮਾਰਿਆ ਇਸ ਘੱਲੂਘਾਰੇ ਚ। ਇਹ ਹੋਰ ਭੜਕ ਉੱਠਿਆ ਜੀ। ਮੈਂ ਬੇਨਤੀ ਕਰਾਂ ਇੱਥੋਂ ਤੱਕ ਸੰਗਤ ਜੀ, ਸਾਡੇ ਪੁਰਾਣੇ ਸਰੋਤ ਕਹਿੰਦੇ ਨੇ ਪੈਰਾਂ ਚ ਪਾਉਣ ਵਾਸਤੇ ਜੁੱਤੀ ਨਹੀਂ ਸੀ, ਆਪਣੇ ਕੱਪੜੇ ਪਾੜ ਕੇ ਲੀਰਾਂ ਬੰਨ ਕੇ ਨੰਗੇ ਪੈਰ ਤੁਰੇ ਹੋਏ ਸਿੱਖ, ਖਾਣ ਵਾਸਤੇ ਰੋਟੀ ਨਹੀਂ ਸੀ। ਰਤਨ ਸਿੰਘ ਪੰਗੂ ਲਿਖਦਾ ਵੀ ਅੱਗ ਦਾ ਪ੍ਰਬੰਧ ਨਹੀਂ, ਤਪਦੀ ਜੂਨ ਚ ਕਿੰਨਾ ਤਪਦਾ, ਚੱਪਦੇ ਕੋਈ ਜੂਨ ਦੇ ਮਹੀਨੇ ਚ ਇਹ ਢਾਲਾਂ ਨੂੰ ਰੱਖ ਕੇ ਧੁੱਪ ਦੇ ਵਿੱਚ ਰੋਟੀਆਂ ਪਕਾ ਕੇ ਉੱਤੋਂ ਖਾਂਦੇ ਹੁੰਦੇ ਸਨ। ਮੈਂ ਬੇਨਤੀ ਕਰਾਂ ਇੱਥੇ ਸਰਦਾਰ ਸੁੱਖਾ ਸਿੰਘ ਦੇ ਪੱਟ ਚ ਗੋਲੀ ਵੱਜੀ ਮਾੜੀ ਕੰਬੋ ਕੇ, ਉਹਨਾਂ ਨੇ ਆਪਣੀ ਲੱਤ ਨੂੰ ਹੰਨੇ ਨੇ, ਮਤਲਬ ਕੋਈ ਸਰਦਾਰ ਜ਼ਿਕਰ ਕਰਦੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ। ਇਹ ਸੰਗਤ ਜੀ ਮੈਂ ਜ਼ਿਆਦਾ ਡਿਟੇਲ ਚ ਨਹੀਂ, ਇਹ ਜਿਹੜਾ ਘੱਲੂ ਘਰ ਆਖ ਹੈ ਅਪ੍ਰੈਲ ਤੋਂ ਸ਼ੁਰੂ ਹੁੰਦਾ, ਜੂਨ ਦੇ ਸਾਰੇ ਮਹੀਨੇ ਤੱਕ ਜਾਂਦਾ। ਕੁਝ ਸਰੋਤ ਕਹਿੰਦੇ 7000 ਸਿੱਖ ਸ਼ਹੀਦ ਕੀਤਾ ਗਿਆ, 3000 ਦੇ ਕਰੀਬ ਪਕੜ ਕੇ ਲਾਹੌਰ ਲਗਾਏ ਗਏ, ਉਹਨਾਂ ਸਾਰਿਆਂ ਨੂੰ ਪਕੜ ਕੇ ਸ਼ਹੀਦ ਕੀਤਾ। ਇਹਦੇ ਵਿੱਚ ਸਾਰੇ ਲੜਨ ਵਾਲੇ ਨਹੀਂ, ਬੱਚੇ ਵੀ ਸਨ, ਬਜ਼ੁਰਗ ਵੀ ਸਨ, ਬੀਬੀਆਂ ਮਾਤਾਵਾਂ ਵੀ ਸਨ। ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਪੈ ਕਰਨੇ ਆ। ਉਹ ਛੋਟਾ ਘੱਲੂ ਘਰ ਆ। ਅਗਲੀ ਬੇਨਤੀ, ਸਮਾਂ ਆਇਆ ਲਾਹੌਰ ਚ ਲੱਤ ਉਥਲ ਪੁਥਲ ਹੋਈ, ਜਿਹੜਾ ਕਹਿੰਦਾ ਸੀ ਮੈਂ ਪੱਗ ਤਾਂ ਬੰਨਣੀ ਹੈ ਇਸ ਧਰਮ ਨੂੰ ਖਤਮ ਕਰਕੇ, ਅਖੀਰ ਤੇ ਉਹ ਫੜਿਆ ਗਿਆ। ਜਦੋਂ ਯਾਹੀਆ ਕਿਆ ਹਟ ਗਿਆ, ਇਹਨੂੰ ਪਕੜਿਆ, 3 ਲੱਖ ਰੁਪਈਆ ਸ਼ਾਇਦ ਜੁਰਮਾਨਾ ਸੀ ਇਹਨੂੰ ਜੀ, ਇਹ ਪੂਰਾ ਨਹੀਂ ਕਰ ਸਕਿਆ, ਇਹਨੂੰ ਕੈਦ ਕਰ ਲਿਆ। ਫਿਰ ਦੀਵਾਨ ਕੌੜਾ ਮੱਲ ਜੀ ਨੂੰ ਮਿੱਠਾ ਮੱਲ ਦਾ ਖਿਤਾਬ ਦਿੱਤਾ, ਉਹਨੇ ਫਿਰ ਇਹਦੇ ਪੈਸੇ ਭਰੇ। ਉਹਨੇ ਕਿਹਾ ਵੀ ਪੈਸੇ ਮੈਂ ਭਰ ਦੇਣਾ, ਬੰਦਾ ਮੈਨੂੰ ਦੇ ਦਿਓ, ਕਿਉਂਕਿ ਉਹਨਾਂ ਵੇਖਿਆ ਜ਼ੁਲਮ ਬੜਾ ਕੀਤਾ ਇਸਨੇ। ਉੱਥੋਂ ਫਿਰ ਦੀਵਾਨ ਕੌੜਾ ਮੱਲ ਨੇ ਲਿਆ, ਉਹਨਾਂ ਪਕੜ ਕੇ ਦਿੱਤਾ ਸਿੱਖਾਂ ਨੂੰ। ਫਿਰ ਇਹਦਾ ਅੰਤ ਜਿੰਨਾ ਮਾੜਾ ਹੋਇਆ, ਤੁਸੀਂ ਇਤਿਹਾਸ ਪੜ੍ਹਿਆ ਸੁਣਿਆ ਹੋਣਾ ਕਿ ਜਿਹਨੂੰ ਆਪਾਂ ਕਹਿੰਦੇ ਪਖਾਨੇ ਜਾਣਾ, ਇੱਕ ਤਾਂ ਇਹਨੂੰ ਬਾਹਰ ਨਖਾਸ ਚੌਂਕ ਜਿੱਥੇ ਸਿੱਖ ਇਹਨੇ ਸ਼ਹੀਦ ਕਰਾਏ ਬੱਚੇ, ਉੱਥੇ ਬੰਨਿਆ ਦੇ ਸਿਰ ਚ ਲੰਘਦੇ ਜੁੱਤੀਆਂ ਮਾਰਦੇ ਸਨ ਲਖਪਤ ਰਾਏ ਦੇ, ਤੇ ਜਿੱਥੇ ਪਖਾਨਾ ਕਰਦੇ ਸਨ ਜੀ, ਉਸ ਗੰਦਗੀ ਦੇ ਵਿੱਚ ਇਸ ਬੰਦੇ ਨੂੰ ਸੱਟਿਆ ਜੁੱਤੀਆਂ ਮਾਰ ਮਾਰ ਕੇ। ਅਖੀਰ ਤੇ ਇਹਦੀ ਬੜੀ ਤੜਫ ਤੜਫ ਕੇ, ਭੁੱਖ ਨਾਲ ਉਸ ਬਿਸ਼ਟਾ ਵਿੱਚ ਤੜਫ ਤੜਫ ਕੇ ਇਹਦੀ ਮੌਤ ਹੋਈ ਹੈ। ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਸਮੂਹ ਸ਼ਹੀਦਾਂ ਨੂੰ ਨਮਸਕਾਰ। ਆਪ ਸਮੂਹ ਸੰਗਤ ਦਾ ਬਹੁਤ ਧੰਨਵਾਦ। ਥੋੜਾ ਜਿਹਾ ਜਿਹਾ ਟਿਕਾ ਬਣਾਇਓ ਪਲੀਜ਼, ਮੇਰੇ ਹੱਥ ਜੋੜ ਕੇ ਬੇਨਤੀ ਹੈ। ਇੱਕ ਤਾਂ ਉਸ ਦਿਨ ਵੀ ਬੇਨਤੀ ਕੀਤੀ ਸੀ ਜੀ, ਗੁਰੂ ਘਰ ਦੀ ਇਮਾਰਤ ਜਿਹੜੀ ਸ਼ੁਰੂ ਹੈ, ਮੈਂ ਵੇਖੋ ਉਸ ਦਿਨ ਕਿਹਾ ਸੀ ਮੇਰਾ ਇਹ ਨਹੀਂ, ਮੈਂ ਜਿੱਥੇ ਵੀ ਜਾਵਾਂ ਮੈਂ ਧੜੇ ਤੋਂ ਉੱਪਰ ਸੋਚ ਕੇ ਇੱਕੋ ਗੱਲ ਸੋਚਣਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅੰਤਲੇ ਸਮੇਂ ਬਚਨ ਕਹੇ ਸਨ, ਆਪਸ ਵਿੱਚ ਪਿਆਰ ਰੱਖਣਾ, ਪੰਥ ਦੇ ਵਾਧੇ ਨੂੰ ਲੋਚਣਾ, ਆਗਿਆ ਗ੍ਰੰਥ ਜੀ ਦੀ ਕਰਨੀ ਸ਼ਬਦ ਦੀ ਖੋਜਣਾ, ਆਪਸ ਵਿੱਚ ਪਿਆਰ ਰੱਖਣਾ। ਇੱਕ ਤਾਂ ਉਹ ਬੇਨਤੀ ਜੀ ਪ੍ਰਬੰਧਕ ਵੀਰਾਂ ਨੇ ਤੁਹਾਨੂੰ ਕੀਤੀ ਸੀ ਵੀ ਤੁਸੀਂ ਮਹੀਨੇ ਦਾ $100 $200 ਪੱਕਾ ਦਿਓਗੇ, ਤੇ ਚਲੋ ਇਹ ਸਤਿਗੁਰੂ ਦੇ ਘਰ ਦੀ ਸੋਭਾ, ਨਾ ਬਣਾਉਣ ਵਾਲਿਆਂ ਇੱਥੇ ਰਹਿਣਾ ਜੀ, ਨਾ ਅਸਾਂ ਬੋਲਣ ਵਾਲਿਆਂ ਰਹਿਣਾ, ਇਹ ਆਉਣ ਵਾਲੀ ਸਾਡੀਆਂ ਤੁਹਾਡੀਆਂ ਪੁਸ਼ਤਾਂ ਵਾਸਤੇ ਹੈ। ਦੂਸਰੀ ਮੈਂ ਇੱਕ ਬੇਨਤੀ ਅੱਜ ਕਰਨੀ ਹੈ ਸਾਡੇ ਦਰਮਿਆਨ ਅਤੀ

ਸਨਮਾਨ ਯੋਗ ਬਾਬਾ ਧਰਮ ਸਿੰਘ ਜੀ ਸਾਰੇ ਆਏ ਆ। ਇੱਥੋਂ ਦੇ ਪ੍ਰਬੰਧਕਾਂ ਦੀ ਵੀ ਇੱਛਾ ਸੀ ਜੀ, ਆਪ ਸਾਰੇ ਜਾਣਦੇ ਹੋ ਮੈਨੂੰ ਤਕਰੀਬਨ, ਮੈਂ ਕਿਹਾ ਅਗਲੇ ਸਾਲ 31 ਸਾਲ ਹੋ ਜਾਣੇ ਨੇ, ਤੇ ਸਾਡੇ ਉਹ ਬਜ਼ੁਰਗ ਅਤਿ ਸਨਮਾਨਯੋਗ ਜਿਨ੍ਹਾਂ ਨੂੰ ਆਪਾਂ ਬਾਪੂ ਜੋਗਿੰਦਰ ਸਿੰਘ ਜੀ ਸਾਰੇ ਕਹਿੰਦੇ ਹਾਂ ਸਟੋਕਟਨ ਤੋਂ, ਮੇਰਾ ਖਿਆਲ ਉਹਨਾਂ ਨੇ ਅਗਲੇ ਸਾਲ 20 ਸਾਲ ਹੋ ਜਾਂਦੇ ਨੇ ਜੀ ਗੁਰਬਾਣੀ ਕੰਠ ਮੁਕਾਬਲਿਆਂ ਦੇ ਨਾ। ਹਾਂ, 5000 ਦੇ ਕਰੀਬ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲਿਆਂ ਦੇ ਆਪ ਥਾਂ ਪਰ ਥਾਂ ਜਾ ਕੇ ਉਹ ਸਾਰਿਆਂ ਨੂੰ ਪ੍ਰੇਰਦੇ ਆ। ਅੱਜ ਸਮੂਹ ਕੈਲੀਫੋਰਨੀਆ ਦੀਆਂ ਸੰਗਤਾਂ ਨੇ, ਗੁਰਦੁਆਰਾ ਸਨਹੋਜ਼ੇ ਤੋਂ ਪ੍ਰਬੰਧਕ ਕਮੇਟੀ ਨੇ, ਸਾਰੀਆਂ ਕਮੇਟੀਆਂ ਨੇ ਉਪਰਾਲਾ ਕੀਤਾ ਹੈ ਕਿ ਸੰਗਤ ਵਿੱਚ ਉਹਨਾਂ ਦਾ ਮਾਨ ਸਨਮਾਨ ਜ਼ਰੂਰ ਕੀਤਾ ਜਾਏ। ਇਹ ਮੇਰੀ ਬੇਨਤੀ ਆਪ ਜੀ ਥੋੜਾ ਜਿਹਾ ਸਮਾਂ ਦਿਆ ਜੇ। ਸਾਡੇ ਵਿੱਚ ਬਾਬਾ ਧਰਮ ਸਿੰਘ ਜੀ ਬਰਾੜਸ਼ਾਹ ਗੁਰਦੁਆਰਾ ਸਾਹਿਬ ਤੋਂ, ਐਲ ਸਬਰਾਂਟੇ ਤੋਂ, ਲੀਬਰ ਮੋਲ ਤੋਂ, ਸਟੋਕਟਨ ਤੋਂ ਗੁਰਮੁਖ ਪਿਆਰੇ ਆਇਆ ਜੀ, ਸਾਰੇ ਮੈਂ ਨਾਂ ਭੁੱਲਾਂ ਨਾ ਕਿਤੇ। ਐਲੇ ਤੋਂ ਜੀ ਭਾਈ ਕਵਿੰਦਰ ਸਿੰਘ ਜੀ, ਸਾਡੇ ਅਤਿ ਸਨਮਾਨਯੋਗ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ, ਸਾਰੀਆਂ ਸੰਗਤਾਂ ਆਪ ਜੀ ਆਈਆਂ ਜੀ। ਤੇ ਆਪ ਜੀ ਨੂੰ ਬੇਨਤੀ ਹੈ, ਕਿਉਂਕਿ ਮੇਰਾ ਇੱਕ ਸੁਭਾਅ ਹੈ, ਜਾਣ ਤੋਂ ਬਾਅਦ ਅਸੀਂ ਸਾਰੇ ਸੋਹਲੇ ਖਾਂਦੇ ਹਾਂ। ਇੱਥੋਂ ਤੱਕ ਭਗਤ ਨਾਮਦੇਵ ਜੀ ਨੇ ਕਹਿਤਾ, ਰੱਬ ਜੀ ਮਰਨ ਤੋਂ ਬਾਅਦ ਮੁਕਤੀ ਮਿਲੀ, ਕਿੰਨਾ ਬਾਹਮਣਾ ਨੇ ਵੇਖਣਾ ਜਿਉਂਦੇ ਘਰ। ਇਹ ਮੂਹੇ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ। ਇਹਨਾਂ ਨੇ ਸੰਗਤ ਜੀ, ਮੈਂ ਚਲੋ ਜ਼ਿਆਦਾ ਡਿਟੇਲ ਚ ਨਹੀਂ, ਮੈਂ 95 ਚ ਵੈਨਕੂਰ ਆਇਆ ਸਾਂ, ਉੱਥੇ ਸ਼ਾਮ ਨੂੰ ਗੁਰੂ ਰਾਮਦਾਸ ਜੀ ਦੀ ਕਥਾ ਕਰਦਾ ਸਾਂ। ਤੁਹਾਡੇ ਕੈਲੀਫੋਰਨੀਆ ਚ ਇੱਕ ਰੇਡੀਓ ਚੱਲਦਾ ਸੀ, ਮੈਨੂੰ ਨਾਂ ਭੁੱਲ ਗਿਆ, ਪਤਾ ਨਹੀਂ ਆਪਣਾ ਸੰਗੀਤ ਕਿਸ ਤਰ੍ਹਾਂ ਸੀ ਜੀ ਕੋਈ। ਇਹਨਾਂ ਨੇ ਕਥਾ ਸੁਣੀ ਤੇ ਆਪ ਜੀ ਦੇ ਦਰਸ਼ਨ ਕਰਨ ਲਈ ਬੁਲਾਇਆ। ਅੱਜ ਸਭ ਤੋਂ ਜ਼ਿਆਦਾ ਸਮਾਂ ਮੈਂ ਆਪਣੀ ਜ਼ਿੰਦਗੀ ਦਾ ਆਪ ਜੀ ਦੇ ਇਸ ਇਲਾਕੇ ਵਿੱਚ ਜਿੰਨੀ ਕੁ ਮੈਂ ਸੇਵਾ ਕਰ ਸਕਿਆ ਮੈਂ ਯਤਨ ਕੀਤਾ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਅਗਲਾ ਪ੍ਰੋਗਰਾਮ ਪਲੀਜ਼ ਆਪ ਜੀ ਜ਼ਰੂਰ ਦੇਖ ਸੁਣ ਕੇ ਜਾਇਓ। ਜਿੰਨੇ ਗੁਰਮੁਖ ਪਿਆਰੇ ਤੁਸੀਂ ਆਏ ਹੋ, ਪ੍ਰਬੰਧਕ ਕਮੇਟੀਆਂ ਜੀ, ਤੁਹਾਡਾ ਸਭ ਦਾ ਮੈਂ ਆਪਣੇ ਵੀ ਤੁਰ ਦਿਲ ਤੋਂ ਸ਼ੁਕਰਾਨਾ ਕਰਨਾ, ਧੰਨਵਾਦ ਕਰਨਾ। ਆਓ ਜੀ 5 ਕੁ ਵਾਰੀ ਸਤਨਾਮ ਵਾਹਿਗੁਰੂ ਜਪ ਲਈਏ, ਸਮਾਪਤੀ ਕਰੀਏ, ਕਰੋ ਕਿਰਪਾ।

0: ਐਸ਼ਵਰੇ ਦੀ ਇਸ ਸਮਾਗਮਾਂ ਦੀ ਇਹ ਸਮਾਪਤੀ ਹੈ। ਕੱਲ ਤੋਂ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਇਸੇ ਲੜੀ ਨੂੰ ਆਪਾਂ ਸਤਿਗੁਰਾਂ ਦੇ ਦਰਸ਼ਨ ਕਰਾਂਗੇ ਜੀ। ਹੋਈਆਂ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।
1: ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।
2: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਤਾਰੇ ਭਿਖਾਰੀ ਜੀਓ। ਮੈਂ ਕਿਹਾ ਮੰਗੋ ਕਿ ਚਿਰ ਨਾ ਰਹਾਈ ਅਰਦੀਜਾ ਨਾਮ ਪਿਆਰੀ ਜੀਓ। ਪਰਮ ਸਕਾਰ ਜੋ ਸਾਧਸੰਗ ਜੀਓ, ਆਪ ਜੀ ਨੇ ਸਭ ਤੋਂ ਪਹਿਲਾਂ ਆਪਾਂ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਆਪ ਜੀ ਨੂੰ ਬੇਨਤੀ ਹੈ 10 ਮਿੰਟ 5-7 ਮਿੰਟਾਂ ਸਮਾਂ ਦੇ ਦਿਓ, ਇਸ ਤਰ੍ਹਾਂ ਬਿਰਾਜਮਾਨ ਹੋ ਜਾਓ ਤਾਂ ਕਿ ਆਪਾਂ ਜੋ ਪ੍ਰੋਗਰਾਮ ਲਿਖਿਆ ਉਹ ਵੀ ਪੂਰਾ ਕਰੀਏ। ਉਹ ਆਪ ਜੀ ਦੇ ਸਹਿਯੋਗ ਨਾਲ ਹੀ ਹੋਣਾ ਜੀ, ਤੁਹਾਤੋਂ ਬਿਨਾਂ ਨਹੀਂ ਹੋ ਸਕਣਾ। ਸਭ ਤੋਂ ਪਹਿਲਾਂ ACH ਫਾਰਮ ਜਿਹੜੇ ਹੈਗੇ ਆ ਥਾਂ ਥਾਂ ਦਿੱਤੇ ਜਾ ਰਹੇ, ਲੈ ਕੇ ਜਾਣ ਦੀ ਕਿਰਪਾ ਕਰਨੀ। ਹੁਣ ਮੈਂ ਪ੍ਰੋਗਰਾਮ ਅੱਗੇ ਤੋਰਾਂ। ਸਭ ਤੋਂ ਪਹਿਲਾਂ ਮੈਂ ਇੱਥੋਂ ਦੀ ਸਮੂਹ ਸੰਗਤ, ਸਮੂਹ ਸੇਵਾਦਾਰਾਂ, ਸਮੂਹ ਕਮੇਟੀ ਵੱਲੋਂ ਪਰਮ ਸਤਿਕਾਰ ਜੋ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਦਾ ਹਾਰਦਿਕ ਧੰਨਵਾਦੀ ਹਾਂ, ਜਿਨ੍ਹਾਂ ਨੇ ਕਿ ਸਾਨੂੰ ਇੱਕ ਹਫ਼ਤਾ ਆ ਕੇ ਇਲਾਹੀ ਬਣ ਦੇ ਕਥਾ ਦੁਆਰਾ ਨਿਹਾਲ ਕੀਤਾ ਹੈ। ਨਾਲ ਬੇਨਤੀ ਹੈ ਕਿ ਉਹ ਫਿਰ ਵੀ ਆ ਕੇ ਅਗਲੇ ਸਾਲ ਵੀ ਇਸੇ ਤਰ੍ਹਾਂ ਸਾਨੂੰ ਸਮਾਂ ਦੇਣ। ਅਤੇ ਉਹਨਾਂ ਦੀ ਦੇਣ ਮੰਥੇ ਵਾਸਤੇ ਬਹੁਤ ਵੱਡੀ ਆ ਗੁਰਬਾਣੀ ਦੀ ਕਥਾ। ਅਤੇ ਮੈਂ ਸ਼ੁਰੂ ਕਰਾਂ ਹੁਣ ਭਾਈ ਸਾਹਿਬ ਜੀ ਨੂੰ ਅਤੇ ਉਹਨਾਂ ਦੀ ਪਤਨੀ ਬੀਬੀ ਦਲਜੀਤ ਕੌਰ ਜੀ ਨੂੰ ਮੈਂ ਬੇਨਤੀ ਕਰਦਾ ਕਿ ਉਹ ਇੱਥੇ ਲਾਗੇ ਆ ਜਾਣ। ਨਾਲ ਬੇਨਤੀ ਹੈ ਡਾਕਟਰ ਭਾਟੀਆ ਅਤੇ ਬੀਬੀਆਂ ਨੂੰ, ਸਰਦਾਰ ਮੰਗਲ ਸਿੰਘ ਪੰਡਾਲ, ਸਮੂਹ ਸੇਵਾਦਾਰਾਂ ਨੂੰ, ਸਮੂਹ ਕਮੇਟੀ ਮੈਂਬਰਾਂ ਨੂੰ, ਜੋ ਸੰਗਤ ਦੇ ਮੈਂਬਰ ਜੋ ਇੱਧਰ ਆ ਕੇ, ਸਾਰਿਆਂ ਨੂੰ ਬੇਨਤੀ ਆ ਕੇ ਸਨਮਾਨ ਦੇ ਵਿੱਚ ਹਾਜ਼ਰੀ ਭਰਨ ਉਹ ਸਾਰੇ ਜੀ, ਕਰਿਓ ਕਿਰਪਾ ਸਾਰੇ ਜਣੇ ਭਾਈ ਸਾਹਿਬ ਜੀ ਨੂੰ ਅਤੇ ਸਤਿਕਾਰਯੋਗ ਬੀਬੀ ਦਲਜੀਤ ਕੌਰ ਜੀ ਨੂੰ ਇਸ ਵੇਲੇ ਸਨਮਾਨ ਕੀਤਾ ਜਾ ਰਿਹਾ ਜੀ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਹੁਣ ਮੈਂ ਬੇਨਤੀ ਕਰਾਂ ਸਤਿਕਾਰਯੋਗ ਬੀਬੀ ਦਲਜੀਤ ਕੌਰ ਜਿਨ੍ਹਾਂ ਦੀ ਬੜੀ ਕੁਰਬਾਨੀ ਹੈ, ਜਦ ਤੱਕ ਘਰ ਤੋਂ ਸਪੋਰਟ ਨਾ ਮਿਲੇ ਸੇਵਾ ਨਹੀਂ ਹੁੰਦੀ, ਹੋਰ ਕੰਮ ਨਹੀਂ ਹੁੰਦੇ ਗੁਰੂ ਘਰ ਦੇ, ਸਭ ਤੋਂ ਜ਼ਿਆਦਾ ਉਹਨਾਂ ਦੀ ਕੁਰਬਾਨੀ ਹੈ। ਸੋ ਉਹਨਾਂ ਨੂੰ ਅਸੀਂ ਸਨਮਾਨ ਕਰਨਾ ਚਾਹਾਂਗੇ ਜੀ। ਘਰ ਦਾ ਸਾਰਾ ਕੰਮਕਾਰ, ਸਾਰੀ ਜ਼ਿੰਮੇਵਾਰੀ ਉਹਨਾਂ ਨੂੰ ਸੰਭਾਲਣੀ ਪੈਂਦੀ ਜਦੋਂ ਭਾਈ ਸਾਹਿਬ ਬਾਹਰ ਜਾਂਦੇ ਨੇ। ਕਿੰਨੀ ਵੱਡੀ ਕੁਰਬਾਨੀ। ਬੋਲੇ ਸੋ ਨਿਹਾਲ ਸਾਸ। ਹੁਣ ਮੈਂ ਅੱਗੇ ਚੱਲਾਂ। ਸਾਡੇ ਪਾਸ ਮੇਰੇ ਬਜ਼ੁਰਗ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਸਟਾਕਟਨ ਤੋਂ ਆਏ ਨੇ। ਮੈਂ ਉਹਨਾਂ ਨੂੰ ਬੜੇ ਸਾਲਾਂ ਤੋਂ ਜਾਣਦਾ। ਉਹ 1993 ਤੋਂ ਪਹਿਲਾਂ ਇਸ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਸਨ। ਉੱਥੇ ਉਹਨਾਂ ਦੀ ਪਤਨੀ, ਦੋਨੋਂ ਹੀ ਇੱਥੇ ਜਦੋਂ ਵੀ ਅਸੀਂ ਅਖੰਡ ਪਾਠ ਜਾਂ ਸਹਿਜ ਪਾਠ ਰੱਖਣੇ ਹੁੰਦੇ ਸਨ, ਆ ਕੇ ਫ੍ਰੀ ਰੌਲਾ ਲਾਉਣੀਆਂ, ਗੁਰੂ ਘਰ ਦੀ ਸਾਰੀ ਸੇਵਾ ਕਰਨੀ, ਸੰਗਤ ਦੀ ਸੇਵਾ ਕਰਨੀ। ਫਿਰ ਇੱਥੇ ਬਸ ਨਹੀਂ, ਜਦੋਂ ਸਟਾਕਟਨ ਚਲੇ ਗਿਆ, ਮੈਂ ਬਹੁਤ ਸੰਖੇਪ ਚੱਲਿਆ ਜੀ ਹੁਣ, ਤਾਂ ਉਹ ਉੱਥੇ ਜਾ ਕੇ ਉਹਨਾਂ ਨੇ ਇਹ ਕੰਮ ਤਾਂ ਕੀਤੇ, ਨਾਲ ਗੁਰਬਾਣੀ ਦਾ ਪ੍ਰਸ਼ਾਦ ਬਣਨਾ ਸ਼ੁਰੂ ਕਰ ਦਿੱਤਾ। ਇੱਥੇ ਜਦੋਂ ਸੀਗੇ, ਸਾਰੀਆਂ ਕਥਾ, ਸਾਰੇ ਕੀਰਤਨ ਰਿਕਾਰਡ ਕਰਕੇ ਸਾਰੇ ਸੀਡੀਆਂ 'ਤੇ ਪਾ ਕੇ ਫ੍ਰੀ ਵੰਡਣੇ ਜੀ। ਦੇਖੋ, ਆਪਣੇ ਟਾਈਮ 'ਚ ਉਹਨਾਂ ਨੂੰ ਰਿਕਾਰਡ ਕਰਨਾ, ਫਿਰ ਕਾਪੀਆਂ ਕਰਾਉਣੀਆਂ, ਆਪਣੇ ਕੋਲੋਂ ਪੈਸੇ ਲਾ ਕੇ ਸਾਰੀ ਸੇਵਾ ਕਰਨੀ। ਬਾਣੀ ਦਾ ਪ੍ਰਸ਼ਾਦ ਕਿੰਨੇ ਸਮੇਂ ਤੋਂ ਗੁਰੂ ਨੇ ਉਹਨਾਂ ਪਾਸੋਂ ਬਣਵਾਇਆ, ਕਿੱਡੀ ਮਹਾਨ ਸੇਵਾ ਹੈ। ਅਤੇ ਉੱਥੇ ਜਾ ਕੇ ਉਹਨਾਂ ਨੇ ਹੋਰ ਵੀ ਉਸਨੂੰ ਵਧਾਇਆ, ਅਤੇ ਨਾਲ ਉਹਨਾਂ ਨੇ ਗੁਰਬਾਣੀ ਕੰਠ ਮੁਕਾਬਲੇ ਸ਼ੁਰੂ ਕੀਤੇ, ਜੋ ਨਿੱਕੇ ਬੱਚਿਆਂ ਤੋਂ ਸ਼ੁਰੂ ਕੀਤੇ। ਸੋ ਮੈਂ ਬਹੁਤ ਕੁਛ ਨਹੀਂ ਕਹਿ ਸਕਦਾ, ਬਹੁਤ ਕੁਛ ਹੈ ਮੇਰੇ, ਮੈਂ ਸਮਰੱਥਾ ਨਹੀਂ ਕਿ ਸਾਰਾ ਕੁਛ ਕਹਿ ਲਵਾਂ। ਬੇਨਤੀ ਕਰਾਂ ਉਹਨਾਂ ਨੂੰ ਸਨਮਾਨ ਕੀਤਾ ਜਾਵੇ ਜੀ। ਹੁਣ ਮੈਂ ਬੇਨਤੀ ਕਰਾਂ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਬੈਣੀਵਾਲ ਜੀ ਨੇ, ਉਹ ਹੁਣ ਆ ਕੇ ਅਤੇ ਕਰਾਉਣਗੇ ਇਸ ਬਾਕੀ ਪ੍ਰੋਗਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾ
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਪਹਿਲਾਂ ਤਾਂ ਅਸੀਂ ਭਾਈ ਪਿੰਦਰਪਾਲ ਸਿੰਘ ਹੁਣਾਂ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਇੱਕ ਹਫ਼ਤੇ ਵਾਸਤੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਅਤੇ ਫਿਰ ਵੀ ਅਗਲੇ ਸਾਲਾਂ ਤੋਂ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਟਾਈਮ ਕੱਢ ਕੇ ਇੱਥੇ ਆਇਆ ਕਰਨ। ਇਹਨਾਂ ਨੂੰ ਵੀ 30 ਸਾਲ ਹੋ ਗਏ ਸਾਡੇ ਕੋਲ ਇੱਥੇ ਸੇਵਾ ਕਰਦਿਆਂ ਨੂੰ, ਅਤੇ ਉਹਦੇ ਵਾਸਤੇ ਵੀ ਆਪਾਂ ਜੈਕਾਰਾ ਛੱਡੀਏ ਜੀ। ਬੋਲੇ ਸੋਨ ਹਾਲ। ਅਤੇ ਜਿਸ ਤਰ੍ਹਾਂ ਦੱਸਿਆ ਵੀ ਬਾਪੂ ਜੋਗਿੰਦਰ ਸਿੰਘ ਜੀ ਜੋ ਵੀ ਗੁਰਬਾਣੀ ਕੰਠ ਮੁਕਾਬਲੇ ਕੋਈ 5,000 ਬੱਚਿਆਂ ਨੂੰ ਉਸ ਦੇ ਵਿੱਚ ਹਿੱਸਾ ਲੈ ਚੁੱਕੇ ਹਨ, ਅਤੇ ਉਹ ਇੱਥੇ ਵੀ ਸੈਨੋ ਦੇ ਗੁਰੂ ਘਰ ਵਿਖੇ ਵੀ ਸੇਵਾਵਾਂ ਕਰਦੇ ਰਹੇ ਪਹਿਲਾਂ, ਅਤੇ ਅੱਡ ਅੱਡ ਗੁਰਦੁਆਰਿਆਂ ਦੇ ਵਿੱਚ ਜਾ ਕੇ ਵੀ ਉਹ ਸੇਵਾਵਾਂ ਕਰਦੇ ਸਨ। ਸੋ ਉਸੇ ਬਾਬਤ ਹੀ ਅਸੀਂ ਉਹਨਾਂ ਨੂੰ ਸਨਮਾਨਿਤ ਕਰਨਾ ਚਾਹੁੰਦੇ ਹਾਂ ਜੋ ਕੈਲੀਫੋਰਨੀਆ ਦੀਆਂ ਸਾਰੀਆਂ ਗੁਰਦੁਆਰਿਆਂ ਦੀਆਂ ਕਮੇਟੀਆਂ ਇੱਥੇ ਪਹੁੰਚੀਆਂ ਹਨ ਸਾਡੇ ਕੋਲ। ਉਹਨਾਂ ਵੱਲੋਂ ਜੋ ਇੱਕ ਵਿਸ਼ੇਸ਼ ਸਨਮਾਨ ਉਹਨਾਂ ਵਾਸਤੇ ਤਿਆਰ ਕੀਤਾ ਗਿਆ ਹੈ ਉਹ ਮੈਂ ਪੜ੍ਹ ਕੇ ਤੁਹਾਨੂੰ ਸੁਣਾ ਦਿੰਦਾ, ਅਤੇ ਆਪਾਂ ਫਿਰ ਉਹਦੇ ਨਾਲ ਅੱਡ ਅੱਡ ਕਮੇਟੀਆਂ ਜਿਹੜੀਆਂ ਉਹ ਸਨਮਾਨਿਤ ਲੈ ਕੇ ਆਈਆਂ ਹਨ, ਸਾਰੇ ਉਹਨਾਂ ਨੂੰ ਸਨਮਾਨਿਤ ਕਰਨਗੇ। ਇਸ ਦੇ ਵਿੱਚ ਲਿਖਿਆ ਜੀ ਵਿਸ਼ੇਸ਼ ਸਨਮਾਨ ਬਾਪੂ ਜੋਗਿੰਦਰ ਸਿੰਘ ਜੀ, ਆਪ ਜੀ ਵੱਲੋਂ ਬੱਚਿਆਂ ਨੂੰ ਗੁਰਬਾਣੀ ਕੰਠ ਕਰਾਉਣ ਦੀਆਂ ਜੀਵਨ ਭਰ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹਾਂ ਸਮੂਹ ਸੰਗਤ ਵੱਲੋਂ ਇਸ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਜਾਂਦਾ ਹੈ। ਪਿਤਾ ਸਰਦਾਰ ਬੂਟਾ ਸਿੰਘ ਜੀ, ਮਾਤਾ ਵਿਦਿਆਵੰਤੀ ਜੀ, ਧਰਮ ਸੁਪਤਨੀ ਸੁਰਜੀਤ ਕੌਰ ਜੀ, ਜਨਮ 30 ਅਗਸਤ 1939, ਸਥਾਨ ਪਿੰਡ ਕਰਿਆਣਾ ਗੁੰਨੋ ਕੇ, ਤਹਿਸੀਲ ਸੇਖੂਪੁਰਾ, ਜ਼ਿਲ੍ਹਾ ਗੁਜਰਾਂਵਾਲਾ, ਪੰਜਾਬ ਪਾਕਿਸਤਾਨ ਵਿੱਚ ਹੋਇਆ ਸੀਗਾ। ਬਾਪੂ ਜੋਗਿੰਦਰ ਸਿੰਘ ਜੀ ਨੇ ਨਵੰਬਰ 1999 ਤੋਂ ਲੈ ਕੇ 2006 ਤੱਕ ਕੈਲੀਫੋਰਨੀਆ ਦੇ ਵੱਖ ਵੱਖ ਗੁਰਦੁਆਰਿਆਂ ਸਾਹਿਬਾਨਾਂ ਵਿੱਚ ਪ੍ਰਬੰਧਕੀ ਸੇਵਾਵਾਂ ਨਿਭਾਉਂਦਿਆਂ ਸੰਗਤਾਂ ਦਾ ਪਿਆਰ ਮਾਣਿਆ। ਸੰਨ 2006 ਤੋਂ ਸਤਿਗੁਰਾਂ ਦੀ ਕਿਰਪਾ ਸਦਕਾ ਗੁਰਦੁਆਰਾ ਸਾਹਿਬ ਸਟਾਕਟਨ ਵਿੱਚ ਗੁਰਬਾਣੀ ਕੰਠ ਮੁਕਾਬਲਿਆਂ ਦੇ ਸੰਯੋਜਨ ਅਤੇ ਸਮੁੱਚੇ ਪ੍ਰਬੰਧ ਦੀ ਯਥਾਸ਼ਕਤ ਸੇਵਾ ਸੰਗਤ ਦੇ ਸਹਿਯੋਗ ਨਾਲ ਬਾਪੂ ਜੋਗਿੰਦਰ ਸਿੰਘ ਜੀ ਨਿਰੰਤਰ ਨਿਭਾ ਰਹੇ ਹਨ। ਇਸ ਵਿਸ਼ੇਸ਼ ਸਨਮਾਨ ਉਪਰਾਲੇ ਵਿੱਚ ਸਮੁੱਚੇ ਉੱਤਰੀ ਕੈਲੀਫੋਰਨੀਆ ਦੇ ਸ਼ਹਿਰਾਂ ਵਿੱਚੋਂ ਬੱਚੇ ਹਿੱਸਾ ਲੈਂਦੇ ਹਨ। ਹੁਣ ਤੱਕ 5,000 ਤੋਂ ਵਧੇਰੇ ਬੱਚੇ ਗੁਰੂ ਮਹਾਰਾਜ ਜੀ ਦੀ ਬਖਸ਼ੇ ਸਦਕਾ ਇਸ ਉਪਰਾਲੇ ਦਾ ਹਿੱਸਾ ਬਣ ਕੇ ਬੇਅੰਤ ਬਾਣੀਆਂ ਕੰਠ ਕਰ ਚੁੱਕੇ ਹਨ। ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਸੇਵਾਵਾਂ ਬਾਪੂ ਜੋਗਿੰਦਰ ਸਿੰਘ ਜੀ ਪਾਸੋਂ ਇਸੇ ਪ੍ਰਕਾਰ ਹੀ ਲੈਂਦੇ ਰਹਿਣ। ਵੱਲੋਂ ਸਮੂਹ ਸਾਧ ਸੰਗਤ ਕੈਲੀਫੋਰਨੀਆ। ਸੋ ਇਹ ਵਿਸ਼ੇਸ਼ ਸਨਮਾਨ ਸਮੂਹ ਸੰਗਤ ਕੈਲੀਫੋਰਨੀਆ ਵੱਲੋਂ ਦਿੱਤਾ ਜਾ ਰਿਹਾ। ਮੈਂ ਸਾਰਿਆਂ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਬਾਪੂ ਜੋਗਿੰਦਰ ਸਿੰਘ ਜੀ ਸਾਡੇ ਕੋਲ ਆ ਜਾਣ, ਨਾਲ ਉਹਨਾਂ ਦੀ ਧਰਮ ਸੁਪਤਨੀ ਵੀ ਉਹ ਵੀ ਆ ਜਾਣ ਜੀ। ਅਤੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਹਾਂ ਵੀ ਭਾਈ ਪਿੰਦਰਪਾਲ ਸਿੰਘ ਜੀ ਉਹਨਾਂ ਨੂੰ ਸ਼ੋਲ ਦੇ ਨਾਲ, ਸਭ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਜਵਾ ਸਾਹਿਬ ਨੂੰ ਬੇਨਤੀ ਕਰਦਾ ਹਾਂ ਅਤੇ ਬਾਕੀ ਦੀ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ। ਬਾਕੀ ਦੀਆਂ ਜਿਹੜੀਆਂ ਕਮੇਟੀਆਂ ਸੰਗਤ ਚ ਬੈਠੀਆਂ ਸੁਪਰਿੰਟੈਂਡ ਉਹਨਾਂ ਨੂੰ ਬੇਨਤੀ ਪਿੱਛੇ ਆ ਜਾਣ ਜੀ ਸਾਰੇ, ਫਿਰ ਆਪਾਂ ਵਾਰੀ ਵਾਰੀ ਸਨਮਾਨਿਤ ਕੀਤਾ ਜਾਣਾ। ਜੇ ਹੋਰ ਵੀ ਕਮੇਟੀਆਂ ਹਨ ਉਹ ਵੀ ਆ ਜਾਣ ਪਿੱਛੇ। ਬੁਲੇ ਸੋਨ ਹਾਲ। ਭਾਈ ਪਿੰਦਰਪਾਲ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਵੀ ਉਹ ਵੀ ਉਹਨਾਂ ਨੂੰ ਸਨਮਾਨਿਤ ਕਰਨ।

ਹੁਣ ਬੇਨਤੀ ਹੈ ਵੀ ਬਾਬਾ ਧਰਮ ਸਿੰਘ ਜੀ ਆਏ ਹਨ ਉਹ ਵੀ ਅੱਗੇ ਆ ਜਾਣ ਤੇ ਮੈਂ ਬੇਨਤੀ ਕਰਦਾ ਵੀ ਆਹ ਜਿਹੜਾ ਵਿਸ਼ੇਸ਼ ਸਨਮਾਨ ਹੈ ਉਹ ਬਾਬਾ ਜੀ ਨੂੰ ਦੇਣ। ਬੋਲੇ ਸੋਨਿਹਾ ਹਾਂਜੀ ਹੁਣ ਬੇਨਤੀ ਹੈ ਵੀ ਗੁਰਦੁਆਰਾ ਆਪਣੇ ਰਿਵਰ ਸਾਈਡ ਤੋਂ ਭਾਈ ਕੁਵਿੰਦਰ ਸਿੰਘ ਜੀ ਆਏ ਹਨ ਉਹ ਵੀ ਸਨਮਾਨ ਲੈ ਕੇ ਆਏ ਹਨ ਉਹ ਸਨਮਾਨ ਦੇ ਦੇਣ ਗੁਰਦੁਆਰਾ ਰਿਵਰ ਸਾਈਡ ਤੋਂ। ਬੋਲੇ ਸੋਨਿਹਾਲ ਉਸ ਤੋਂ ਬਾਅਦ ਬੇਨਤੀ ਕਰਦੇ ਆ ਵੀ ਐਲਏ ਤੋਂ ਵੀ ਭਾਈ ਮਨਜੀਤ ਸਿੰਘ ਜੀ ਆਏ ਹਨ ਖਾਲਸਾ ਕੇਅਰ ਫਾਊਂਡੇਸ਼ਨ ਤੋਂ ਉਹ ਸਨਮਾਨਤ ਦੇ ਦੇਣ ਖਾਲਸਾ ਕੇਅਰ ਫਾਊਂਡੇਸ਼ਨ ਤੋਂ ਐਲਏ ਤੋਂ ਮਨਜੀਤ ਸਿੰਘ ਜੀ। ਸਤਿ ਸ੍ਰੀ ਅਕਾਲ ਮਨਜੀਤ ਸਿੰਘ ਜੀ ਜੋ ਕਿ ਖਾਲਸਾ ਕੇਅਰ ਫਾਊਂਡੇਸ਼ਨ ਲੋਸ ਏਂਜਲਸ ਤੋਂ ਆਏ ਉਹਨਾਂ ਨੂੰ ਬੇਨਤੀ ਹੈ ਸਨਮਾਨ ਜਦੋਂ। ਸਤਿ ਸ੍ਰੀ ਅਕਾਲ ਭਾਈ ਮਨਜੀਤ ਸਿੰਘ ਤੇ ਉਹਨਾਂ ਦੇ ਨਾਲ ਜੋ ਸਾਥੀ ਆਏ ਹਨ ਉਹ ਸਨਮਾਨਿਤ ਕਰ ਰਹੇ ਹਨ। ਬੋਲੇ ਸੋਨਿਹਾਲ ਅੱਗੇ ਬੇਨਤੀ ਹੈ ਜੀ ਗੁਰਿੰਦਰ ਸਿੰਘ ਜੀ ਜੋ ਬਰਾੜਸ਼ਾਹ ਗੁਰਦੁਆਰਾ ਸੈਕਰਾਮੈਂਟੋ ਤੋਂ ਆਏ ਹਨ ਉਹ ਸਨਮਾਨਿਤ ਕਰਨ ਜੀ ਗੁਰਿੰਦਰ ਸਿੰਘ ਜੀ ਲਾਡੀ ਤੇ ਉਹਨਾਂ ਦੇ ਸਾਥੀ ਜੋ ਆਏ ਹਨ ਸੈਕਰਾਮੈਂਟੋ ਤੋਂ। ਗੁਰਿੰਦਰ ਸਿੰਘ ਜੀ ਬੋਲੇ ਸੋਨਿਹਾਲ ਸਟਾਕਟਨ ਗੁਰਦੁਆਰਾ ਸਾਹਿਬ ਤੋਂ ਪਾਲ ਸਿੰਘ ਤੇ ਉਹਨਾਂ ਦੇ ਸਾਰੇ ਕਮੇਟੀ ਮੈਂਬਰ ਇੱਥੇ ਪਹੁੰਚੇ ਹਨ ਉਹਨਾਂ ਨੂੰ ਬੇਨਤੀ ਹੈ ਵੀ ਸਟਾਕਟਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਜਾਵੇ। ਬੋਲੇ ਸੋਨਿਹਾਲ ਥੋੜਾ ਬੇਨਤੀ ਹੋ ਜਾਓ ਕਿ ਇੱਧਰ ਕਮੇਟੀ ਇੱਧਰ ਨੂੰ ਥੋੜਾ ਹੋ ਕੇ ਫੋਟੋ ਖਿਚਾ ਲੈਣ ਜੀ ਇੱਧਰ ਨੂੰ ਹੋ ਜਾਓ ਜੀ ਪਿੱਛੇ ਮਹਾਰਾਜ ਵੱਲ ਪਿੱਠ ਨਾ ਕਰੋ ਥੋੜਾ ਪਿੱਛੇ ਨਾ ਹੋ ਜਾਓ। ਬੇਨਤੀ ਹੈ ਜੀ ਪਰਵਿੰਦਰ ਸਿੰਘ ਜੀ ਲਿਵਰਮੋਰ ਗੁਰਦੁਆਰਾ ਸਾਹਿਬ ਤੋਂ ਉਹ ਆਏ ਹਨ ਤੇ ਉਹਨਾਂ ਦੇ ਸਾਥੀ ਉਹ ਸਨਮਾਨਿਤ ਕਰਨ। ਬੋਲੇ ਸੋਨਿਹਾਲ ਐਲਸ ਬਰੰਟੇ ਗੁਰਦੁਆਰਾ ਸਾਹਿਬ ਤੋਂ ਭਾਈ ਰਵਿੰਦਰ ਸਿੰਘ ਤੇ ਹਰਜਾਬ ਸਿੰਘ ਤੇ ਹੋਰ ਸਾਥੀ ਉਹਨਾਂ ਦੇ ਨਾਲ ਪਹੁੰਚੇ ਹਨ ਉਹਨਾਂ ਨੂੰ ਬੇਨਤੀ ਹੈ ਵੀ ਉਹ ਸਨਮਾਨਿਤ ਕਰਨ ਜੀ ਐਲਸ ਬਰੰਟਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੇ ਸਾਰੀਆਂ ਕਮੇਟੀਆਂ ਦਾ ਇੱਕ ਇੱਕ ਥੋੜੇ ਮੈਂਬਰ ਅੱਗੇ ਹੋ ਕੇ ਇੱਕ ਯਾਦਗਾਰੀ ਫੋਟੋ ਜੇ ਆਪਾਂ ਖਿੱਚ ਲਈਏ ਤੇ ਬਹੁਤ ਵਧੀਆ ਹੋਊਗਾ। ਭਾਈ ਸਾਹਿਬ ਤੁਸੀਂ ਨਾਲ ਹੋ ਜਾਓ ਸਾਰੇ ਪ੍ਰਬੰਧਕ ਕਮੇਟੀਆਂ ਦਾ ਇੱਕ ਇੱਕ ਮੈਂਬਰ ਆ ਜਾਓ ਜੀ ਅੱਗੇ ਮਾਮਾ ਜੀ ਆ ਜਾਓ ਗਾਹ ਹੋ ਜਾਓ ਸੋ ਫੇਰ ਮਹਾਰਾਜ ਕਿਰਪਾ ਕਰਨ ਜਿਸ ਤਰ੍ਹਾਂ ਸਨਮਾਨ ਪੱਤਰ ਦੇ ਵਿੱਚ ਲਿਖਿਆ ਹੈ ਵੀ ਇਹਨਾਂ ਨੂੰ ਹੋਰ ਸੇਵਾਵਾਂ ਕਰਨ ਦਾ ਮਹਾਰਾਜ ਬਲ ਬਖਸ਼ਣ ਜੋ ਇੰਨੇ ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਹਨ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਸਾਰੇ ਕੈਲੀਫੋਰਨੀਆ ਦੀ ਸੰਗਤ ਵੱਲੋਂ
ਵੀ ਬਾਬਾ ਜੀ ਨੂੰ ਸਿਹਤ ਜਾਬੀ ਬਖਸ਼ਣ ਤੇ ਜੋ ਗੁਰਬਾਣੀ ਮੁਕਾਬਲੇ ਚੱਲ ਰਹੇ ਹਨ ਉਹਨਾਂ ਦੇ ਵਿੱਚ ਇਸੇ ਤਰ੍ਹਾਂ ਸੇਵਾਵਾਂ ਕਰਦੇ ਰਹਿਣ, ਮਹਾਰਾਜ ਕਿਰਪਾ ਰੱਖਣ, ਸਾਰੀਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ। ਫਿਰ ਧੰਨਵਾਦੀ ਹਾਂ ਸਾਰੀਆਂ ਜੋ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇੱਥੇ ਇਸ ਵਿਸ਼ੇਸ਼ ਸਨਮਾਨ ਦੇ ਵਿੱਚ ਦੇਣ ਵਾਸਤੇ ਪਹੁੰਚੀਆਂ ਹਨ, ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਅਤੇ ਭਾਈ ਸਾਹਿਬ ਦਾ ਇਹ ਵੀ ਇੱਕ ਹੈਗਾ ਵੀ ਜਿਹੜੇ ਆਪਣੇ ਬਜ਼ੁਰਗ ਹਨ ਜਦੋਂ ਚਲੇ ਜਾਂਦੇ ਉਦੋਂ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ, ਜਿਹੜੀਆਂ ਇੱਦਾਂ ਦੀਆਂ ਸੇਵਾਵਾਂ ਕਰਦੇ ਹਾਂ ਉਹਨਾਂ ਨੂੰ ਆਪਾਂ ਨੂੰ ਜ਼ਰੂਰ ਸਨਮਾਨਿਤ ਕਰਨਾ ਚਾਹੀਦਾ ਹੈ, ਤਾਂ ਕਿ ਆਪਣੇ ਜਿਹੜੇ ਅੱਗੇ ਬੱਚੇ ਹਨ ਉਹ ਵੀ ਇਸ ਤੋਂ ਕੋਈ ਸਿੱਖਿਆ ਲੈ ਕੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਚਾਲੂ ਰੱਖਣ। ਸੋ ਫਿਰ ਧੰਨਵਾਦ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ, ਬਾਬਾ ਜੀ ਦਾ, ਭਾਈ ਪਿੰਦਰਪਾਲ ਸਿੰਘ ਹੋਣਾ ਦਾ, ਇਹਨਾਂ ਦੇ ਸਾਥੀ ਜੋ ਹਨ ਉਹਨਾਂ ਨੇ ਵੀ ਇਸ ਦੇ ਵਿੱਚ ਸਨਮਾਨ ਨੂੰ ਸਨਮਾਨ ਸਮਾਰੋਹ ਨੂੰ ਕਾਮਯਾਬ ਕਰਨ ਵਾਸਤੇ ਬਹੁਤ ਹੀ ਜ਼ਿਆਦਾ ਹਿੱਸਾ ਪਾਇਆ ਹੈ। ਸੋ ਫਿਰ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਰਦਾਸ ਹੋਣੀ ਹੈ ਜੀ, ਸੰਗਤਾਂ ਨੂੰ ਫਿਰ ਬੇਨਤੀ ਹੈ ਵੀ ਜੋ ਗੁਰਦੁਆਰਾ ਸਾਹਿਬ ਦੀ ਕੰਸਟਰਕਸ਼ਨ ਚੱਲ ਰਹੀ ਹੈ, ਅੱਡਾ ਡੋਰ ਦੇ ਉੱਤੇ ਸੇਵਾਦਾਰ ਖੜ੍ਹੇ ਹਨ, ਜੇ ਕਿਸੇ ਨੇ ਵੀ ਮੰਥਲੀ ਸੇਵਾਵਾਂ ਵਿੱਚ ਪਾਉਣੀਆਂ ਹਨ ਉਹ ਤੁਸੀਂ ਜ਼ਰੂਰ ਲੈਟਰ ਲੈ ਕੇ ਜਾਣਾ। ਅਤੇ ਜੇ ਵੈਸੇ ਤੁਸੀਂ ਕੋਈ ਜੇ ਦੂਰੋਂ ਆਏ ਹੋ ਅੱਜ ਕੁਛ ਦੇ ਕੇ ਗੁਰੂ ਘਰ ਦੀ ਬਿਲਡਿੰਗ ਵਾਸਤੇ ਦੇ ਕੇ ਜਾਣਾ, ਅਸੀਂ ਤੁਹਾਨੂੰ ਬੇਨਤੀ ਕਰਦਾ ਜ਼ਰੂਰ ਉਸ ਦੇ ਵਿੱਚ ਹਿੱਸਾ ਪਾ ਕੇ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਲੋਕ ਦਇਆ ਕਰਨੰ ਦੁਖ ਹਰਨੰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਜਿਸ ਤਰ੍ਹਾਂ ਸਾਰੀਆਂ ਸੰਗਤਾਂ ਨੂੰ ਪਤਾ ਹੈ ਵੀ ਦੀਵਾਨ ਉੱਤੇ ਗੈਲਰੀ 1 ਚ ਲੱਗੂਗਾ, ਜਿੰਨਾ ਚਿਰ ਕੰਸਟਰਕਸ਼ਨ ਚੱਲਦੀ ਹੈ ਅਰਦਾਸ ਤੋਂ ਬਾਅਦ ਦੀਵਾਨ ਉੱਤੇ ਲੱਗਦਾ ਹੈ। ਅਗਲੇ ਵੀਕ ਇੱਥੇ ਲੱਗੂਗਾ ਕਿਉਂਕਿ ਛੁੱਟੀ ਆ, ਅਤੇ ਉਸ ਤੋਂ ਬਾਅਦ ਇੱਕ ਹੋ ਰਿਹਾ, ਫਿਰ ਗ੍ਰੈਜੂਏਸ਼ਨ ਹੋ ਜਾਣੀ ਹੈ ਅਤੇ ਫਿਰ ਉਸ ਤੋਂ ਬਾਅਦ ਇੱਥੇ ਹੀ ਦੀਵਾਨ ਲੱਗਿਆ ਕਰੂਗਾ ਜੀ। ਸੋ ਜਿਹੜੀ ਸੰਗਤ ਨੂੰ ਤੰਗੀ ਆ ਰਹੀ, ਉਸ ਤੋਂ ਅਸੀਂ ਖਿਮਾ ਚਾਹੁੰਦੇ ਹਾਂ ਸੰਗਤ ਪਾਸੋਂ ਵੀ ਉੱਤੇ ਥੋੜ੍ਹਾ ਜਿਹਾ ਔਖਾ ਹੋ ਰਿਹਾ, ਪਰ ਇਸ ਤੋਂ ਜਿਹੜੀ ਛੁੱਟੀਆਂ ਤੋਂ ਬਾਅਦ 'ਚ ਕੋਈ ਹੋਰ ਪ੍ਰਬੰਧ ਆ, ਅਸੀਂ ਸੋਚ ਰਹੇ ਹਾਂ ਵੀ ਇਹ ਜੋ ਮੇਨ ਦੀਵਾਨ ਹਾਲ ਦੇ ਵਿੱਚ ਹੀ ਦੁਪਹਿਰ ਦਾ ਚੱਲਦਾ ਰਹੇ। ਹੁਣ ਸੁੱਖ ਆਸਣ ਹੋਣਾ ਜੀ, ਸੁੱਖ ਆਸਣ ਤੋਂ ਬਾਅਦ ਸਵਾਰਾ ਉੱਤੇ ਜਾਣਾ ਅਤੇ ਉੱਤੇ ਗੈਲਰੀ 1 ਦੇ ਵਿੱਚ ਜੋ ਆਪਣੇ ਗੈਲਰੀ 1 ਦੇ ਵਿੱਚ ਪ੍ਰਕਾਸ਼ ਆਲਰੇਡੀ ਹੋ ਚੁੱਕਾ ਅਤੇ ਕੀਰਤਨ ਸ਼ੁਰੂ ਹੋ ਚੁੱਕਾ, ਸੋ ਸੰਗਤਾਂ ਉੱਥੇ ਮੱਥਾ ਟੇਕ ਸਕਦੀਆਂ ਨੇ, ਉੱਥੇ ਪ੍ਰਸ਼ਾਦ ਲੈ ਸਕਦੀਆਂ ਹਨ। ਸੋ ਫਿਰ ਸੰਗਤਾਂ ਦਾ ਧੰਨਵਾਦ, ਭਾਈ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਇੱਕ ਵੀਕ ਵਾਸਤੇ ਭਗਤ ਕਬੀਰ ਜੀ ਦੇ ਜੋ ਬਚਨ ਸਨ ਉਹਨਾਂ ਦੇ ਨਾਲ ਬਹੁਤ ਹੀ ਟਿਕਾ ਕੇ ਸੰਗਤ ਆਉਂਦੀ ਰਹੀ, ਜਿਹੜੀ ਟਿਕਾ ਨਾਲ ਆਉਂਦੀ ਰਹੀ ਆ। ਸੋ ਸੰਗਤਾਂ ਨੂੰ ਇਸੇ ਤਰ੍ਹਾਂ ਹੀ ਜੋ ਗੁਰਦੁਆਰਾ ਸਾਹਿਬ ਦੇ ਅਗਲੇ ਪ੍ਰੋਗਰਾਮ ਹਨ, 23 ਤਰੀਕ ਨੂੰ ਗੱਤਕੇ ਦਾ ਮੁਕਾਬਲਾ ਹੋ ਰਿਹਾ ਜੀ, ਉੱਥੇ ਵੀ ਤੁਸੀਂ ਪਹੁੰਚਣਾ, ਸ਼ਨੀਵਾਰ ਨੂੰ ਸਾਰਾ ਦਿਨ ਚੱਲੂਗਾ। ਅਤੇ ਨਾਲ ਦੀ ਨਾਲ ਹੀ ਫਿਰ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ 27 ਤੋਂ ਲੈ ਕੇ 31 ਤਰੀਕ ਤਾਈਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਗੇ। ਉਸ ਦੇ ਵਿੱਚ ਵੀ ਸਾਰੀਆਂ ਸੰਗਤਾਂ ਨੇ ਰੋਜ਼ਾਨਾ ਸ਼ਾਮ ਨੂੰ ਪਹੁੰਚਿਆ ਕਰਨਾ, ਸ਼ਾਮ ਨੂੰ 7:30 ਤੋਂ 8:30 ਕੀਰਤਨ ਕਰਿਆ ਕਰਨਗੇ। ਹਾਂਜੀ, ਅਤੇ ਜਿਹੜੀ 30 ਤਰੀਕ ਨੂੰ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਜੋ ਗੁਰੂ ਚਰਨਾਂ ਵਿੱਚ ਜਾ ਬਰਾਜੇ ਸਨ ਪਿਛਲੇ ਸਾਲ, ਉਹ ਉਹਨਾਂ ਇੱਥੇ ਗੁਰਦੁਆਰਾ ਸਾਹਿਬ ਵੀ ਬਹੁਤ ਸੇਵਾਵਾਂ ਕੀਤੀਆਂ, ਉਹਨਾਂ ਦੀ ਜਿਹੜੀ ਸਾਲਾਨਾ ਬਰਸੀ, ਪਹਿਲੀ ਬਰਸੀ ਇੱਥੇ ਗੁਰਦੁਆਰਾ ਸਾਹਿਬ ਮਨਾਈ ਜਾਊਗੀ 30 ਤਰੀਕ ਨੂੰ ਸ਼ਾਮ ਨੂੰ ਦੀਵਾਨਾਂ ਦੇ ਵਿੱਚ 6 ਤੋਂ 9 ਵਜੇ ਤੱਕ। ਉੱਥੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਪਹੁੰਚਣ, ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਅਤੇ ਹੋਰ ਜਥੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਗੇ। ਅਤੇ ਕੱਲ੍ਹ ਤੋਂ ਲੈ ਕੇ 18 ਤਰੀਕ ਤੋਂ ਲੈ ਕੇ 18, 19, 20, 21, 22 ਤਰੀਕ ਤਾਈਂ ਭਾਈ ਪਿੰਦਰਪਾਲ ਸਿੰਘ ਜੀ ਦੀ ਜੋ ਰੋਜ਼ਾਨਾ ਕਥਾ ਹੈ ਉਹ ਫਰੀ ਮੱਠ ਗੁਰਦੁਆਰਾ ਸਾਹਿਬ ਹੋਇਆ ਕਰੂਗੀ, ਅਤੇ ਫਿਰ ਉਸ ਤੋਂ ਬਾਅਦ 2 ਦਿਨ 23 ਅਤੇ 24 ਨੂੰ ਐਲ ਸਬਰੰਟੇ ਗੁਰਦੁਆਰੇ ਕਥਾ ਹੋਣੀ ਹੈ। ਸੋ ਸਾਰੀਆਂ ਸੰਗਤਾਂ ਜਿਹੜੀਆਂ ਉੱਥੇ ਵੀ ਪਹੁੰਚ ਸਕਦੀਆਂ ਜ਼ਰੂਰ ਕਥਾ ਦੇ ਵਿੱਚ ਪਹੁੰਚਣਾ। ਜੋ ਭਾਈ ਸਾਹਿਬ ਕਹਿੰਦੇ ਸੀ ਭਗਤ ਕਬੀਰ ਜੀ ਦੇ ਜਿਹੜੇ ਸਲੋਕ ਹਨ, ਉਹ ਕਈ ਸਾਲ ਪਹਿਲਾਂ ਉਹਨਾਂ ਦੀ ਕਥਾ ਸ਼ੁਰੂ ਕੀਤੀ ਗਈ ਸੀਗੀ, ਅਤੇ ਉਹਨਾਂ ਦਾ ਸ਼ਾਇਦ ਐਲ ਸਬਰੰਟੇ ਵੀ ਉਹ ਸਾਰੀ ਜੋ ਕਥਾ ਉਹ ਸਮਾਪਤੀ ਹੋਊਗੀ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਜ਼ਰੂਰ ਉੱਥੇ ਪਹੁੰਚਣਾ ਤੁਸੀਂ, ਐਲ ਸਬਰੰਟਾ ਗੁਰਦੁਆਰਾ ਸਾਹਿਬ ਅਤੇ ਫਰੀ ਮੱਠ ਗੁਰਦੁਆਰਾ ਸਾਹਿਬ ਅਤੇ ਜੋ ਗੁਰਦੁਆਰਾ ਸਾਹਿਬ ਦੇ ਵਿਖੇ ਪ੍ਰੋਗਰਾਮ ਚੱਲ ਰਹੇ ਹਨ ਉਸ ਦੇ ਵਿੱਚ ਹਿੱਸਾ ਪਾਉਣਾ। ਜੋ ਕੰਸਟਰਕਸ਼ਨ ਦਾ ਭਾਈ ਸਾਹਿਬ ਨੇ ਵੀ ਬੇਨਤੀ ਕੀਤੀ ਹੈ ਵੀ ਆਪਾਂ ਤਾਂ ਸਾਰਿਆਂ ਨੇ ਚਲੇ ਜਾਣਾ, ਪਰ ਜੋ ਗੁਰੂ ਸਾਹਿਬ ਦੀ ਜੋ ਇਹ ਇਮਾਰਤਾਂ ਹਨ, ਜੋ ਜਿੱਥੇ ਸੰਗਤ ਆ ਕੇ ਜੁੜ ਕੇ ਗੁਰਬਾਣੀ ਨਾਲ ਜੁੜਦੀ ਹਨ, ਬੱਚੇ ਆਪਣੇ ਕੋਈ 600 ਦੇ ਉੱਤੇ ਹਨ, ਉਹ ਇੱਥੇ ਸਿੱਖਿਆਵਾਂ ਲੈਂਦੇ ਹਨ, ਉਹਨਾਂ ਵਾਸਤੇ ਬਣ ਰਹੀ ਹੈ ਅਤੇ ਉਸ ਦੇ ਵਿੱਚ ਤੁਸੀਂ ਜ਼ਰੂਰ ਹਿੱਸਾ ਪਾ ਕੇ ਜਾਣਾ। ਸੇਵਾਦਾਰ ਹਾਲੇ ਵੀ ਡੋਰਸ ਦੇ ਉੱਤੇ ਖੜ੍ਹੇ ਹਨ, ਜੇ ਕਿਸੇ ਨੂੰ ਮੰਥਲੀ ਡੋਨੇਸ਼ਨ ਜਿਹੜੀ ਤੁਸੀਂ ਦੇਣਾ ਚਾਹੁੰਦੇ ਹੋ ਉਹ ਫਾਰਮ ਚਾਹੀਦਾ ਤੁਸੀਂ ਲੈ ਸਕਦੇ ਹੋ, ਅਤੇ ਜੇ ਹੋਰ ਤੁਸੀਂ ਡੋਨੇਸ਼ਨ ਦੇਣਾ ਉਹ ਵੀ ਬਾਹਰ ਖਜਾਂਚੀ ਬੈਠੇ ਨੇ ਉੱਥੇ ਵੀ ਦੇ ਸਕਦੇ ਹੋ। ਸੋ ਫਿਰ ਧੰਨਵਾਦੀ ਸਾਰੀਆਂ ਸੰਗਤਾਂ ਦੇ, ਭਾਈ ਸਾਹਿਬ ਦੇ, ਅਤੇ ਹੁਣ ਬੇਨਤੀ ਹੈ ਵੀ ਅਰਦਾਸ ਹੋ ਕੇ ਅਤੇ ਫਿਰ ਖਾਲਸਾ ਸਕੂਲ ਸ਼ੁਰੂ ਹੋ ਜਾਣਾ, ਗੈਲਰੀ 1 ਦੇ ਵਿੱਚ ਕੀਰਤਨ ਚੱਲਣਾ ਹੈ, ਉੱਥੇ ਸੰਗਤਾਂ ਪਹੁੰਚ ਜਾਣ। ਜੇ ਭਾਈ ਸਾਹਿਬ ਜੀ ਨਾਲ ਕਿਸੇ ਨੇ ਗੱਲਬਾਤ ਕਰਨੀ ਤਾਂ ਆਪਾਂ ਬਾਹਰ ਦੀਵਾਨ ਹਾਲ ਦੇ ਤੁਸੀਂ ਗੱਲਬਾਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਹੋਣੀ ਚੱਕ ਦਾ।

0: ਵਧਾਈ ਹੈ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦੁਰ ਸਿਮਰਿਆ ਘਰ ਨਾਉ, ਨਿਧ ਆਵੈ ਧਾਈ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਨ ਸਤਿਗੁਰੂ, ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਆਪ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ। ਅੱਜ ਆਪ ਜੀ ਦੀ ਕਿਰਪਾ ਸਦਕਾ ਹਫ਼ਤਾਵਾਰੀ ਐਤਵਾਰ ਦੇ ਦੀਵਾਨ ਸਜੇ ਸਜੇ ਦੀਵਾਨਾਂ ਦੀ ਸੰਪੂਰਨਤਾ ਹੋਈ। ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਦਤਾਰ ਪਿਤਾ ਮਹਾਰਾਜ ਜੀ, ਅਗਲੇ ਦੁਪਹਿਰ ਦੇ ਦੀਵਾਨ ਸੱਚੇ ਪਾਤਸ਼ਾਹ ਜੀ, ਅਗਲੇ ਇੱਕ ਨੰਬਰ ਹਾਲ ਵਿੱਚ ਹੁਣ ਸੱਜਣੇ ਹਨ। ਆਪ ਜੀ ਕਿਰਪਾ ਕਰੋ, ਇਸ ਵਕਤ ਆਪ ਜੀ ਕੇ ਪਾਵਨ ਪਵਿੱਤਰ ਸਰੂਪ ਦੀ ਸੇਵਾ ਕੀਤੀ ਗਈ। ਚੌਪਈ ਸਾਹਿਬ ਜੀ ਦੀ ਬਾਣੀ ਤੇ ਪਾਠ ਹੋਏ, ਬਾਣੀ ਦਾ ਪਾਠ ਕਰਦਿਆਂ ਆਪ ਜੀ ਕੇ ਪਾਵਨ ਪਵਿੱਤਰ ਵਸਤਰਾਂ ਦੀ ਸੇਵਾ ਕਰਦਿਆਂ, ਸੁਖਾਸਨ ਦੀ ਸੇਵਾ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਰਸਤੇ ਵਿੱਚ ਅੰਗ ਸੰਗ ਸਹਾਈ ਹੋਣਾ, ਸਹੀ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਜੋ ਸਕੂਲ ਦੇ ਬੱਚੇ ਹਨ, ਪੇਰੈਂਟਸ ਹਨ, ਸਾਰਿਆਂ ਨੂੰ ਬੇਨਤੀ ਹੈ ਕਿ ਆਪ ਸਾਰੇ ਸੱਜ ਜਾਓ। ਅਸੀਂ ਹੁਣੇ ਕੁਝ ਮਿੰਟਾਂ ਵਿੱਚ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ। ਬਾਕੀ ਸੰਗਤ ਨੂੰ ਬੇਨਤੀ ਹੈ ਕਿ ਇੱਥੇ ਮੇਨ ਹਾਲ ਵਿੱਚ ਸਕੂਲ ਦਾ ਪ੍ਰੋਗਰਾਮ ਸ਼ੁਰੂ ਹੋਣਾ ਹੈ। ਮਹਾਰਾਜ ਦਾ ਪ੍ਰਕਾਸ਼ ਉੱਪਰ ਗੈਲਰੀ ਵਿੱਚ ਹੋਏਗਾ, ਉੱਥੇ ਕੀਰਤਨ ਅਤੇ ਪ੍ਰਸ਼ਾਦ ਦਾ ਪ੍ਰਬੰਧ ਵੀ ਹੈ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਉੱਥੇ ਜਾ ਕੇ ਲਾਹਾ ਲੈ ਸਕਦੇ ਹੋ। ਸੋ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ, ਸਾਰੇ ਬੱਚੇ ਅਤੇ ਪੇਰੈਂਟਸ ਇੱਥੇ ਸੱਜ ਜਾਣ ਤਾਂ ਕਿ ਅਸੀਂ ਆਪਣੇ ਸਕੂਲ ਦਾ ਪ੍ਰੋਗਰਾਮ ਸ਼ੁਰੂ ਕਰੀਏ। ਅੱਜ ਸਾਰਿਆਂ ਦਾ ਫਾਈਨਲ ਐਗਜ਼ਾਮ ਵੀ ਹੈ। ਸੋ ਸਾਰੇ ਬੱਚਿਆਂ ਨੂੰ ਮੈਂ ਆਪਣੇ ਵੱਲੋਂ ਸ਼ੁਭ ਇੱਛਾਵਾਂ ਦਿੰਦਾ ਹਾਂ, ਸਾਰੇ ਟੀਚਰਸ ਨੂੰ ਵੀ। ਹਾਂਜੀ, ਅਤੇ ਅੱਜ ਸਾਡੇ ਕੋਲ ਇੱਕ ਖਾਸ ਪ੍ਰੋਗਰਾਮ ਹੈ ਭਾਈ ਪਿੰਦਰਪਾਲ ਸਿੰਘ ਜੀ, ਜੋ ਕਿ ਸਾਡੇ ਪੰਥ ਦੇ ਬਹੁਤ ਮੰਨੇ ਪਰਮੰਨੇ ਕਥਾਵਾਚਕ ਹਨ। ਉਹ ਆਪ ਜੀ ਨਾਲ ਜਪਜੀ ਸਾਹਿਬ ਬਾਰੇ ਗੱਲਬਾਤ ਕਰਨਗੇ। ਸੋ ਸਾਡੀ ਬੜੀ ਖੁਸ਼ਕਿਸਮਤੀ ਹੈ ਕਿ ਉਹ ਸਾਡੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਰਹੇ ਨੇ। ਭਾਈ ਸਾਹਿਬ ਜੀ, ਸ਼ੁਰੂ ਕਰੋ ਜੀ।
1: ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਅਸੈਂਬਲੀ ਕਾਫੀ ਛੋਟੀ ਹੈ, ਸੋ ਸਾਧ ਸੰਗਤ ਜੀ ਸਾਰੇ ਮਿਲ ਕੇ ਵਾਹਿਗੁਰੂ ਸਿਮਰਨ। ਥੋੜਾ ਥੋੜਾ ਸਾਰੇ ਅੱਗੇ ਆ ਜਾਓ ਜੀ, ਪਲੀਜ਼। ਥੋੜਾ ਥੋੜਾ ਅੱਗੇ ਆ ਜਾਓ ਪਲੀਜ਼। ਕਮ ਫਾਰਵਰਡ ਐਵਰੀ ਵਨ ਪਲੀਜ਼।

0: ਬਣਾ ਚੁੱਕਾ ਦੇਖਿਆ ਮਾਂ ਜੀ ਹੁਣ ਸਾਰੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਬੱਚਿਓ ਟੀਚਰਸ ਪੇਰੈਂਟਸ ਸਾਡੀ ਅੱਜ ਬੜੀ ਖੁਸ਼ਕਿਸਮਤੀ ਹੈ ਕਿ ਸਾਡੇ ਵਿੱਚ ਭਾਈ ਪਿੰਦਰਪਾਲ ਸਿੰਘ ਜੀ ਸ਼ਾਮਲ ਹਨ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪ ਜੀ ਨੂੰ ਕੁਝ ਮਿੰਟਾਂ ਵਾਸਤੇ ਐਡਰੈਸ ਕਰਨ ਮੈਨੂੰ ਦੱਸਣ ਦੀ ਲੋੜ ਨਹੀਂ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਪੰਥ ਦੇ ਬਹੁਤ ਵੱਡੇ ਵਿਦਵਾਨ ਹਨ ਹੀ ਇਜ਼ ਦ ਬਿਗੈਸਟ ਸਕਾਲਰ ਵੀ ਹੈਵ ਐਂਡ ਵੀ ਆਰ ਲੱਕੀ ਟੂ ਹੈਵ ਹਿਮ ਹੇਅਰ ਟੂਡੇ ਸੋ ਹੀ ਇਜ਼ ਗੋਇੰਗ ਟੂ ਟਾਕ ਟੂ ਯੂ ਅਬਾਊਟ ਇੰਪੋਰਟੈਂਸ ਆਫ ਜਪਜੀ ਸਾਹਿਬ ਭਾਈ ਸਾਹਿਬ ਜੀ
2: ਗੁਰੂ ਨਾਨਕ ਖਾਲਸਾ ਸਕੂਲ ਜਿਸ ਵਿੱਚ ਆਪ ਜੀ ਪੰਜਾਬੀ ਵਿੱਦਿਆ ਔਰ ਗੁਰਮਤਿ ਦੀ ਵਿੱਦਿਆ ਆਪਣੇ ਬੱਚਿਆਂ ਨੂੰ ਦਿਵਾਉਣ ਵਾਸਤੇ ਇਸ ਗੁਰੂ ਨਾਨਕ ਖਾਲਸਾ ਸਕੂਲ ਵਿੱਚ ਹਾਜ਼ਰ ਹੋਏ ਹੋ ਸਤਿਗੁਰਾਂ ਦੇ ਅੰਮ੍ਰਿਤ ਬਚਨ ਕੀਰਤਨ ਭਾਈ ਸਾਹਿਬ ਜੀ ਹੋਣਾ ਨੇ ਬੀਬੀ ਜੀ ਨੇ ਸੱਚ ਬਹੁਤ ਮਨ ਟਿਕਿਆ ਜਦੋਂ ਬੱਚੇ ਨਾਲ ਸਾਰੇ ਬੋਲ ਰਹੇ ਸਨ ਆਓ ਗੁਰੂ ਬਖਸ਼ੀ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਡਾਕਟਰ ਸਾਹਿਬ ਜੀ ਨੇ ਗੁਰਿੰਦਰਪਾਲ ਸਿੰਘ ਜੀ ਨੇ ਦਾਸ ਨੂੰ ਇਹ ਹੁਕਮ ਲਾਇਆ ਸੀ ਜੀ ਆਪ ਬੱਚਿਆਂ ਦੇ ਔਰ ਆਪ ਜੀ ਜਿਹੜੇ ਮਾਪੇ ਬੈਠੇ ਹੋ ਕੁਛ ਮਿੰਟ ਤੁਹਾਡੇ ਦਰਸ਼ਨ ਕਰ ਸਕਾਂ ਕਿਉਂਕਿ ਮੈਂ ਪੰਜਾਬੀ ਚ ਬੋਲਾਂਗਾ ਆਪ ਜੀ ਪੇਰੈਂਟਸ ਤਾਂ ਜ਼ਰੂਰ ਸਮਝ ਰਹੇ ਹੋ ਮੇਰੀ ਬੇਨਤੀ ਇੱਕ ਹੈ ਅਸੀਂ ਬੋਧਕ ਤੌਰ ਤੇ ਆਪਣੇ ਬੱਚਿਆਂ ਨੂੰ ਵਿੱਦਿਆ ਦਿਵਾਉਣ ਵਾਸਤੇ ਆਉਂਦੇ ਹਾਂ ਉਸ ਵਿੱਚ ਇਹ ਹੈ ਅਸੀਂ ਚਾਹੁੰਦੇ ਹਾਂ ਵੀ ਗੁਰਮੁਖੀ ਸਿੱਖਣ ਕਿਉਂਕਿ ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕੀਤੀ ਜੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ ਜੀ ਮੱਥਾ ਟੇਕਦੇ ਹੋ ਇਹ 35 ਜਿਹੜੇ ਗੁਰਮੁਖੀ ਅੱਖਰ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਇਹ ਸਾਰੀ ਬਾਣੀ ਗੁਰਮੁਖੀ ਵਿੱਚ ਸਤਿਗੁਰਾਂ ਨੇ ਦਰਜ ਕਰ ਦਿੱਤੀ ਹਾਲਾਂਕਿ ਜਿਹੜੀਆਂ ਭਾਸ਼ਾਵਾਂ ਨੇ ਗੁਰੂ ਗ੍ਰੰਥ ਸਾਹਿਬ ਚ ਉਹ 1.5 ਦਰਜਨ ਦੇ ਕਰੀਬ ਨੇ ਇੱਕ ਭਾਸ਼ਾ ਨੀ ਗੁਰੂ ਗ੍ਰੰਥ ਸਾਹਿਬ ਚ ਪਰ ਸਾਰੀਆਂ ਭਾਸ਼ਾਵਾਂ ਨੂੰ ਸਤਿਗੁਰਾਂ ਨੇ ਗੁਰਮੁਖੀ ਦੇ 35 ਅੱਖਰਾਂ ਦੇ ਵਿੱਚ ਪਰੋ ਕੇ ਸਾਨੂੰ ਦੇ ਦਿੱਤਾ ਜਿਹੜੀ ਅਸੀਂ ਬਾਣੀ ਪੜ੍ਹਦੇ ਹਾਂ ਸਭ ਤੋਂ ਪਹਿਲੀ ਬਾਣੀ ਹੈ ਜਪ ਜੀ ਸਾਹਿਬ ਜਿਸ ਬਾਰੇ ਡਾਕਟਰ ਸਾਹਿਬ ਜੀ ਨੇ ਕਿਹਾ ਆਪ ਜੀ ਨਾਲ ਕੁਝ ਵਿਚਾਰ

ਨਹੀਂ ਭੈਣ ਜੀ ਬੈਠਿਆ ਇਸ ਧਰਤੀ ਤੇ ਅੱਖਰ ਬਾਅਦ ਵਿੱਚ ਆਇਆ ਯਾਦ ਸ਼ਕਤੀ ਪਹਿਲਾਂ ਹੈ ਦੁਨੀਆਂ ਦਾ ਸਭ ਤੋਂ ਪੁਰਾਣਾ ਜਿਹੜਾ ਗ੍ਰੰਥ ਹੈ ਉਹ ਰਿਗਵੇਦਾ ਹੈ ਹਿੰਦੂਇਜ਼ਮ ਦੇ ਜਿਹੜਾ ਗ੍ਰੰਥ ਰਿਗਵੇਦ ਆਪ ਜੀ ਨੂੰ ਪਤਾ ਹੋਣਾ ਚਾਹੀਦਾ ਸਕ੍ਰਿਪਟ ਨਹੀਂ ਸੀ ਪਹਿਲਾਂ ਕਈ ਸਦੀਆਂ ਤੱਕ ਸ਼ਬਦ ਲਿਪੀ ਨਹੀਂ ਸੀ ਜੀ ਸਕ੍ਰਿਪਟ ਨਹੀਂ ਸੀ ਹੈਗਾ ਲੱਖਾਂ ਮੰਤਰ ਜਿਹੜੇ ਸਨ ਇੱਕ ਰਿਸ਼ੀ ਉਚਾਰਨ ਕਰਦਾ ਤੇ ਆਪਣੇ ਜੀਵਨ ਕਾਲ ਵਿੱਚ ਆਪਣੇ ਵਿਦਿਆਰਥੀ ਨੂੰ ਉਹ ਜ਼ਬਾਨੀ ਕੰਠ ਕਰਾ ਦਿੰਦਾ ਕਿਉਂਕਿ ਸਕ੍ਰਿਪਟ ਹੈ ਹੀ ਨਹੀਂ ਲਿਪੀ ਤੇ ਹੈ ਹੀ ਨਹੀਂ ਇਹਦਾ ਮਤਲਬ ਜਦੋਂ ਸਕ੍ਰਿਪਟ ਨਹੀਂ ਉਦੋਂ ਵੀ ਜਿਹੜਾ ਉਸ ਵੇਦ ਦਾ ਗਿਆਨ ਸੀ ਇੱਕ ਦਿਨ ਨਹੀਂ ਦੋ ਦਿਨ ਨਹੀਂ ਇੱਕ ਪੀੜ੍ਹੀ ਨਹੀਂ ਸਦੀਆਂ ਤੱਕ ਲੋਕਾਂ ਤੋਂ ਜਾਂਦਾ ਰਿਹਾ ਸਦੀਆਂ ਬਾਅਦ ਫਿਰ ਸੰਸਕ੍ਰਿਤ ਸਕ੍ਰਿਪਟ ਬਣਾਇਆ ਫਿਰ ਉਹਨਾਂ ਨੂੰ ਇਸ ਗਿਆਨ ਨੂੰ ਅੱਖਰਾਂ ਵਿੱਚ ਲਿਖਿਆ ਇੱਕ ਤਾਂ ਮੇਰੀ ਬੇਨਤੀ ਹੈ ਕਿ ਬੱਚੇ ਨੂੰ ਅੱਖਰਾਂ ਦੀ ਪਹਿਚਾਣ ਨਾ ਵੀ ਹੋਵੇ ਉਹਨੂੰ ਜ਼ਬਾਨੀ ਚੇਤੇ ਕਰਾਉਣਾ ਸ਼ੁਰੂ ਕਰ ਦਿਓ ਪਲੀਜ਼ ਮੇਰੀ ਬੇਨਤੀ ਹੈ ਜੇ ਆਪਾਂ ਪ੍ਰੈਕਟੀਕਲ ਦੂਜੀ ਗੱਲ ਜੇ ਆਪ ਜੀ ਖੁਦ ਜਪਜੀ ਸਾਹਿਬ ਨੇ ਨਾ ਕਰੋਗੇ ਬੱਚੇ ਨੇ ਛੇਤੀ ਕਰਨਾ ਕਿਉਂਕਿ ਜੋ ਕੁਝ ਉਹ ਸਾਨੂੰ ਵੇਖਦਾ ਉਹਨੇ ਉਹ ਕੁਝ ਕਰਨਾ ਹੈ ਸਭ ਤੋਂ ਪਹਿਲੀ ਮੇਰੀ ਬੇਨਤੀ ਹੈ ਕਿ ਆਪਾਂ ਇਹ ਨੇਮ ਬਣਾਈਏ ਜਿਹੜੇ ਆਪ ਜੀ ਪੇਰੈਂਟਸ ਆਇਓ ਵੀ ਆਪਾਂ ਰੋਜ਼ਾਨਾ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਹੈ ਦੂਸਰਾ ਮੈਂ ਇਹਦੇ ਗੂੜ ਸ਼ਬਦਾਂ ਦੇ ਅਰਥ ਚ ਨਹੀਂ ਆਵਾਂਗਾ ਹੁਣ ਆਪ ਨੂੰ ਪਤਾ ਹੋਵੇ ਕਿ ਆਪ ਤਜਰਬਾ ਕਰਕੇ ਦੇਖਿਓ ਸਾਡੀ ਨਿੱਕੀ ਜਿਹੀ ਪੋਤੀ ਨੂੰ ਕੋਈ ਅੱਖਰਾਂ ਦੀ ਪਹਿਚਾਣ ਨਹੀਂ ਪਰ ਉਹ ਫਾਰਸੀ ਦਾ ਸ਼ਬਦ ਵੀ ਜ਼ਬਾਨੀ ਚੇਤੇ ਕਰ ਰਹੀ ਹੈ ਉਹਨੇ ਗੁਰਮੁਖੀ ਦੇ ਸ਼ਬਦ ਵੀ ਚੇਤੇ ਕਰ ਰਹੀ ਹੈ ਮੈਂ ਇਸ ਕਰਕੇ ਜਿਹੜਾ ਸਮਾਂ ਆਪਾਂ ਵੇਟ ਕਰ ਰਹੇ ਹਾਂ ਗੁਰਮੁਖੀ ਸਿਖਾਉਣੀ ਇਹ ਤੋਂ ਬਿਨਾਂ ਸਰਨਾ ਨਹੀਂ ਪਰ ਜਿੰਨੀ ਦੇਰ ਤੱਕ ਬੱਚਾ ਸਿੱਖ ਨਹੀਂ ਰਿਹਾ ਉਹਨੂੰ ਬੋਲਣਾ ਸਿਖਾਉਣਾ ਸ਼ੁਰੂ ਕਰੀਏ ਤੁਸੀਂ ਦੇਖੋ ਜਿੰਨੇ ਸਾਡੇ ਬੱਚੇ ਨੇ ਮਨੁੱਖ ਦਾ ਬੱਚਾ ਪਹਿਲਾਂ ਅੱਖਰ ਸਿੱਖਦਾ ਕਿ ਪਹਿਲਾਂ ਸੁਣ ਕੇ ਬੋਲਣਾ ਸਿੱਖਦਾ ਮੇਰੀ ਬੇਨਤੀ ਹੈ ਚਾਹੇ ਕਿਸੇ ਅੰਗਰੇਜ਼ ਘਰ ਪੁੱਤਰ ਬੱਚਾ ਪੈਦਾ ਹੋਵੇ ਈਸਾਈ ਕਿਸੇ ਵੀ ਕਮਿਊਨਿਟੀ ਵਿੱਚ ਕਿਸੇ ਵੀ ਬੋਲੀ ਚ ਦੁਨੀਆਂ ਭਰ ਦੇ ਇਤਿਹਾਸ ਵਿੱਚ ਬੱਚਾ ਅੱਖਰਾਂ ਦੀ ਪਹਿਚਾਣ ਕਈ ਸਾਲ ਬਾਅਦ ਕਰਦਾ ਪਹਿਲਾਂ ਬੋਲਣਾ ਸ਼ੁਰੂ ਕਰਦਾ ਜੋ ਮਾਪੇ ਬੋਲਦੇ ਆ ਜੇ ਸਾਡੇ ਘਰ ਚ ਅਸੀਂ ਜੋ ਬੋਲ ਰਹੇ ਹਾਂ ਬੱਚੇ ਦੀ ਵੋਕੈਬਲਰੀ ਉਹਦੇ ਨਾਲ ਤਿਆਰ ਹੋ ਰਹੀ ਹੈ ਉਹ ਬੱਚਾ ਨਾਲ ਬੋਲ ਰਿਹਾ ਤੇ ਆਪਾਂ ਜਪਜੀ ਸਾਹਿਬ ਕਿਉਂ ਨਾ ਬੋਲਣਾ ਸ਼ੁਰੂ ਕਰ ਦਈਏ ਆਪ ਜੀ ਇੱਕ ਇੱਕ ਤੁਕ ਤੋਂ ਸ਼ੁਰੂ ਕਰੋ ਕਾਲੇ ਨਾ ਪਈਏ ਕਿਉਂਕਿ ਜਿਹੜਾ ਬੰਦਾ ਸਿਖਰ ਤੇ ਜਾਂਦਾ ਪਹਾੜ ਤੇ ਉਹ ਇੱਕ ਸਟੈਪ ਹੀ ਨਹੀਂ ਚੱਲਦਾ ਉਹ ਦੋ ਸਟੈਪ ਕਦੀ ਕਿਸੇ ਨਹੀਂ ਪੱਟੇ ਮੇਰੀ ਬੇਨਤੀ ਹੈ ਇੱਕ ਇੱਕ ਤੁਕ ਤੋਂ ਸ਼ੁਰੂ ਕਰੋ ਹੁਣ ਦੇਖੋ ਬੱਚੇ ਨਾਲ ਪਾਠ ਕਰ ਰਹੇ ਸਨ ਨਾਨਕੋ ਸਿੱਧੀ ਸੱਚ ਤੱਕ ਨਾਲ ਬੋਲ ਰਹੇ ਨੇ ਤੇ ਆਪਾਂ ਅਗਲੀ ਸ਼ੁਰੂ ਕਰ ਦੀ ਬੱਚੇ ਇਸ ਹਫਤੇ ਨਾ ਇਸ ਵੀਕ ਤੂੰ ਇੱਕ ਤੁਕ ਮੇਰੇ ਨਾਲ ਬੋਲ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚਾਰ ਤੁਕਾਂ ਹਫਤੇ ਮਹੀਨੇ ਚੇਤੇ ਹੋ ਗਈਆਂ ਤੇ ਸਾਲ ਚ ਕਿੰਨੀਆਂ ਹੋ ਗਈਆਂ ਪੰਜਾਹ ਦੇ ਕਰੀਬ ਤੁਕਾਂ ਹੋ ਗਈਆਂ ਚੇਤੇ ਜਦੋਂ ਬੱਚੇ ਨੂੰ ਪੰਜਾਹ ਤੁਕਾਂ ਜ਼ਬਾਨੀ ਚੇਤੇ ਹੋ ਗਈਆਂ ਗੁਰਬਾਣੀ ਕੇਵਲ ਅੱਖਰ ਨਹੀਂ ਗੁਰਬਾਣੀ ਵਿੱਚ ਗੁਰੂ ਆਪ ਵਰਤਦਾ ਫਿਰ ਬਾਣੀ ਬੱਚੇ ਤੇ ਆਪਣਾ ਅਸਰਾਪੀ ਕਰਨ ਲੱਗ ਪੈਂਦੀ ਹੈ ਕਿਉਂਕਿ ਇਹ ਬੁੱਧ ਗਿਆਨ ਨਹੀਂ ਜਿਵੇਂ ਤੁਸੀਂ ਸਕੂਲ ਚ ਲੈ ਗਏ ਬੱਚੇ ਨੇ ਮੈਥ ਸਿੱਖਿਆ ਅੰਗਰੇਜ਼ੀ ਸਿੱਖੀ ਸਾਇੰਸ ਸਿੱਖੀ ਉਹ ਇੱਕ ਪਾਸੜ ਗਿਆਨ ਹੈ ਸਾਨੂੰ ਜ਼ੋਰ ਲਾਉਣਾ ਪੈਣਾ ਚਲੋ ਉਹਦੇ ਨਾਲ ਬੁੱਧੀ ਦਾ ਵਿਕਾਸ ਹੁੰਦਾ ਜਿਹੜੀ ਗੁਰਬਾਣੀ ਹੈ ਨਾ ਸੰਗਤ ਜੀ ਤੁਸੀਂ ਮਾਪੇ ਬੈਠੇ ਹੋ ਮੇਰੀ ਹੱਥ ਜੋੜ ਕੇ ਬੇਨਤੀ ਆਪ ਜੀ ਸ਼ੁਰੂ ਕਰੋ ਮੰਨ ਲਓ ਬੱਚੇ ਸੁੱਤੇ ਉਹਦੇ ਕੋਲ ਜਪਜੀ ਸਾਹਿਬ ਲਾ ਦਿਓ ਆਪ ਜੀ ਜਪਜੀ ਸਾਹਿਬ ਦਾ ਪਾਠ ਲਾਓਗੇ ਬੱਚੇ ਦੇ ਜੇਨ ਵਿੱਚ ਤੁਕਾਂ ਆਪਣੇ ਆਪ ਚੱਲਣ ਲੱਗ ਪੈਣੀਆਂ ਇੱਕ ਤਾਂ ਤੁਹਾਨੂੰ ਬੇਨਤੀ ਹੈ ਸਮੁੱਚੇ ਖਾਲਸਾ ਸਕੂਲ ਦੇ ਜਿੰਨੇ ਮਾਪੇ ਤੁਸੀਂ ਆਏ ਹੋ ਪਲੀਜ਼ ਜੇ ਕਰਦੇ ਹੋ ਤੇ ਬਹੁਤ ਚੰਗਾ ਜੇ ਨਹੀਂ ਕਰਦੇ ਤਾਂ ਕੱਲ੍ਹ ਤੋਂ ਆਪਾਂ ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕਰੀਏ ਹੁਣ ਅਗਲਾ ਸਵਾਲ ਉੱਠਦਾ ਜੀ ਸਾਡੇ ਕੋਲ ਟਾਈਮ ਨਹੀਂ ਹਰ ਬੰਦੇ ਕੋਲ ਟਾਈਮ ਹੈ ਜੀ ਅੱਜ ਮੱਤ ਆਪਾਂ ਕਹਿ ਦਈਏ ਜਿੰਨਾ ਸਮਾਂ ਆਪਾਂ ਫੋਨ ਤੇ ਲਾਉਂਦੇ ਹਾਂ ਫੇਸਬੁੱਕਾਂ ਤੇ ਲਾਉਂਦੇ ਹਾਂ ਚਲੋ ਮੈਂ ਤੇ ਕਦੀ ਮੇਰੇ ਕੋਲ ਤਾਂ ਹੈ ਹੀ ਨਹੀਂ ਪਰ ਮੈਂ ਕਹਿੰਦਾ ਕਿੰਨਾ ਸਮਾਂ ਆਪਾਂ ਲੈਂਦੇ ਹਾਂ ਸੰਗਤ ਜੀ ਬੋਲ ਕੇ ਜਪਜੀ ਸਾਹਿਬ ਦਾ ਪਾਠ ਕਰੋ ਤੇ 20 ਮਿੰਟ ਤੋਂ ਪਹਿਲਾਂ ਪਾਠ ਸਮਾਪਤ ਹੋ ਜਾਂਦਾ ਕਿ ਆਪਾਂ 24 ਘੰਟਿਆਂ ਚ 20 ਮਿੰਟ ਵੀ ਨਹੀਂ ਕਰ ਸਕਦੇ ਆਪ ਜੀ ਦੇਖੋ ਇਹ ਮੇਰੀ ਬੇਨਤੀ ਤੁਸੀਂ ਬੱਚਿਆਂ ਨੂੰ ਅੱਖਰ ਸਿਖਾਓ ਪਰ ਅੱਖਰਾਂ ਤੋਂ ਪਹਿਲਾਂ ਉਹਨਾਂ ਨੂੰ ਯਾਦ ਕਰਾਉਣਾ ਸ਼ੁਰੂ ਕਰ ਦਿਓ ਹੁਣ ਇੱਧਰ ਸਕੂਲ ਵੀ ਜਦੋਂ ਟੀਚਰ ਅਧਿਆਪਕ ਪੜ੍ਹਾਉਣਗੇ ਗੁਰਮੁਖੀ ਤੁਸੀਂ ਹੈਰਾਨ ਹੋਵੋਗੇ ਜਦੋਂ ਬੱਚਾ ਬੋਲਣਾ ਸ਼ੁਰੂ ਕਰੇਗਾ ਵੀ ਮੈਂ ਆ ਸੱਸਾ ਹੈ ਆ ਚੱਚਾ ਹੈ ਤੇ ਜਦੋਂ ਪਹਿਲਾ ਸ਼ਬਦ ਸੋਚ ਪੜੇਗਾ ਨਾ ਸੋਚਿਆ ਪੜੇਗਾ ਉਹਨੂੰ ਇੱਕੋ ਦਮ ਜ਼ੇਹਨ ਚ ਬਹਿ ਜਾਣਾ ਕਿਉਂਕਿ ਆਪ ਜੀ ਨੇ ਜ਼ਬਾਨੀ ਤੌਰ ਤੇ ਉਹਦੀ ਪਹਿਲਾਂ ਤਿਆਰੀ ਕਰਾ ਦਿੱਤੀ ਮੈਂ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਜੀ ਸਾਡੇ ਲੁਧਿਆਣੇ
ਬਿਲਕੁਲ ਬੱਚੇ ਇੱਕ

0: ਨੌਜਵਾਨ ਸੀ, ਕੁਝ ਨਹੀਂ ਸੀ ਪੜਿਆ ਜੀ, ਕੇਲੇ ਵੇਚ ਕੇ ਰੇਹੜੀ ਤੇ ਗੁਜ਼ਾਰਾ ਕਰਦਾ ਸੀ। ਸੰਗਤ ਜੀ ਤੁਸੀਂ ਹੈਰਾਨ ਹੋ ਗਏ, ਇੱਕ ਇੱਕ ਤੁਕ ਜਿਹਨੂੰ ਅੱਖਰ ਦੀ ਪਹਿਚਾਣ ਨਹੀਂ, ਇੱਕ ਇੱਕ ਤੁਕ ਚੇਤੇ ਕਰਕੇ ਉਹਨੇ 2 ਸਾਲਾਂ ਚ ਪੂਰਾ ਨਿਤਨੇਮ ਜਵਾਨੀ ਚੇਤੇ ਕਰ ਲਿਆ ਸੀ। ਦੂਜੀ ਤੁਹਾਨੂੰ ਡਾਕਟਰ ਸਾਹਿਬ ਨੇ ਜਿਵੇਂ ਕਿਹਾ ਕਿ ਆਪਾਂ ਸਾਰੇ ਮਾਪੇ ਜਪਜੀ ਸਾਹਿਬ ਦਾ ਪਾਠ ਕਰਨੇ ਆ, ਜੇ ਕਰਦੇ ਹੋ ਤੇ ਮੁਬਾਰਕ, ਜੇ ਨਹੀਂ ਕਰਦੇ, ਕਿਉਂਕਿ ਜਪਜੀ ਸਾਹਿਬ ਦੀ ਬਾਣੀ ਦੀ ਵਿਆਖਿਆ ਪੂਰਾ ਗੁਰੂ ਗ੍ਰੰਥ ਸਾਹਿਬ। ਹੁਣ ਚਲੋ ਇਤਿਹਾਸਕ ਤੌਰ ਤੇ ਮੈਂ 2 ਗੱਲਾਂ ਕਰਾਂ, ਇਹ ਜਪਜੀ ਸਾਹਿਬ ਕਿੱਥੇ ਮਹਾਰਾਜ ਨੇ ਉਚਾਰਨ ਕੀਤਾ, ਕਈ ਵਾਰੀ ਉੱਠੇਗਾ ਮਨ ਚ ਖਿਆਲ, ਇਹ ਗੁਰੂ ਸਾਹਿਬ ਨੇ ਕਰਤਾਰਪੁਰ ਦੀ ਧਰਤੀ ਤੇ ਜਪਜੀ ਸਾਹਿਬ ਜਿਹੜਾ ਉਹ ਸੰਗ੍ਰਹਿ ਕੀਤਾ। ਧੰਨ ਗੁਰੂ ਅੰਗਦ ਸਾਹਿਬ ਜੀ ਨੂੰ ਮੈਂ ਸਾਖੀਆਂ ਥੋੜੀਆਂ ਲਾਂਗਾ, ਆਪ ਜੀ ਨੂੰ ਸਿਰਫ ਇਸ ਪਾਠ ਦੀ ਮਹੱਤਵ ਕੀ ਹੈ, ਇਹਦੀ ਮਹਿਮਾ ਕੀ ਹੈ। ਗੁਰੂ ਅੰਗਦ ਦੇਵ ਜੀ ਵੇਲੇ ਇਹ ਜਪਜੀ ਸਾਹਿਬ ਆਪ ਸੰਗਤ ਜੀ, ਇੱਥੋਂ ਤੱਕ ਸਾਡੇ ਜਿਹੜੇ ਪੁਰਾਣੇ ਇਤਿਹਾਸਕ ਗ੍ਰੰਥ ਨੇ ਉਹ ਕਹਿੰਦੇ ਨੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਖੁਦ ਗੁਰੂ ਨਾਨਕ ਸਾਹਿਬ ਕਰਦੇ ਸਨ ਜੀ। ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲਾ ਜਾਪ ਉਚਾਰਾ, ਤੇ ਗੁਰੂ ਅੰਗਦ ਸਾਹਿਬ ਜੀ ਨੂੰ ਇਹ ਬਚਨ ਕਹੇ ਸਨ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿ ਭਾਈ ਪੁਰਖਾ, ਇਹ ਪਰਮਾਤਮਾ ਦਾ ਜਪ ਹੈ, ਜਿਹੜਾ ਇਹ ਜਪ ਕਰੇਗਾ ਉਹ ਦਰਗਾਹ ਵਿੱਚ ਮੈਨੂੰ ਆਏ ਮਿਲੇਗਾ। ਤੁਸੀਂ ਦੇਖੋ ਬੜੀ ਭਾਵਨਾ ਸ਼ਬਦ ਲਿਖੇ, ਗੁਰੂ ਨਾਨਕ ਸਾਹਿਬ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਬੱਚੇ ਸਮਝ ਜੋਤੀ ਜੋਤ ਸਮਾਉਣਾ ਨਾ, ਮਹਾਰਾਜ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਸੰਗਤ ਜੀ, ਗੁਰੂ ਅਰਜਨ ਦੇਵ ਜੀ ਨੇ ਜਿਸ ਦਿਨ ਸ਼ਹੀਦ ਹੋਏ ਤਸੀਹਾਂ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਸਿੱਖਾਂ ਨੇ ਕੀਤਾ। ਬਾਬਾ ਬੁੱਢਾ ਸਾਹਿਬ 125 ਸਾਲ ਦੀ ਉਮਰ ਚ ਆਪਣਾ ਸਰੀਰ ਤਿਆਗਿਆ ਤੇ ਉਹਨਾਂ ਨੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕਰਕੇ ਉਹ ਸਰੀਰ ਛੱਡਿਆ, ਮੌਤ ਡੈਥ ਉਹਨਾਂ ਦੀ ਤਾਂ ਹੋਈ। ਭਾਈ ਗੁਰਦਾਸ ਸਾਹਿਬ ਨੇ ਜਪਜੀ ਸਾਹਿਬ ਦਾ ਪਾਠ, ਇੱਥੋਂ ਤੱਕ ਕਿ ਭਾਈ ਮਤੀ ਦਾਸ ਦੇ ਸੀਸ ਤਿਆਰਾ ਚੱਲਦਾ ਪਏ ਜੇ ਇਤਿਹਾਸ ਸੁਣਦੇ ਹੋ ਤੁਸੀਂ, ਉਹਨਾਂ ਕਿਹੜੀ ਬਾਣੀ ਦਾ ਪਾਠ ਕੀਤਾ, ਜਪਜੀ ਸਾਹਿਬ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੰਗਤ ਜੀ ਸ਼ਹੀਦ ਹੋਣ ਤੋਂ ਪਹਿਲਾਂ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕੀਤਾ। ਭਾਈ ਤਾਰੂ ਸਿੰਘ ਕਿੰਨੇ ਦਿਨ ਖੋਪੜੀ ਤੋਂ ਬਿਨਾਂ ਰਹੇ, ਸ਼ਾਇਦ ਆਪ ਨੂੰ ਪਤਾ ਹੋਵੇ, ਜਿੱਦਣ ਸ਼ਹੀਦ ਹੋਏ ਉਹਨਾਂ ਨੇ ਆਪਣੀ ਰਸਨਾ ਨਾਲ ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ। ਮੇਰੀ ਇਹ ਬੇਨਤੀ, ਮੈਂ ਹਰ ਥਾਂ ਇੱਕੋ ਗੱਲ ਤੇ ਜ਼ੋਰ ਦੇਣਾ ਕਿ ਜੇ ਗੁਰਮਤ ਸਿੱਖਣੀ ਹੈ ਨਾ ਤੇ ਸਭ ਤੋਂ ਪਹਿਲਾਂ ਆਪ ਜੀ ਆਪਣੇ ਬੱਚਿਆਂ ਨੂੰ ਜਪਜੀ ਸਾਹਿਬ ਪੜ੍ਹਾਉਣਾ ਸ਼ੁਰੂ ਕਰੋ। ਮੈਂ ਫਿਰ ਕਹਾਂਗਾ, ਅੱਖਰਾਂ ਦੀ ਪਹਿਚਾਣ ਬਹੁਤ ਜ਼ਰੂਰੀ ਹੈ, ਪਰ ਅਜੇ ਵੇਟ ਨਾ ਕਰੀਏ ਵੀ ਕਦੋਂ ਅੱਖਰ ਸਿੱਖੇਗਾ। ਆਪਾਂ ਮੈਨੂੰ ਦੱਸੋ, ਜੋ ਤੁਹਾਡੇ ਬੱਚੇ ਆਪ ਜੀ ਨਾਲ ਬੋਲਦੇ ਨੇ, ਤੁਸੀਂ ਪਹਿਲਾਂ ਲਿਪੀ ਸਿਖਾਈ? ਕਿਸੇ ਨੇ ਅੱਖਰ ਨਹੀਂ ਸਿਖਾਇਆ, ਉਹ ਸਾਨੂੰ ਸੁਣ ਸੁਣ ਕੇ ਬੋਲਣ ਲੱਗ ਪਏ। ਜੇ ਸੁਣ ਸੁਣ ਕੇ ਪਰਿਵਾਰ ਦੀ ਬੋਲੀ ਬੱਚਾ ਬੋਲਦਾ ਤੇ ਸੁਣ ਸੁਣ ਕੇ ਗੁਰੂ ਨਾਨਕ ਸਾਹਿਬ ਦੀ ਬੋਲੀ ਕਿਉਂ ਨਹੀਂ ਬੋਲੇਗਾ? ਆਪਾਂ ਸੁਣਾਉਣਾ ਸ਼ੁਰੂ ਕਰੀਏ। ਅਗਲੀ ਗੱਲ ਕਿ ਜਪਜੀ ਸਾਹਿਬ ਜਿਹੜਾ, ਇਹਦੇ ਗੂੜ ਅਰਥ ਨਹੀਂ ਮੈਂ ਕਰਾਂਗਾ। ਜੇ ਕੋਈ ਪੁੱਛੇ ਨਾ ਮੈਨੂੰ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਰਹਾਉ ਦੀ ਤੋਕ ਕੀ ਹੈ, ਪੂਰੇ ਗੁਰੂ ਗ੍ਰੰਥ ਸਾਹਿਬ ਦੀ, ਤੇ ਮੈਂ ਇੱਕੋ ਗੱਲ ਕਹਾਂਗਾ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਰਹਾਉ ਦਾ ਅਰਥ ਸੈਂਟਰ ਆਈਡੀਆ, ਕੇਂਦਰੀ ਭਾਵ ਕੀ ਹੈ, ਤੇ ਇੱਕੋ ਉੱਤਰ ਮਿਲੇਗਾ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਦੇਖੋ ਮੇਰੀ ਇਸ ਕਰਕੇ ਬੇਨਤੀ ਹੈ ਕਿ ਆਪ ਜੀ ਆਪ ਜਪਜੀ ਸਾਹਿਬ ਦਾ ਪਾਠ ਕਰੋ। ਹੁਣ ਚਲੋ ਮੰਨ ਲਓ ਆਪ ਜੀ ਸਵੇਰੇ ਉੱਠ ਪਏ, ਉੱਠਦਿਆਂ ਸਾਰੀ ਜਪਜੀ ਸਾਹਿਬ ਕਰ ਲਓ। ਜਿਹੜੇ ਮਾਪੇ ਨੇ ਨਾ ਜੀ, ਹੁਣ ਮਨ ਚ ਆਏਗਾ ਇਸ਼ਨਾਨ ਨਹੀਂ ਅਜੇ ਕੀਤਾ, ਇਸ਼ਨਾਨ ਜ਼ਰੂਰ ਹੈ ਸਰੀਰ ਦਾ ਅੰਗ, ਪਰ ਤੁਸੀਂ ਜਦੋਂ ਸਵੇਰੇ ਉੱਠਦਿਆਂ ਸਾਰ ਹੀ ਜਪਜੀ ਸ਼ੁਰੂ ਕਰੋਗੇ ਨਾ, ਫਿਰ ਇੰਨਾ ਨੇਮ ਪੱਕ ਜਾਏਗਾ, ਤੁਸੀਂ ਜਪਜੀ ਸਾਹਿਬ ਦੇ ਪਾਠ ਤੋਂ ਬਿਨਾਂ ਮੰਜੇ ਤੋਂ ਥੱਲੇ ਨਹੀਂ ਉਤਰ ਸਕਣਾ, ਬੈੱਡ ਤੋਂ ਥੱਲੇ ਨਹੀਂ ਉਤਰ ਸਕਣਾ। ਦੂਜੀ ਗੱਲ, ਜਿੰਨਾ ਆਪ ਜੀ ਬੱਚਿਆਂ ਨੂੰ ਜਬਾਨੀ ਬਾਣੀ ਚੇਤੇ ਕਰਾਓਗੇ ਨਾ, ਉਹ ਕੰਮ ਸਾਡੀ ਮੱਤ ਨੇ ਨਹੀਂ ਕਰਨਾ ਜਿੰਨਾ ਗੁਰੂ ਕੀ ਬਾਣੀ ਨੇ ਕਰ ਜਾਣਾ। ਇਸ ਕਰਕੇ ਮੈਂ ਥੋੜਾ ਜਿਹਾ ਤੁਹਾਨੂੰ ਇਹ ਬੇਨਤੀ ਕਰਨਾ ਆ। ਮੈਨੂੰ ਬੜੀ ਖੁਸ਼ੀ ਹੋਈ, ਭੈਣ ਜੀ ਪਰਮਿੰਦਰ ਕੌਰ ਜੀ, ਪੁਸ਼ਪਿੰਦਰ ਕੌਰ ਜੀ, ਡਾਕਟਰ ਸਾਹਿਬ ਕਈ ਸਾਲਾਂ ਤੋਂ, ਪਰ ਮੈਂ ਇਸ ਤਰ੍ਹਾਂ ਇੰਨੇ ਬੱਚੇ ਦੇਖੇ ਨਹੀਂ ਸਨ। ਮੇਰੇ ਮਨ ਚ ਆਉਣਾ ਬੱਚੇ ਸਕੂਲ ਆਉਂਦੇ ਹੋ, ਥੋੜਾ 600 ਹਾਂਜੀ, ਇੰਨੇ ਬੱਚੇ, ਸਤਿਗੁਰੂ ਕਿਰਪਾ ਕਰੇ ਜੀ। ਬਸ ਪਹਿਲੀ ਮੇਰੀ ਇੱਕੋ ਗੱਲ ਹੈ, ਤੁਹਾਡੇ ਮਾਪਿਆਂ ਨੂੰ ਬੇਨਤੀ ਹੈ, ਤੁਸੀਂ ਇੱਕ ਤੁੱਕ ਹੀ ਸੁਣਾਓ, ਇਸ ਹਫ਼ਤੇ ਬਾਅਦ ਆਉਣਾ ਨਾ ਬੱਚੇ ਨੂੰ, ਉਹਨੂੰ ਕਹੋ ਬੱਚੇ ਵੀ ਆਹ ਨਾ ਆਪਾਂ ਇੱਕ ਤੁੱਕ ਅੱਜ ਜ਼ੁਬਾਨੀ ਚੇਤੇ ਕਰ ਜਾਂਗੇ। ਆਪ ਜੀ ਦੇਖੋਗੇ ਬੱਚਾ ਇੱਕ ਤਾਂ ਸ਼ੌਂਕ ਨਾਲ ਯਾਦ ਕਰਨ ਲੱਗ ਪੈਂਦਾ, ਤੇ ਫਿਰ ਜਦੋਂ ਘਰ ਚ ਜਪਜੀ ਸਾਹਿਬ ਦਾ ਪਾਠ ਹੋ ਗਿਆ ਨਾ, ਉੱਥੇ ਗੁਰੂ ਦੀਆਂ ਬਰਕਤਾਂ ਵਰਕਣ ਲੱਗ ਪੈਂਦੀਆਂ। ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਵੀ ਜਪਜੀ ਸਾਹਿਬ ਹੈ, ਅੰਮ੍ਰਿਤ ਸੰਚਾਰ ਦੀ ਪਹਿਲੀ ਬਾਣੀ ਵੀ ਜਪਜੀ ਸਾਹਿਬ ਹੈ, ਤੇ ਨਿਤਨੇਮ ਦੀ ਪਹਿਲੀ ਬਾਣੀ ਵੀ ਜਪਜੀ ਸਾਹਿਬ ਹੈ। ਇਸ ਕਰਕੇ ਆਪਾਂ ਸਾਰੇ ਇਸ ਬਾਣੀ ਨਾਲ ਜੁੜਨ ਦਾ ਯਤਨ ਕਰੀਏ। ਮੈਂ ਬਾਕੀ ਕੋਈ ਵਿਆਖਿਆ ਨਹੀਂ ਕੀਤੀ ਜਪਜੀ ਸਾਹਿਬ ਜੀ ਦੀ ਜੀ, ਉਂਝ ਵੈਸੇ ਮਹਾਰਾਜ ਜੀ ਨੇ ਇੱਕ ਛੁੱਟੀ ਚ ਮੈਂ ਤੁਹਾਨੂੰ ਕਹਾਣੀ ਸੁਣਾਉਣਾ, ਚਲੋ ਆਪਾਂ ਇਸ ਗੱਲ ਤੇ ਵਿਸ਼ਵਾਸ ਤਾਂ ਨਹੀਂ ਕਰਦੇ ਵੀ ਭੂਤ ਪ੍ਰੇਤਾਂ ਦੀ ਗੱਲ। ਕਹਿੰਦੇ ਕਿਸੇ ਨੇ ਕਿਹਾ ਮਹਾਰਾਜ ਇਹ ਮੇਰੇ ਬੱਚੇ ਨੂੰ ਨਾ ਇਹ ਭੂਤ ਝੰਬੜਿਆ, ਸਿੱਖਾਂ ਕਿਹਾ ਇਹਨੂੰ ਭੂਤ ਝੰਬੜਿਆ। ਤੇ ਮਹਾਰਾਜ ਪੁੱਛਦੇ ਆ ਵੀ ਇਹ ਪਾਠ ਕੀਤਾ ਕਦੀ ਜਪਜੀ ਸਾਹਿਬ ਦਾ? ਕਹਿੰਦੇ ਨਹੀਂ ਪਾਠ ਤੇ ਨਹੀਂ ਕੀਤਾ। ਮਹਾਰਾਜ ਕਹਿੰਦੇ ਭੂਤ ਨੂੰ ਕਦੀ ਭੂਤ ਨਹੀਂ ਝੰਬੜ ਸਕਦਾ, ਜਿਹੜਾ ਪਾਠ ਹੀ ਨਹੀਂ ਕਰਦਾ ਪਿਆ ਸੱਚੀ ਉਹ ਆਪਣੇ ਆਪ ਚ ਭੂਤ ਬਣ ਜਾਂਦਾ। ਇਸ ਕਰਕੇ ਮੈਂ ਮਜ਼ਾਕ ਚ ਨਹੀਂ ਕਹਿੰਦਾ, ਪਲੀਜ਼ ਤੁਸੀਂ ਮੇਰੀ ਗੱਲ ਦਾ 2-4% ਹੀ ਮਾਪੇ ਬੇਨਤੀ ਮੰਨ ਲਓ। ਤੁਸੀਂ ਪਲੀਜ਼ ਆਪਣੇ ਜਦੋਂ ਬੱਚਾ ਬੋਲਣ ਲੱਗ ਪਿਆ ਇੱਕ ਇੱਕ ਤੁਕ ਤੋਂ ਸ਼ੁਰੂ ਕਰੋ। ਮੈਂ ਕਹਿੰਦਾ ਮਹੀਨੇ ਚ ਸਿਰਫ 2 ਤੁਕਾਂ ਹੀ ਸਿਖਾ ਦਿਓ ਤੇ ਸਾਲ ਵਿੱਚ 24 ਤੁਕਾਂ ਹੋ ਗਈਆਂ, ਕਿੰਨੀਆਂ ਪੌੜੀਆਂ ਹੋ ਜਾਣੀਆਂ। ਇਹ ਸੱਚ ਕਰਕੇ ਮੇਰੀ ਬੇਨਤੀ ਹੈ, ਸਾਡੀ ਇਹੀ ਅਰਦਾਸ ਹੈ ਸੱਚੇ ਪਾਤਸ਼ਾਹ ਇਹ ਸਕੂਲ ਬਹੁਤ ਚੜ੍ਹਦੀ ਕਲਾ ਜਾਏ, ਇੱਥੇ ਹਰ ਬੱਚਾ ਜਿਹੜਾ ਪੜ੍ਹ ਕੇ ਜਾਏ ਉਹ ਦੁਨਿਆਵੀ ਤਲੀਮ ਵੀ ਉੱਚੀ ਹਾਸਲ ਕਰੇ ਤੇ ਗੁਰੂ ਨੂੰ ਬਾਣੀ ਨਾਲ ਜੋੜ ਕੇ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਸਤਿ ਸ੍ਰੀ ਅਕਾਲ। ਸਾਡੇ ਕੋਲ ਆਈ ਡੋਂਟ ਹੈਵ ਵਰਡਸ ਟੂ ਰੀਲੀ ਥੈਂਕ ਭਾਈ ਸਾਹਿਬ ਜੀ ਫਾਰ ਟੇਕਿੰਗ ਹਿਸ ਵੈਲੂਏਬਲ ਟਾਈਮ ਟੂ ਸਪੀਕ ਟੂ ਆਲ ਆਫ ਅਸ। ਸੋ ਲੈਟਸ ਪਲੀਜ਼ ਮੇਕ ਦਿਸ rule that we are going to be following his advice. Please keep staying. We have one more small announcement here. Gurmukh Singh ji, please. You know, we are building this third phase 3, so we need help from every family, every Khalsa school family, and we have a way for you to donate to Gurdwara Sahib through Khalsa school online. So Gurmukh ji is going to talk about that, and then we will go for our exam. Please keep sitting, all parents, all students, please keep sitting. Thank you.
2: Vaheguru ji ka khalsa, Vaheguru ji ka vade. I'm just going to take 2-3 minutes to explain how you can do donations to Gurdwara Sahib through the Khalsa school website. So the idea is that a big donation is not very easy for families, but you can do a recurring donation every month or every week, whatever is comfortable. Bachcho ek minute baitho, the assembly is not yet over, okay? You need 3 more minutes. After that you can get up. 3 more minutes. Can you pay attention? So you go to the Khalsa school website. On that there is a donate page. So click on the donate page. And if on the donate page once you click, you will get to this donation for the double story on North and South Hall. If you scroll down to it, you click on the donate now button and you will come to this page where you can fill out your name, online donation down here. You fill out your names. So let me fill out my name here. This computer is a little slow here, so not working too well. But anyway, so what you do is you okay. So if you go down here, you can select recurring. If you select the recurring donation there, then you can say, out of that you can select whether you want this is not my computer, is not working very well, but here you can select weekly, monthly, quarterly. So let me select monthly, and then you can put an amount here, number of occurrences that you want. So if you want to donate every month for 12 months or 24 months, so you put 12 months there. And then you select an amount from these predefined amounts, how much ever you want. Or you can put your own amount here, other amount. So let me select 500 here, right? If you select 500, then the 500 amount shows up here. Then you click on process donation. And it won't let you go until you fill out your name and up there, an email address. After that, if you go to process donation, it'll take to your PayPal page. Let me fill out my name here. And we'll fill out the last name also. And email. And then we can press the process donation. Okay, it's not working very well here, so let me... Anyway, so once you do the process donation, it will take you to a PayPal page. On that, you can set up the donation through a credit card. And every month, the money will go out from your credit card into the Khalsa School account, and Khalsa School will give it to the Gurdwara. So that way, it is easier for you to set up a donation yourself, and you will get an email confirmation of that saying that your donation has started. Later on, if you want to change to a different amount or you want to stop it, you have full control on it. And it's going to be from your credit card. Okay? Anything else? Okay. If any further questions, you can always contact me or you can send an email to info@khalsaschool.us and we can help you set that up also. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।
3: ਬੱਚਿਓ, ਪੇਰੈਂਟਸ, ਟੀਚਰ, ਪਲੀਜ਼ ਇੱਕ ਮਿੰਟ ਬੈਠ ਜਾਓ। ਇੱਕ ਬੜੀ ਇੰਪੋਰਟੈਂਟ 30 ਸੈਕਿੰਡ ਅਨਾਊਂਸਮੈਂਟ ਹੈ ਤੁਹਾਡੇ ਲਈ। ਪਲੀਜ਼ ਸਿਟ ਡਾਊਨ ਫਾਰ 30 ਸੈਕਿੰਡ ਔਰ ਵੇਅਰ ਐਵਰ ਯੂ ਆਰ ਸਟੈਂਡਿੰਗ, ਪਲੀਜ਼ ਸਟੇ ਸਟੈਂਡਿੰਗ ਬਟ ਲਿਸਨ ਟੂ ਦ ਮੈਸੇਜ। ਯੂ ਨੋ ਦੈਟ ਟੁਡੇ ਇਜ਼ ਯੋਰ ਫਾਈਨਲ ਐਂਡ 31st ਵਿਲ ਬੀ ਦ ਲਾਸਟ ਡੇ ਆਫ ਦ ਸਕੂਲ ਫਾਰ ਦਿਸ ਈਅਰ, ਰਾਈਟ? And then the next school year will start in end of August. So you have about 8-10 weeks in between. So during that time, Khalsa School vallon kirtan di classan da intizam kita gaya hega. Pai Manmohan Singh, you all know Pai Manmohan Singh. And edi information assi utthe notice board te laavange. Bachcho, please pay attention 1 second. And so... basically, it's about Kirtan classes during the break, and Pai Saab will put a notice there on the notice board. All the information, his contact number will be there, so you can have the Kirtan classes. The purpose there is that your bachche in touch with Kirtan Ran Pool na jaan during the break. Okay? So, agle, I think that's enough for now. More information will be on the notice board. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: వాయిగురు జీ కా ఖాల్సా వాయిగురు ఫతే. పేరెంట్స్ ప్లీజ్ గో అవుట్ బికాస్ అయితే క్లాసా శురూ హో రహీ హై అండ్ ద బచ్చే హ్యావ్ టు గివ్ ద టెస్ట్ సో దే ఆర్ గెటింగ్ లేస్ డ్యూ టు ద టెస్ట్ సో ఆల్ దట్ దట్ ఆర్ నాట్ ఇన్ ద స్కూల్ ఆర్ పేరెంట్స్ టాకింగ్ హియర్ యూ కెన్ ఆల్వేస్ గో అండ్ టాక్ అవుట్ సైడ్. వాయిగురు జీ కా ఖాల్సా వాయిగురు ఫతే.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਪੇਰੈਂਟਸ ਨੂੰ ਬੇਨਤੀ ਹੈ ਕਿ ਪਲੀਜ਼ ਤੁਸੀਂ ਬੱਚਿਆਂ ਦੇ ਕੋਲ ਨਹੀਂ ਬੈਠਣਾ, ਤੁਸੀਂ ਉੱਪਰ ਜਾ ਕੇ ਕੀਰਤਨ ਸੁਣ ਸਕਦੇ ਹੋ ਜਾਂ ਕਲਾਸ ਤੋਂ ਦੂਰ ਬੈਠੋ। ਤੁਹਾਡਾ ਉੱਥੇ ਕੋਈ ਇਨਫਲੂਐਂਸ ਨਹੀਂ ਹੋਣਾ ਚਾਹੀਦਾ। ਬੱਚਿਆਂ ਦਾ ਇਮਤਿਹਾਨ ਹੈ, ਉਹਨਾਂ ਨੂੰ ਪੀਸਫੁਲੀ ਇੰਡੀਪੈਂਡੈਂਟਲੀ ਆਪਣਾ ਇਮਤਿਹਾਨ ਲੈਣ ਦਿਓ ਤਾਂ ਕਿ ਟੀਚਰ ਵੀ ਆਪਣਾ ਕੰਮ ਠੀਕ ਤਰ੍ਹਾਂ ਕਰ ਸਕਣ। ਵੰਸ ਅਗੇਨ ਸਾਰੇ ਪੇਰੈਂਟਸ, ਪਲੀਜ਼ ਤੁਸੀਂ ਕਲਾਸਾਂ ਦੇ ਵਿੱਚ ਬੱਚਿਆਂ ਕੋਲ ਨਹੀਂ ਬੈਠਣਾ। ਸੋ ਇਹ ਬੇਨਤੀ ਪ੍ਰਵਾਨ ਕਰਨਾ ਜੀ, ਆਪ ਉੱਪਰ ਜਾ ਕੇ ਕੀਰਤਨ ਸੁਣ ਸਕਦੇ ਹੋ ਜਾਂ ਕੁਛ ਹੋਰ ਐਕਟੀਵਿਟੀ ਵਿੱਚ ਹਿੱਸਾ ਲੈ ਸਕਦੇ ਹੋ। ਥੈਂਕ ਯੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀਚਰ, ਸੋਰੀ ਮੈਂ ਇੱਕ ਮਿੰਟ ਤੋਂ ਡਿਸਟਰਬ ਕਰ ਰਹੀ ਹਾਂ। ਜਿਹੜੀ ਅਟੈਂਡੈਂਸ ਸ਼ੀਟ ਹੈ ਤੁਸੀਂ ਅੱਜ ਆਪਣੇ ਕੋਲ ਹੀ ਰੱਖਣੀ ਹੈ, ਇਹਦੇ ਵਿੱਚ ਤੁਸੀਂ ਮਾਰਕਸ ਐਡ ਕਰਨੇ ਨੇ ਅੱਜ ਵਾਲੇ, ਅਤੇ ਤਾਂ ਤੁਸੀਂ ਆਪਣੇ ਸਰਟੀਫਿਕੇਟ ਬਣਾ ਸਕੋਗੇ, ਠੀਕ ਹੈ। ਸੋ ਅੱਜ ਕੁਲੈਕਸ਼ਨ ਨਹੀਂ ਹੋਏਗੀ ਅਟੈਂਡੈਂਸ ਸ਼ੀਟਸ ਦੀ, ਸਾਰੇ ਟੀਚਰਸ ਆਪਣੇ ਕੋਲ ਹੀ ਰੱਖਣਾ, ਠੀਕ ਹੈ। ਥੈਂਕ ਯੂ ਜੀ।

Thank you.